ਸਭ ਕੋਈ ਆਈ ਵਾਰੀ ਹੈ ਜੀ ਪ੍ਰਾਣ ਹੈ।

ਇੱਕ ਨਹੀਂ ਚਾਕਰੀ ਜਿਸ ਬੋਖਸ ਨ ਜਾਏ, ਨਾਨਕ ਸੇਵ ਕਾਢੀਏ ਜੇ ਸੇਤੀ ਕਸਮ ਸਮਾਏ ਥੋੜੀ।

ਏਸੀ ਗਿਆਨ ਅੰਮ੍ਰਿਤ ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਇਸੇ ਦੇ ਨਾਲ ਹੀ ਅੱਜ ਦਾ ਭਗਤੀ ਸੰਗੀਤ ਦਾ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਹੁਣੇ ਤੁਸੀਂ ਸੁਣ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:30 ਹੋਏ ਨੇ। ਹੁਣ ਪੇਸ਼ ਹੈ ਜੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ।
1: ਹਾਂ, ਕਈ ਵਾਰ ਦੇਖੋ ਆਪਾਂ ਰੁੜੀਆ ਰਾਮ ਜੀ ਕੀ ਕੰਮ ਦਾ ਕਰਦੇ ਹੈਗੇ ਹਾਂ ਵੀ ਆਪਾਂ ਨੂੰ ਫਾਇਦਾ ਹੋਵੇ, ਪਰ ਅਣਜਾਣ ਪੁਣੇ 'ਚ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਆ ਜੀ ਉਹਦਾ।
0: ਦੇਖੋ ਜੀ, ਇਹ ਤਾਂ ਆਪਾਂ ਪਹਿਲਾਂ ਬਹੁਤ ਵਾਰੀ ਗੱਲ ਕੀਤੀ ਆ ਵੀ ਹਰ ਕੰਮ ਦੀ ਇੱਕ ਸਾਇੰਸ ਹੈ, ਅਤੇ ਬਿਨਾਂ ਸਾਇੰਸ ਤੋਂ ਕੋਈ ਕੰਮ ਨਹੀਂ ਹੈ ਦੁਨੀਆਂ ਦੇ ਵਿੱਚ, ਹੈ ਨਾ। ਇਸੇ ਕਰਕੇ ਕਹਿੰਦੇ ਵੀ ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋ ਠੈਂਗਾ ਬਾਜੇ ਵਾਲੀ ਹਿਸਾਬ ਹੋ ਜਾਂਦਾ ਹੈ। ਹਰ ਕੰਮ ਦੀ ਸਾਇੰਸ ਹੋਣ ਦਾ ਮਤਲਬ ਇਹੀ ਹੈ ਕਿ ਹਰ ਇੱਕ ਕੰਮ ਦਾ ਇੱਕ ਤਰੀਕਾ ਹੈ, ਇੱਕ ਸਲੀਕਾ ਹੈ, ਔਰ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ।
1: ਹਾਂ ਬਿਲਕੁਲ ਜੀ। ਦੇਖੋ ਹੁਣ ਆਪਣੇ ਘਰਾਂ ਦੇ ਵਿੱਚ ਕਿੰਨੇ ਜ਼ਿਆਦਾ ਖੇਤੀ ਰਸਾਇਣ ਹੈ, ਜੇ ਖਾਦਾਂ ਲੈ ਲਓ ਜਾਂ ਕੀੜੇ ਮਾਰ

0: ਪਈਆਂ ਲੈ ਲਓ, ਇਹਨਾਂ ਦੀ ਬੜੀ ਸਾਵਧਾਨੀ ਨਾਲ ਅਤੇ ਜੋ ਹਿਦਾਇਤਾਂ ਲਿਖੀਆਂ ਹੁੰਦੀਆਂ ਉਹਦੇ ਮੁਤਾਬਕ ਹੀ ਸਾਨੂੰ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੀ।
1: ਔਰ ਸੰਧੂ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਚਾਹੇ ਆਪਾਂ ਕੀਟਨਾਸ਼ਕਾਂ ਦੀ ਗੱਲ ਕਰੀਏ ਜਾਂ ਰਸਾਇਣਿਕ ਖਾਦਾਂ ਦੀ ਗੱਲ ਕਰ ਲਈਏ, ਦੋਨਾਂ ਚੀਜ਼ਾਂ ਦੀ ਬੇਲੋੜੀ ਵਰਤੋਂ ਬਿਲਕੁਲ ਨਹੀਂ ਕਰਨੀ। ਸਭ ਤੋਂ ਪਹਿਲਾਂ ਅਹਿਮ ਜਿਹੜਾ ਮੁੱਢਲਾ ਕੰਮ ਇਹ ਆ ਜਾਂਦਾ ਹੈ ਕਿ ਬਿਨਾਂ ਲੋੜ ਤੋਂ, ਕਿਉਂਕਿ ਅੱਜ ਕੱਲ੍ਹ ਖੋਜਾਂ ਨੇ ਬਹੁਤ ਕੁਝ ਸਾਡੇ ਸਾਹਮਣੇ ਸਿੱਧ ਕਰਤਾ ਹੈ ਕਿ ਇਹਨਾਂ ਤੋਂ ਬਿਨਾਂ ਵੀ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਰਸਾਇਣਿਕ ਖਾਦਾਂ ਦਾ, ਰਸਾਇਣਿਕ ਦਵਾਈਆਂ ਦਾ, ਇਹਨਾਂ ਬਿਨਾਂ ਵੀ ਸਾਡਾ ਕੰਮ ਚੱਲ ਜਾਂਦਾ ਹੈ। ਸੋ ਇਸ ਕਰਕੇ ਛੇਤੀ ਕਿਤੇ, ਜਿੱਦਾਂ ਅਸੀਂ ਕਹਿੰਦੇ ਹਾਂ ਆਸਾਨ ਤਰੀਕਾ ਹੁੰਦਾ, ਜਾਓ ਦੁਕਾਨ ਤੋਂ ਦਵਾਈ ਲਓ ਜਾਂ ਰਸਾਇਣਿਕ ਖਾਦ ਲਓ, ਪਾ ਦਿਓ। ਅਤੇ ਇਸ ਕਰਕੇ ਬਹੁਤ ਸਾਰੇ ਦੇਸੀ ਤਰੀਕੇ, ਦੇਸੀ ਨੁਸਖੇ ਵੀ ਹੈ ਜਿਨ੍ਹਾਂ ਨੂੰ ਅਮਲ ਦੇ ਵਿੱਚ ਲਿਆ ਕੇ ਆਪਾਂ, ਕਿਉਂਕਿ ਦੇਖੋ ਇਹਨਾਂ ਦਾ ਕਿਤੇ ਨਾ ਕਿਤੇ ਮਨੁੱਖਤਾ 'ਤੇ ਵੀ, ਸਾਡੇ ਆਲੇ ਦੁਆਲੇ 'ਤੇ, ਵਾਤਾਵਰਨ 'ਤੇ, ਹਰ ਜੀਆ ਜੰਤ 'ਤੇ ਪ੍ਰਭਾਵ ਮਾੜਾ ਪੈਣਾ ਹੀ ਪੈਣਾ।
0: ਪੈਂਦਾ ਪੈਂਦਾ ਜੀ, ਬਿਲਕੁਲ ਜੀ। ਜਿਹੜੀ ਹੁਣ ਦੀ ਕੋਈ ਆਪਾਂ ਇਸਤੇਮਾਲ ਕਰਦੇ ਹਾਂ ਉਹਦੀ ਰਹਿੰਦ ਖੂਨ ਦਾ ਅਸਰ ਤਾਂ ਆਉਣਾ ਹੀ ਹੈ ਜੀ,
1: ਰਹਿੰਦ ਖੂਨ ਦਾ ਅਸਰ।
0: ਸੋ ਇਸ ਕਰਕੇ ਜਿਸ ਤਰ੍ਹਾਂ ਆਪਾਂ ਨੂੰ ਮਾਹਰ ਇੱਕ ਇਹ ਕਹਿੰਦੇ ਆ ਵੀ ਫਸਲ ਦਾ ਆਪਾਂ ਲਗਾਤਾਰ ਸਰਵੇਖਣ ਕਰੀਏ।
1: ਹਾਂ,
0: ਇੱਕ ਆਰਥਿਕ ਆਗਾਰ ਹੁੰਦਾ ਜੀ ਹਰ ਕੀੜੇ ਦਾ, ਉਹ ਦੇਖ ਕੇ ਜੇ ਉਸ ਹਿਸਾਬ ਨਾਲ ਆਪਾਂ ਕੋਈ ਅੰਦਾਜ਼ਾ ਲਾਈਏ ਵੀ ਹੁਣ ਜੇ ਆਖਰੀ ਹਥਿਆਰ ਆਪਣੇ ਕੋਲ ਕਿ ਜਿਹੜੀ ਦਵਾਈਆਂ, ਦਵਾਈਆਂ ਵੀ ਉਹ ਜਿਹੜੀ ਕਿ ਸਿਫਾਰਿਸ਼ ਕੀਤੀਆਂ ਹੈ ਜੀ,
1: ਬਿਲਕੁਲ।
0: ਕਿਉਂਕਿ ਦੇਖੋ ਰੁੜੀਆ ਰਾਮ ਜੀ, ਆਪਾਂ ਜਾਣੇ ਦਵਾਈ ਦੇ ਉੱਪਰ ਨਾ ਵੱਖਰੇ ਵੱਖਰੇ ਨਿਸ਼ਾਨ ਲੱਗੇ ਹੁੰਦੇ ਆ ਜੀ, ਜਿੱਦਾਂ ਹਾਰਾ ਨਿਸ਼ਾਨ ਲੱਗਿਆ ਹੁੰਦਾ ਜੀ, ਇਹ ਮਤਲਬ ਹੈ ਕਿ ਇਹ ਥੋੜ੍ਹੀ ਜਿਹੀ ਆਪਣੇ ਵਾਸਤੇ ਸੁਰੱਖਿਅਤ ਹੈਗੀ ਹੈ। ਲਾਲ ਨਿਸ਼ਾਨ ਲੱਗਿਆ ਉਹਦੇ ਬਹੁਤ ਹੀ ਖਤਰਨਾਕ, ਬਹੁਤ ਸਾਵਧਾਨੀ ਰੱਖਣ ਦੀ ਲੋੜ ਪੈਂਦੀ ਹੈ, ਇਹ ਆਪਾਂ ਜ਼ਰੂਰ ਧਿਆਨ ਰੱਖੀਏ। ਅੱਛਾ, ਦੇਖੋ ਦਵਾਈ ਦੀ ਸ਼ੀਸ਼ੀ ਦੇ ਉੱਪਰ ਲਿਖਿਆ ਹੁੰਦਾ ਵੀ ਇਹਨੂੰ ਬੱਚਿਆਂ ਤੋਂ, ਪਾਲਤੂ ਜਾਨਵਰਾਂ ਤੋਂ ਦੂਰ ਰੱਖੋ, ਬੰਦ ਰੱਖੋ, ਇਹਨੂੰ ਜਿੰਦਰੇ 'ਚ ਰੱਖੋ ਬੰਦ ਕਰਕੇ।
1: ਇੱਕ ਕਈਆਂ ਦੀ ਆਦਤ ਹੈ ਵੀ ਦਵਾਈ ਵਾਲਾ ਡੱਬਾ ਜਦੋਂ ਖਤਮ ਹੋ ਗਿਆ ਨਾ ਤੇ ਉਹਨੂੰ ਘਰੇ ਕੰਮ ਚ ਲਾ ਲੈਂਦੇ, ਵਰਤੋਂ ਚ ਲਾ
0: ਲੈਂਦੇ।
1: ਕਿੱਡੀ ਅਣਗਹਿਲੀ ਹੈ ਔਰ ਕਿੱਡੀ ਬੇਗੌਰੀ ਹੈ, ਨਾ ਸਮਝੀ ਹੈ ਕਿ ਇੱਕ ਜ਼ਹਿਰ ਵਾਲੀ ਚੀਜ਼ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਲੈ ਕੇ ਆ ਰਹੇ ਹੋ। ਦੇਖੋ ਇਹ ਬਹੁਤ ਅਹਿਮ ਗੱਲ ਹੈ, ਕਿਉਂਕਿ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ, ਟੈਲੀਵਿਜ਼ਨ, ਰੇਡੂਏ 'ਤੇ ਸੁਣਦੇ ਹਾਂ ਵੀ ਭਾਈ ਫਲਾਣੀ ਜਗ੍ਹਾ ਜਿਹੜਾ ਹੈ ਹਾਦਸਾ ਵਾਪਰ ਗਿਆ ਇਸੇ ਅਣਗਹਿਲੀ ਕਰਕੇ, ਜਾਂ ਤਾਂ ਕੋਈ ਪਸ਼ੂ ਜਿਹੜਾ ਹੈ ਉਹ ਦਵਾਈ ਨਿਕਲ ਗਿਆ, ਜਾਂ ਕੋਈ ਤੁਹਾਡਾ ਜੀਆ ਜੰਤ ਜਿਹੜਾ ਘਰ ਦਾ ਜੀ ਹੈ ਉਹਨੇ ਭੁਲੇਖੇ ਨਾਲ ਕੋਈ ਹੱਥ ਲਾ ਲਿਆ, ਉਹਨੂੰ ਚੜ ਗਈ ਦਵਾਈ। ਇੱਕ ਤਾਂ ਦੇਖੋ ਜਿੱਦਾਂ ਪਹਿਲੀ ਗੱਲ ਤਾਂ ਇਹੀ ਹੈ ਕਿ ਬਿਨਾਂ ਲੋੜ ਤੋਂ ਇਹਨਾਂ ਨੂੰ ਵਰਤੋ ਨਾ, ਜੇ ਵਰਤਣੀ ਹੈ ਤਾਂ ਭਾਈ ਪੂਰੀ ਸਾਵਧਾਨੀ ਨਾਲ, ਜਿਸ ਬੰਦੇ ਨੇ ਸਪਰੇਅ ਕਰਨੀ ਹੈ ਪਹਿਲੀ ਗੱਲ ਤਾਂ ਉਹਦੀ ਜਾਨ ਵੀ ਕੀਮਤੀ ਹੈ, ਇਸ ਕਰਕੇ ਉਹਨੂੰ ਉਹਦਾ ਵੀ ਆਪਾਂ ਧਿਆਨ ਰੱਖਣਾ, ਜਿਹੜਾ ਬੰਦਾ ਦਵਾਈ ਛਿੜਕਣ ਜਾ ਰਿਹਾ ਹੈ ਕਿਹੜੀ ਨੋਜ਼ਲ ਵਰਤ ਰਿਹਾ, ਫਿਰ ਦਵਾਈ ਦਾ ਟਾਈਮ ਟੇਬਲ ਕੀ ਹੈ, ਕਿਹੜੇ ਸਮੇਂ 'ਤੇ ਦਵਾਈ ਛਿੜਕ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ, ਜਿੱਦਾਂ ਤੁਸੀਂ ਕਿਹਾ ਸਿਫਾਰਿਸ਼ ਕੀਤੀ ਦਵਾਈ, ਪਾਣੀ ਦੀ ਮਿਕਦਾਰ, ਇਹ ਸਾਰੀਆਂ ਚੀਜ਼ਾਂ ਹੈ, ਕਿਉਂਕਿ ਦਵਾਈਆਂ ਨੂੰ ਆਪਾਂ ਨੇ ਵਰਤੋਂ 'ਚ ਕਰਨਾ, ਸੁਰੱਖਿਅਤ ਵਰਤੋਂ ਕਰਨੀ ਹੈ, ਨਾ ਕਿ ਇਹਨਾਂ ਦੀ ਦੁਰਵਰਤੋਂ ਕਰਨੀ ਹੈ।
0: ਹਾਂ, ਪੂਰੇ ਆਪਣੇ ਜਿਹੜੇ ਢੰਗ ਤਰੀਕੇ ਵਰਤੋ ਜੀ। ਹੁਣ ਕਈ ਵਾਰ ਨਾ ਆਪਣੇ ਵਧੀਆ ਗਲਵਸ ਮਿਲ ਜਾਂਦੇ ਆ,
1: ਮਿਲ ਜਾਂਦੇ ਜੀ,
0: ਉਹ ਪਾ ਲਓ, ਹੈ ਮਾਸਕ ਮਿਲਦਾ,
1: ਮਿਲਦਾ ਜੀ ਮਿਲਦਾ,
0: ਕਿਉਂਕਿ ਜ਼ਿਆਦਾਤਰ ਸਮੱਸਿਆ ਆਉਂਦੀ ਹੈ ਕਿ ਦਵਾਈ ਜਿਹੜੀ ਤੁਹਾਡੇ ਮੂੰਹ ਦੇ ਰਾਹੀਂ ਜਾਂ ਸਾਹ ਦੇ ਰਾਹੀਂ ਅੰਦਰ
1: ਜਾਂਦੀ ਹੈ, ਜਾਂਦੀ,
0: ਪਹਿਲਾਂ ਉਹਦਾ ਪ੍ਰਬੰਧ ਕਰੋ, ਤੁਹਾਡੇ ਸਰੀਰ 'ਤੇ ਕੋਈ ਜ਼ਖਮ ਨਾ ਹੋਵੇ, ਕਿਉਂਕਿ ਉਹ ਜ਼ਖਮ ਦੇ ਰਾਹੀਂ ਵੀ ਦਵਾਈ ਜਿਹੜੀ ਹੈ ਅੰਦਰ ਜਾ ਸਕਦੀ ਹੈਗੀ ਹੈ। ਬੰਦਾ ਦੇਖੋ ਆਪਾਂ ਕਹਿੰਦੇ ਵੀ ਤੰਦਰੁਸਤ ਹੋਵੇ ਅਤੇ ਜਦੋਂ ਖਾਲੀ ਪੇਟ ਆਪਾਂ ਛਿੜਕਾਅ ਵੀ ਨਾ ਕਰੀਏ, ਨਾਲ ਇੱਕ ਬੰਦਾ ਜ਼ਰੂਰ ਹੋਵੇ,
1: ਬੜਾ ਜ਼ਰੂਰੀ ਹੈ ਜੀ। ਇੱਕ ਹੋਰ ਸੰਧੂ ਸਾਹਿਬ, ਜਿੱਥੇ ਗਰਜ਼ੀ ਹੁੰਦੀ ਹੈ ਕਿ ਜਿਹੜੇ ਆਲੇ ਦੁਆਲੇ ਸਾਡੀਆਂ ਫਸਲਾਂ ਸੀ ਉਹਨਾਂ ਦਾ ਧਿਆਨ ਨਹੀਂ ਰੱਖਦੇ, ਹਰਾ ਪੱਠਾ ਵੀ ਖੇਤਾਂ ਦੇ ਵਿੱਚ
0: ਲੱਗਾ ਹੁੰਦਾ ਜੀ,
1: ਲੱਗਾ ਹੁੰਦਾ ਕਿ ਨਹੀਂ,
0: ਹਵਾ ਦਾ ਰੁੱਖ ਦੇਖ ਲਓ,
1: ਹੈ ਨਾ, ਅਤੇ ਇਸ ਕਰਕੇ ਫਲਦਾਰ ਬੂਟੇ ਵੀ ਨੇ ਸਾਡੇ ਕੋਲ, ਹੋਰ ਬੜੀਆਂ ਚੀਜ਼ਾਂ ਹੈ ਜਿਨ੍ਹਾਂ ਦੀ ਘਰਾਂ ਦੇ ਵਿੱਚ ਸਾਡੇ ਵਰਤੋਂ ਹੁੰਦੀ ਹੈ। ਸੋ ਇਸ ਕਰਕੇ ਅਸੀਂ ਜਦੋਂ ਦਵਾਈ ਦਾ ਛਿੜਕਾਅ ਕਰਨਾ ਹੈ ਉਹਦਾ ਕੋਈ ਨਾ ਕੋਈ ਛੱਟਾ ਜਿਹੜਾ ਹੈ ਗੁਆਂਢੀ ਫਸਲ ਤੱਕ ਪਹੁੰਚਦਾ ਜ਼ਰੂਰ ਹੈ। ਇਸ ਕਰਕੇ ਜੇ ਅਸੀਂ ਦਵਾਈ ਛਿੜਕੀ ਹੈ ਜਿੱਦਾਂ ਤੁਸੀਂ ਕਿਹਾ ਵੀ ਉਹਦੇ ਉੱਤੇ ਹਦਾਇਤਾਂ ਹੁੰਦੀਆਂ, ਭਾਈ ਇੰਨੇ ਦੇਰ ਕਿਸੇ ਤਰ੍ਹਾਂ ਦੀ ਇਹਦੀ ਵਰਤੋਂ ਨਹੀਂ ਕਰਨੀ,
0: ਨਹੀਂ ਕਰਨੀ ਜੀ। ਕਈ ਵਾਰ ਘਾਹ ਕੱਢਣੇ ਤੁਰ ਪੈਂਦੇ,
1: ਤੁਰ ਪੈਂਦੇ, ਤੁਰ ਪੈਂਦੇ, ਬਿਲਕੁਲ ਬਿਲਕੁਲ।
0: ਹੁਣ ਕਈ ਵਾਰ ਜਿਹੜੀ ਹੁਣ ਦਵਾਈਆਂ ਇਹੋ ਜਿਹੀਆਂ ਹੁੰਦੀਆਂ ਦਾਣੇਦਾਰ, ਬੜੀਆਂ ਖਤਰਨਾਕ ਹੁੰਦੀਆਂ ਜੀ, ਲੰਮਾ ਸਮਾਂ ਰਹਿੰਦੀਆਂ ਹੈਗੀਆਂ, ਅਤੇ ਉਹਨਾਂ ਦੀ ਵੈਸੇ ਦੂਰੋਂ ਪਤਾ ਲੱਗ ਜਾਂਦਾ ਵੀ ਖੇਜ ਦਵਾਈ ਪਾਈ ਹੋਈ,
1: ਪਾਈ ਹੈ ਜੀ ਪਾਈ,
0: ਬਚ ਕੇ ਰਹੋ ਅਤੇ ਘਾਹ ਵਗੈਰਾ ਉੱਥੋਂ ਕੱਢ ਕੇ ਨਾ ਪਸ਼ੂ ਨੂੰ ਪਾਈਏ ਆਪਾਂ। ਇੱਕ ਦੇਖੋ ਹੋਰ ਕਈ ਗਲਤੀ ਹੋ ਜਾਂਦੀ ਰੁਲੀਆ ਰਾਮ ਜੀ, ਵੀ ਕਈ ਵਾਰ ਢੋਲੀ ਆਪਾਂ ਨੇ ਨਾ ਨਦੀਨ ਨਾਸ਼ਕਾਂ ਵਾਸਤੇ ਵਰਤੀ ਸੀ ਅਤੇ ਗਲਤੀ ਨਾ ਕਿਤੇ ਉਹ ਹੀ ਵਰਤ ਗਏ ਆਪਣੇ ਕੋਲ ਕੀਟਨਾਸ਼ਕਾਂ ਵਾਸਤੇ, ਅਤੇ ਫਸਲ 'ਤੇ ਮਾੜਾ ਅਸਰ ਪੈ
1: ਜਾਂਦਾ।
0: ਇਸ ਕਰਕੇ ਆਪਾਂ ਨੂੰ ਮਾਹਰ ਕਹਿੰਦੇ ਵੀ ਢੋਲੀ ਜਿਹੜੀ ਨਾ ਵੱਖਰੀ ਰੱਖੋ, ਵੀ ਨਦੀਨ ਨਾਸ਼ਕਾਂ ਵਾਲੀ ਵੱਖਰੀ ਹੋਵੇ ਅਤੇ ਕੀਟਨਾਸ਼ਕਾਂ ਵਾਲੀ ਵੱਖਰੀ ਹੋਵੇ, ਤਾਂ ਕਿ ਇਹ ਗੁੰਜਾਇਸ਼ ਹੀ ਨਾ ਰਹੇ ਵੀ ਕੋਈ ਗਲਤ ਜਿਹੜਾ ਦਵਾਈ ਦਾ ਜਿਹੜਾ

0: ਰਿਐਕਸ਼ਨ ਹੋ ਜਾਏ।
1: ਇੱਕ ਨਾ ਆਮ ਤੌਰ 'ਤੇ ਸੰਧੂ ਸਾਹਿਬ ਹੋਰ ਵੀ ਹੈ ਕਿ ਅਸੀਂ ਨਾ ਡਾਕਟਰ ਜੀ ਥੋੜ੍ਹੀ ਜਿਹੀ ਆਪਣੀ ਵੀ ਜ਼ਿਆਦਾ ਕਰਦੇ ਹਾਂ ਕਿ ਅਸੀਂ ਦਵਾਈਆਂ ਦਾ ਮਿਸ਼ਰਣ ਵੀ ਤਿਆਰ ਕਰ ਲੈਂਦੇ ਹਾਂ ਵੀ ਚੱਲ ਯਾਰ ਉਹ ਕਿਸੇ ਨੇ ਕਹਿਤਾ ਯਾਰ ਆਹ ਦਵਾਈ ਵਰਤੀ ਸੀ, ਅਗਲਾ ਕਹਿੰਦਾ ਯਾਰ ਫਲਾਣਾ ਸੀ, ਉਹਨੇ ਕਿਹਾ ਚੱਲ ਥੋੜ੍ਹੀ ਵਿੱਚ ਇਹ ਵੀ ਪਾ ਲਓ। ਇਹ ਮਿਸ਼ਰਣ ਨਾਲ ਤੁਹਾਡਾ ਕੰਮ ਨਹੀਂ ਚੱਲਣਾ, ਮਿਸ਼ਰਣ ਨੇ ਤੁਹਾਨੂੰ ਖਰਾਬ ਕਰ ਦੇਣਾ। ਇਸ ਕਰਕੇ ਕਿਉਂਕਿ ਹੁਣ ਤਾਂ ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ, ਸਾਡੇ ਕੋਲ ਅਦਾਰੇ ਹੈ, ਜਾਣਕਾਰੀ ਦਾ ਸੋਮਾ ਸਾਡੇ ਘਰ ਤੱਕ ਹੈ, ਜੋ ਸਿਫਾਰਸ਼ ਕੀਤਾ ਜਾਂਦਾ, ਜਿੰਨਾ ਸਿਫਾਰਸ਼ ਕੀਤਾ ਜਾਂਦਾ ਔਰ ਜਿਵੇਂ ਸਿਫਾਰਸ਼ ਕੀਤਾ ਜਾਂਦਾ ਉਸ ਲਿਹਾਜ਼ ਦੇ ਨਾਲ ਹੀ ਆਪਾਂ ਛਿੜਕਾਅ ਕਰਨਾ। ਇਹ ਕਿਸੇ ਦੇ ਕਹੇ ਕਹਾਏ ਜਾਂ ਦੁਕਾਨਦਾਰ ਦੇ ਕਹੇ ਕਹਾਏ, ਇਹ ਆਪਾਂ ਆਪੇ ਮਿਸ਼ਰਣ ਕਰ ਲੈਣਾ ਜਾਂ ਆਪੇ ਮਿਕਦਾਰ ਦਵਾਈ ਦੀ ਵਧਾ ਲੈਣੀ, ਪਾਣੀ ਦੀ ਮਾਤਰਾ ਘਟਾ ਲੈਣੀ, ਇਹ ਕਿਤੇ ਨਾ ਕਿਤੇ ਸਾਡੇ ਲਈ ਜਿਹੜਾ ਘਾਤਕ ਸਾਬਿਤ ਹੋ ਸਕਦਾ।
0: ਪੱਕੀ ਗੱਲ ਆ ਜੀ, ਤਾਂ ਹੀ ਆਪਾਂ ਦੇਖੋ ਵਾਰ ਵਾਰ ਇਹੋ ਹੀ ਆਪਾਂ ਨੂੰ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਵੀ ਜੋ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ ਨਾ, ਦੇਖੋ ਬੜੇ ਸਾਇੰਸਦਾਨ ਲੰਬੀ ਖੋਜ ਕਰਦੇ ਆ ਜੀ, ਐਵੇਂ ਨਹੀਂ ਵੀ ਇੱਕ ਦਿਨ 'ਚ ਜਾ ਕੇ ਉਹਨਾਂ ਨੇ ਦੇਤਾ ਵੀ ਆ ਕਰ ਲਓ ਜੀ ਵਰਤ ਲਓ, ਉਹ ਪੂਰੇ ਹਰ ਪਹਿਲੂ ਨੂੰ ਜਾਂਚ ਪਰਖ ਕੇ ਫਿਰ ਸਾਡੇ ਲਈ ਸਿਫਾਰਿਸ਼ ਕਰਦੇ ਵੀ ਕਿਸ ਢੰਗ ਦੇ ਨਾਲ ਕਦੋਂ ਇਹਦੀ ਵਰਤੋਂ ਕਰਨੀ ਹੈ, ਕਿੰਨੀ ਮਾਤਰਾ 'ਚ, ਕਿੰਨੀ ਮਾਤਰਾ 'ਚ ਪਾਣੀ ਲੈਣਾ ਆਪਣਾ, ਨੋਜ਼ਲ ਦਾ ਵੀ ਧਿਆਨ ਰੱਖਣਾ ਪੈਂਦਾ ਜੀ, ਵੱਖਰੀ ਵੱਖਰੀ ਹੁੰਦੀ ਹੈਗੀ ਹੈ। ਅਤੇ ਅੱਛਾ ਜਦੋਂ ਕੰਮ ਖਤਮ ਹੋ ਗਿਆ ਉਦੋਂ ਬਾਅਦ ਵੀ ਰੁੜੀ ਆਰਾਮ ਵੀ ਧਿਆਨ ਰੱਖੋ ਕਿ ਇਹ ਨਹੀਂ ਵੀ ਆਪਣਾ ਹੁਣ ਕੰਮ ਖਤਮ ਹੋ ਗਿਆ, ਉਸ ਤੋਂ ਬਾਅਦ ਆਪਣੇ ਚੰਗੇ ਤਰੀਕੇ ਨਾਲ ਨਹਾ ਧੋ ਕੇ ਕੱਪੜੇ ਚੇਂਜ ਕਰਕੇ ਫਿਰ ਕੋਈ ਆਪਾਂ ਕੁਝ ਖਾਈਏ ਪੀਏ ਜੀ।
1: ਬਿਲਕੁਲ ਜੀ, ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਬੜੀ ਜਾਨ ਹਰ ਬੰਦੇ ਦੀ ਕੀਮਤੀ ਹੈ, ਜਿਹੜਾ ਬੰਦਾ ਛਿੜਕਾਅ ਕਰ ਰਿਹਾ, ਇੱਕ ਤਾਂ ਤੁਸੀਂ ਦੱਸਿਆ ਹੀ ਆ ਵੀ ਜਿੱਦਾਂ ਦਸਤਾਨੇ ਹੈ, ਇੱਕ ਆਮ ਤੌਰ 'ਤੇ ਸੰਧੂ ਸਾਹਿਬ ਜਦੋਂ ਆਪਾਂ ਦਵਾਈਆਂ ਖੋਲ੍ਹਦੇ ਹਾਂ ਨਾ, ਜਦੋਂ ਢੱਕਣ ਖੋਲ੍ਹਦੇ ਹਾਂ ਜਾਂ ਕਈ ਦਵਾਈਆਂ ਬੋਰਿਆਂ ਦੇ ਵਿੱਚ ਵੀ ਹੁੰਦੀਆਂ ਪਾੜਦੇ ਹਾਂ, ਉਦੋਂ ਬਹੁਤ ਤਵੱਜੋ ਆਦਿ ਦੇਣੀ ਜ਼ਰੂਰੀ ਹੈ, ਹੈ ਨਾ। ਅਤੇ ਇਸ ਕਰਕੇ ਉਸ ਸਮੇਂ ਵੀ ਦਵਾਈ ਅੰਦਰ ਜਾਣ ਦਾ ਖਦਸ਼ਾ ਬਹੁਤ ਜ਼ਿਆਦਾ ਰਹਿੰਦਾ ਹੈ। ਇੱਕ ਤਾਂ ਦੇਖੋ ਦਵਾਈ ਕੋਈ ਵੀ ਸਪਰੇ ਕਰਨਾ, ਛਿੜਕਾਅ ਸ਼ਾਂਤ ਮੌਸਮ ਦੇ ਵਿੱਚ ਕਰਨਾ ਹੈ।
0: ਹਾਂ,
1: ਆਮ ਤੌਰ 'ਤੇ
0: ਆਪਾਂ ਹੁਣ ਦੇਖੋ ਮਿੱਤਰ ਕੀੜੇ ਵੀ ਆ, ਸ਼ਾਇਦ ਮੱਖੀਆਂ ਦੇ ਬਕਸੇ ਵੀ ਰੱਖੇ ਹੁੰਦੇ,
1: ਬਿਲਕੁਲ ਬਿਲਕੁਲ,
0: ਉਹਨਾਂ ਦਾ ਵੀ ਧਿਆਨ ਰੱਖਣਾ ਹੈਗਾ ਤਾਂ ਕਿ ਨੁਕਸਾਨ ਨਾ ਹੋਵੇ ਜੀ, ਕਿਸੇ ਵੀ ਤਰੀਕੇ ਨਾਲ ਆਪਾਂ ਨੂੰ ਫਾਇਦਾ ਉਠਾਉਣਾ ਆ।
1: ਆਹੋ ਜੀ, ਸ਼ਹਿਦ ਮੱਖੀਆਂ ਤਾਂ ਦੇਖੋ ਹੁਣ ਸਾਰਾ ਦਿਨ ਤਾਂ ਸਰਗਰਮ ਰਹਿੰਦੀਆਂ ਨਹੀਂ, ਉਹਨਾਂ ਦਾ ਵੀ ਇੱਕ
0: ਸਮਾਂ ਹੁੰਦਾ,
1: ਅਤੇ ਉਸ ਸਮੇਂ ਦੇ ਵਿੱਚ ਆਉਣਾ ਹੈ, ਅਤੇ ਉਸ ਸਮੇਂ ਜੇ ਆਪਾਂ ਸਪਰੇ ਕਰਾਂਗੇ ਇਹਦਾ ਮਤਲਬ ਤਾਂ ਸਿੱਧਾ ਸਿੱਧਾ ਉਹਨਾਂ 'ਤੇ ਹਮਲਾ ਹੋ ਗਿਆ।
0: ਹਮਲਾ ਹੋ ਗਿਆ।
1: ਚਲੀਏ ਆਪਾਂ।
0: ਜੈ ਹਿੰਦ ਜੀ।
1: ਜੈ ਜੀ।

ECG ਅੱਜ ਦਾ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 meter ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:40 ਹੋ ਰਹੇ ਨੇ। ਆਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਖਾਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੀ 6:50 ਹੋਏ ਨੇ। ਆਓ ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਦਈਏ।

ਸਵੇਰੇ 7:02 ਤੇ ਲੈ ਕੇ ਹਾਜ਼ਰ ਹੋਵਾਂਗੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। 8:40 ਦਾ ਸਮਾਂ ਰਹੇਗਾ ਮਸੀਹੀ ਭਜਨਾਂ ਦਾ। ਸਵੇਰੇ 9:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਪੰਡਿਤ ਹਰਵਿੰਦਰ ਕੁਮਾਰ ਸ਼ਰਮਾ ਦਾ ਸਿਤਾਰ ਤੇ ਵਜਾਇਆ ਰਾਗ ਭਟਿਆਰ ਸੁਣੋਗੇ। ਸਵੇਰੇ 9:30 ਦਾ ਸਮਾਂ ਰਹੇਗਾ ਪ੍ਰੋਗਰਾਮ ਗਿਆਨ ਵਿਗਿਆਨ ਦਾ।

0: ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੌਮਾਂਤਰੀ ਦੂਰ ਸੰਚਾਰ ਅਤੇ ਸਮਾਜ ਦਿਹਾੜਾ ਇਸ 'ਤੇ ਵਾਰਤਾ ਸੁਣੋਗੇ। ਵਾਰਤਾਕਾਰ ਹੋਣਗੇ ਪ੍ਰੋਫੈਸਰ ਰਵਿੰਦਰ ਕੁਮਾਰ ਅਤੇ ਹਾਈਪਰ ਟੈਨਸ਼ਨ ਦੇ ਬਾਰੇ ਗੱਲ ਹੋਏਗੀ। ਵਰਲਡ ਏਡਸ ਵੈਕਸੀਨੇਸ਼ਨ ਡੇ ਇਸ ਦੇ ਬਾਰੇ ਵੀ ਜਾਣਕਾਰੀ ਹਾਸਲ ਕਰੋਗੇ। ਹੋਰ ਵਿਗਿਆਨ ਖਬਰਾਂ ਹੋਣਗੀਆਂ। 10:02 'ਤੇ ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼, ਅਤੇ 11:05 'ਤੇ ਵਟਸਐਪ 'ਤੇ ਆਧਾਰਿਤ ਤੁਹਾਡੀਆਂ ਫਰਮਾਇਸ਼ਾਂ ਨਾਲ ਸਜਿਆ ਹੋਇਆ ਪ੍ਰੋਗਰਾਮ ਧਮਕ ਜਲੰਧਰ ਪੈਂਦੀ। 12:05 'ਤੇ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਅੱਜ ਸੁਖਦੀਪ ਸਿੰਘ ਅਤੇ ਗੁਰਪ੍ਰੀਤ ਕੌਰ ਹੁਣੀ ਬੱਚਿਆਂ ਦੇ ਨਾਲ ਗੱਲਬਾਤ ਕਰਨਗੇ। ਦਿਨੇ 1:15 ਤੋਂ ਲੈ ਕੇ 1:40 ਤੱਕ, ਫਿਰ 2:00 ਤੋਂ ਲੈ ਕੇ 2:15 ਤੱਕ ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਫੌਜੀ ਵੀਰਾਂ ਲਈ ਦਾ। ਦਿਨੇ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਅੱਜ ਦੇ ਕਲਾਕਾਰ ਹੋਣਗੇ ਕੁਲਦੀਪ ਸਿੰਘ ਬਾਕੁਲ, ਲੋਕੀ ਕਵੀਸ਼ਰ ਅਤੇ ਉਹਨਾਂ ਦੇ ਸਾਥੀ। 4:02 'ਤੇ ਉਰਦੂ ਮੈਗਜ਼ੀਨ ਪ੍ਰੋਗਰਾਮ ਹਮ ਕਲਮ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਕਰੀਰ ਪੰਜਾਬ ਮੇਂ ਉਰਦੂ ਅਦਬ ਕਾ ਇਰਤਿਕਾ, ਡਾਕਟਰ ਇਰਾਕ ਰਜ਼ਾ ਜੈਦੀ। ਸ਼ੇਰੀ ਕਲਮ 'ਚ ਵਿਸ਼ਾਲ ਖੁੱਲਰ, ਅਫਸਾਨਾ ਤਬਦੀਲੀ ਮੁਹੰਮਦ ਬਸ਼ੀਰ ਮਾਲੋਰ ਕੋਟਵਲਵੀ। ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਅਤੇ ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਦਿਹਾਤੀ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਅੱਜ ਦੀ ਪਾ ਦੇ ਨਾਲ ਨਾਲ ਸੋਹਣੀ 'ਚ ਰਲਵੀਆਂ ਫਸਲਾਂ, ਇਸ ਬਾਰੇ ਜਗਮੋਹਨ ਕੌਰ ਹੁਣੀ ਜਾਣਕਾਰੀ ਦੇਣਗੇ, ਅਤੇ ਨਾਲ ਹੀ ਆਕਾਸ਼ਵਾਣੀ ਦੀ 90 ਸਾਲ ਇਸ ਦੇ ਬਾਰੇ ਗੱਲਬਾਤ, ਹੋਰ ਗੀਤ ਸੰਗੀਤ ਵੀ ਹੋਏਗਾ। 7:40 'ਤੇ ਪੰਜਾਬੀ ਕਵਿਤਾ ਪਾਠ ਦੇ ਪ੍ਰੋਗਰਾਮ ਵਗਦੇ ਪਾਣੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੁਮਨ ਸ਼ਾਮਪੁਰੀ ਰਾਜਕੁਮਾਰ ਹੁਣੀ ਕਵਿਤਾ ਪਾਠ ਪੇਸ਼ ਕਰਨਗੇ। 8:00 ਤੁਹਾਡੀ ਚਿੱਠੀ ਮਿਲੀ, 9:00 ਨਿਊਜ਼ 8:00 ਅਤੇ 9:30 ਨਾਟਕਾਂ ਦੇ ਅਖਿਲ ਭਾਰਤੀ ਕਾਰਜਕ੍ਰਮ ਵਿੱਚ ਪ੍ਰਸਾਰਿਤ ਹੋਏਗਾ ਨਾਟਕ। 10:00 ਰਵੀਵਾਸੀਆ ਅਖਿਲ ਭਾਰਤੀ ਸੰਗੀਤ ਸੰਮੇਲਨ ਸਭਾ। ਇਹ ਸਨ ਜੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:55 ਹੋ ਰਹੇ ਨੇ, ਆ ਸੁਣਦੇ ਹਾਂ ਸੰਸਕ੍ਰਿਤ 'ਚ ਸਮਾਚਾਰ।
1: ਇਯਮ ਆਕਾਸ਼ਵਾਣੀ ਸੰਪ੍ਰਤਿ ਵਾਰਤਾਃ ਸ਼ੂਯਂਤਾਮ ਪ੍ਰਵਾਚਕਃ ਦਿਵਯਾਨੰਦ ਝਾਹ। पञ्चदेशानां यात्रायाः द्वितीये दिने ह्यः प्रधानमन्त्री नरेन्द्र मोदी नीदरलैंड्स देशस्य प्रधानमन्त्रिणा सह अनेकेषु कार्यक्रमेषु सहभागम् अकरोत्। अत्र सामुदायिक सम्पर्कः, डच राजपरिवारेण सह मेलनं च अन्यतमे आस्ताम्। हेगनगरे भारतीय समुदायं सम्बोधयन् श्रीमोदी प्रवर्तमानं दशकम् आपद्दशकत्वेन वर्णितवान्, यद्धि बहुविधैः सङ्कटैः ग्रस्तमस्ति। प्रधानमन्त्री अवदत् यत् भारत नीदरलैंड्स देशो वैश्विक समाह्वानानि सम्मुखीकर्तुं विश्वस्तायाः पारदर्शिन्याः च भविष्यापूर्ति व्यवस्थायाः निर्माणार्थं सम्भूय कार्यरतौ स्तः। सः अवदत् यत् विश्वं सर्वादौ कोविड 19 महामारीं तदनन्तरं च युद्धं सम्मुखीकृतवत्। साम्प्रतम् एतत् ऊर्जा

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਨੀਦਰਲੈਂਡ ਵਿੱਚ ਵਿਸ਼ਵ ਸੰਕਟ ਦਰਮਿਆਨ ਇੱਕ ਭਰੋਸੇਮੰਦ, ਪਾਰਦਰਸ਼ੀ ਅਤੇ ਭਵਿੱਖ ਲਈ ਤਿਆਰ ਸਪਲਾਈ ਵਿਵਸਥਾ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਦਾ ਪੇਪਰ ਲੀਕ ਹੋਣ ਦੇ

ਮਾਮਲੇ ਵਿੱਚ ਇੱਕ ਹੋਰ ਮੁੱਖ ਮੁਲਜ਼ਮ ਮਨੀਸ਼ਾ ਗੁਰੂਨਾਥ ਮੰਦਾਰੇ ਨੂੰ ਪੁਣੇ ਤੋਂ ਗ੍ਰਿਫਤਾਰ ਕੀਤਾ ਹੈ। ਸਿੱਖਿਆ ਮੰਤਰਾਲੇ ਨੇ ਦੇਸ਼ ਵਿੱਚ ਸਕੂਲੀ ਪੜ੍ਹਾਈ ਵਿੱਚ ਛੱਡਣ ਵਾਲੇ ਖਾਸ ਕਰਕੇ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੱਧਦੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਕੀਕ੍ਰਿਤ ਖੇਤੀ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਭਾਰਤ ਨੇ ਸਿੰਧੂ ਜਲ ਸੰਧੀ ਬਾਰੇ ਗੈਰ ਕਾਨੂੰਨੀ ਤੌਰ 'ਤੇ ਗਠਿਤ ਸਾਲਸੀ ਅਦਾਲਤਾਂ ਦੇ ਹਾਲ ਹੀ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਨੇਪਰੇ ਚੜ੍ਹਾਉਣ ਦੇ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਨਿਯੁਕਤ ਕੀਤਾ ਹੈ। ਤਰਨ ਤਾਰਨ ਪੁਲਿਸ ਨੇ ਗੁਰਦਾਸਪੁਰ 'ਚ CDM ਅਨੁਪ੍ਰੀਤ ਕੌਰ ਰੰਧਾਵਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਦੇ ਲਈ 10 ਰੋਜ਼ਾ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਗਾਂਧੀ ਨਗਰ 'ਚ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਸੰਜਨਾ ਨੇ ਔਰਤਾਂ ਦੇ 77 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਤੇ ਦੇ 3 ਤਮਗੇ ਜਿੱਤੇ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੋਹਣੀ ਸਵੇਰ ਇਸ ਪ੍ਰੋਗਰਾਮ ਦੇ ਲਈ ਬਸ ਕੁਝ ਕੁ ਪਲਾਂ ਦਾ ਇੰਤਜ਼ਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ। ਨਵੀਂ ਸਵੇਰ ਦੀ ਨਵੀਂ ਰੌਣਕ ਦੇ ਨਾਲ ਤੁਹਾਡਾ ਸਾਰਿਆਂ ਦਾ ਦਿਲੋਂ ਸਵਾਗਤ। ਅੱਜ ਦੀ ਸੋਹਣੀ ਸਵੇਰ ਲੈ ਕੇ ਆਈਏ ਰੋਜ਼ ਵਾਂਗ ਨਵੀਆਂ ਉਮੀਦਾਂ, ਨਵੀਆਂ ਖੁਸ਼ੀਆਂ ਅਤੇ ਨਵੇਂ ਸੁਪਨਿਆਂ ਨੂੰ ਸੱਚ ਕਰਨ ਦਾ ਹੌਂਸਲਾ। 17 ਮਈ ਦੀ ਇਸ ਪਿਆਰੀ ਜਿਹੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਹੈ। ਗਰਮੀ ਚਾਹੇ ਬਹੁਤ ਜ਼ਿਆਦਾ ਹੈ ਅਤੇ ਹੋਰ ਵੀ ਹੋਣ ਵਾਲੀ ਹੈ, ਪਰ ਫਿਰ ਵੀ ਜਿਹੜੀ ਠੰਡਕ ਹੈ ਨਾ, ਉਸ ਸ਼ਬਦਾਂ ਦੇ ਰਾਹੀਂ ਬਖੂਬੀ ਮਿਲ ਜਾਂਦੀ ਹੈ। ਸੋ ਅੱਜ ਦਿਨ ਦੀ ਸ਼ੁਰੂਆਤ ਕਰੀਏ ਖੂਬਸੂਰਤ ਜਿਹੀ ਕਿਸੇ ਗੱਲ ਦੇ ਨਾਲ। ਜੀ ਹਾਂ, ਸਫ਼ਰ ਹਰ ਰੋਜ਼ ਦਾ ਖਾਸ ਹੋ ਜਾਂਦਾ ਹੈ ਜਦੋਂ ਆਪਣਿਆਂ ਦੇ ਨਾਲ ਆਪਣਾ ਪਿਆਰ ਅਤੇ ਵਿਸ਼ਵਾਸ ਹੋ ਜਾਂਦਾ। ਸੋ ਵਿਸ਼ਵਾਸ ਅਤੇ ਪਿਆਰ ਦੇ ਨਾਲ ਭਰ ਕੇ ਹਰ ਦਿਨ ਜਿਹੜਾ ਉਹ ਬਹੁਤ ਹੀ ਚੰਗਾ ਲੱਗਣ ਲੱਗ ਜਾਂਦਾ, ਅੱਛਾ ਲੱਗਣ ਲੱਗ ਜਾਂਦਾ, ਬਿਲਕੁਲ ਇਸ ਗੀਤ ਦੀ ਤਰ੍ਹਾਂ।

ਜੇ ਸਾਡੇ ਅਗਲੇ ਰਿਕਾਰਡ ਦੇ ਵਿੱਚ ਇਹ ਬੱਚੀਆਂ ਇੱਕ ਗੀਤ ਗਾਉਂਦੇ ਨੇ ਤਾਂ ਸਾਡਾ ਰਿਕਾਰਡ ਬਹੁਤ ਕਾਮਯਾਬ ਹੋ ਜਾਏਗਾ।

ਇਹ ਤੁਸੀਂ ਕੀ ਗੱਲ ਕਰ ਰਹੇ ਹੋ? ਇਹ ਜੀਆਂ ਗੱਲਾਂ ਨਾ ਹੀ ਤਾਂ ਅਸੀਂ ਕਦੇ ਸੋਚੀਆਂ ਨਾ ਹੀ ਸੁਣੀਆਂ। ਅਸੀਂ ਤਾਂ ਸਿੱਧੇ ਸਾਦੇ ਜੱਟ ਜ਼ਿਮੀਂਦਾਰ ਬੰਦੇ ਹਾਂ। ਸਾਡੇ ਲਈ ਤਾਂ ਆਪਸੀ ਭਾਈਚਾਰੇ ਦੀ ਸ਼ਰਮ ਹੀ ਸਭ।

0: ਬਾਈ ਆ ਗੱਲਾਂ ਪਿੰਡਾਂ ਚ ਕਰਨ ਵਾਲੀਆਂ ਹੈ ਨੀ, ਤੁਸੀਂ ਦੱਸੋ ਰੋਟੀ ਸਾਗ ਨਾ ਖਾਓਗੇ ਕਿ ਗਾਜਰਾਂ ਬਣਾਓਗੇ।
1: ਲਓ ਜੀ, ਵਿਦ ਡਾਇਲੈਕਸ ਦੇ ਨਾਲ ਇਹ ਗੀਤ ਹੁਣੇ ਤੁਸੀਂ ਸੁਣ ਲਿਆ। ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ, ਅਤੇ ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਤੁਰੀਏ। ਅਤੇ ਹਾਂ, ਪਤਾ ਇੱਕ ਸਮਾਂ ਸੀ ਜਦੋਂ ਸੁਨੇਹੇ ਕਬੂਤਰ ਲੈ ਕੇ ਜਾਂਦੇ ਸੀ, ਫਿਰ ਚਿੱਠੀਆਂ ਦਾ ਦੌਰ ਆ ਗਿਆ, ਅਤੇ ਹੁਣ ਅੱਜ ਇੱਕ ਕਲਿੱਕ ਦੇ ਨਾਲ ਦੁਨੀਆ ਇੱਕ ਦੂਜੇ ਦੇ ਨਾਲ ਜੁੜ ਗਈ ਹੈ। ਜੀ ਹਾਂ, ਅੱਜ ਅਸੀਂ ਮਨਾ ਰਹੇ ਹਾਂ ਵਿਸ਼ ਟੈਲੀਕਮਿਊਨੀਕੇਸ਼ਨ ਅਤੇ ਇਨਫੋਰਮੇਸ਼ਨ ਸੁਸਾਇਟੀ ਦਿਵਸ, ਜੋ ਸਾਨੂੰ ਟੈਕਨੋਲੋਜੀ ਅਤੇ ਸੰਚਾਰ ਦੀ ਅਦਭੁਤ ਤਾਕਤ ਦਾ ਅਹਿਸਾਸ ਕਰਵਾਉਂਦਾ ਹੈ। ਜੀ ਹਾਂ, ਇੱਕ ਛੋਟੀ ਜਿਹੀ ਆਵਾਜ਼ ਜੋ ਕਦੇ ਤਾਰਾਂ ਦੇ ਰਾਹੀਂ ਜਾਂਦੀ ਸੀ, ਅੱਜ ਇੰਟਰਨੈੱਟ ਦੇ ਰਾਹੀਂ ਪੂਰੀ ਦੁਨੀਆ ਤੱਕ ਪਹੁੰਚ ਰਹੀ ਹੈ। ਗੱਲ ਰੇਡੀਓ ਦੀ ਵੀ ਹੋ ਰਹੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਉਸੇ ਤਾਕਤ ਦੀ ਜਿਸਨੇ ਦੂਰ ਬੈਠੇ ਲੋਕਾਂ ਦੇ ਦਿਲਾਂ ਨੂੰ ਜੋੜਿਆ, ਟੈਲੀਕਮਿਊਨੀਕੇਸ਼ਨ, ਇਨਫੋਰਮੇਸ਼ਨ ਟੈਕਨੋਲੋਜੀ। ਅਤੇ ਅੱਜ ਅਸੀਂ ਇਹੀ ਦਿਨ ਮਨਾ ਰਹੇ ਹਾਂ। ਅੱਜ ਦਾ ਯੁੱਗ ਹੈ ਤੇਜ਼ ਸੰਚਾਰ, ਸਮਾਰਟ ਟੈਕਨੋਲੋਜੀ ਦਾ, ਜਿੱਥੇ ਦੂਰੀਆਂ ਮਾਇਨੇ ਨਹੀਂ ਰੱਖਦੀਆਂ। ਬਿਲਕੁਲ ਜੀ, ਇੱਕ ਖਾਸ ਜਿਹੜੀ ਕੋਈ ਵੀ ਜਾਣਕਾਰੀ ਹੁੰਦੀ ਹੈ ਉਹ ਪਲਾਂ ਦੇ ਵਿੱਚ ਹੀ ਸਭ ਤੱਕ ਪਹੁੰਚਾਈ ਜਾਂਦੀ ਹੈ। ਅਤੇ ਹਾਂ, ਅੱਜ ਦਾ ਇਹ ਦਿਨ ਇਹੀ ਕਹਿੰਦਾ ਕਿ ਅਸੀਂ ਇਸ ਟੈਕਨੋਲੋਜੀ ਨੂੰ ਸਲਾਮ ਕਰੀਏ। ਮੋਬਾਈਲ ਫੋਨ, ਇੰਟਰਨੈੱਟ, ਡਿਜੀਟਲ ਟੈਕਨੋਲੋਜੀ ਸਾਡੇ ਜੀਵਨ ਨੂੰ ਨਵੀਂ ਦਿਸ਼ਾ ਦੇ ਰਹੀ ਹੈ, ਅਤੇ ਨਵੀਂ ਦਿਸ਼ਾ ਜਿਹੜੀ ਹੈ ਉਹ ਆਵਾਜ਼ ਦੇ ਰਾਹੀਂ ਵੀ ਦਿੱਤੀ ਜਾਂਦੀ ਹੈ। ਕੋਰੋਨਾ ਕਾਲ ਦੇ ਵਿੱਚ ਵੀ ਅਸੀਂ ਦੇਖਿਆ ਕਿ ਇਸ ਟੈਕਨੋਲੋਜੀ ਨੇ ਸਾਨੂੰ ਇੱਕ ਦੂਜੇ ਦੇ ਕੋਲ ਬਣਾਈ ਰੱਖਿਆ। ਮੋਬਾਈਲ ਫੋਨਾਂ ਨੇ ਆਪਣੇ ਲੋਕਾਂ ਨੂੰ ਨੇੜੇ ਰੱਖਿਆ। ਔਨਲਾਈਨ ਕਲਾਸਾਂ 'ਤੇ ਪੜ੍ਹਾਈ ਜਿਹੜੀ ਸੀ ਉਹ ਜਾਰੀ ਰਹੀ। ਵੀਡੀਓ ਕਾਲਸ ਨੇ ਦੂਰੀਆਂ ਨੂੰ ਕੱਟ ਕੀਤਾ, ਅਤੇ ਰੇਡੀਓ ਨੇ ਹਰ ਘਰ ਤੱਕ ਸਹੀ ਜਾਣਕਾਰੀ ਅਤੇ ਹੌਸਲਾ ਪਹੁੰਚਾਇਆ। ਰੇਡੀਓ ਇਸ ਸਮੇਂ ਵੀ ਇੱਕ ਸੱਚੇ ਦੋਸਤ ਵਾਂਗ ਉਭਰਿਆ, ਜੋ ਲੋਕਾਂ ਨੂੰ ਸੁਰੱਖਿਆ ਨਿਯਮਾਂ, ਖਬਰਾਂ ਅਤੇ ਹੌਸਲਾ ਦਿੰਦਾ ਰਿਹਾ। ਵਿਸ਼ਵ ਟੈਕਨੋਲੋਜੀ ਅਤੇ ਇਨਫੋਰਮੇਸ਼ਨ ਸੁਸਾਇਟੀ ਦਿਵਸ ਨੂੰ ਅੱਜ ਆਪਾਂ ਮਨਾ ਰਹੇ ਹਾਂ, ਜੋ ਕਹਿ ਰਿਹਾ ਟੈਕਨੋਲੋਜੀ ਸਿਰਫ ਸਹੂਲਤ ਨਹੀਂ ਹੈ, ਸਗੋਂ ਮੁਸ਼ਕਲ ਸਮੇਂ ਦੇ ਵਿੱਚ ਇੱਕ ਮਜ਼ਬੂਤ ਸਹਾਰਾ ਵੀ ਹੈ। ਅਤੇ ਹੁਣ ਜੇ ਗੱਲ ਕਰੀਏ ਟੈਕਨੋਲੋਜੀ ਦੀ, ਤਾਂ ਫਿਰ ਇੱਕ ਖਾਸ ਜਾਣਕਾਰੀ ਇਹ ਵੀ ਹੈ ਕਿ ਹੁਣ ਟੈਕਨੋਲੋਜੀ ਦੀ ਬਦੌਲਤ ਹੀ ਜਿਹੜੀ ਜ਼ਮਾਨਤ ਦੇ ਆਦੇਸ਼ ਨੇ ਉਸਦੇ ਬਾਅਦ 10 ਮਿੰਟਾਂ ਦੇ ਵਿੱਚ ਰਿਹਾਈ ਜਿਹੜੀ ਹੈ ਉਹ ਹੋਏਗੀ। ਯੂਨੀਫਾਈਡ ਡਿਜੀਟਲ ਜਸਟਿਸ ਮਾਡਲ ਜਿਹੜਾ ਉਹ ਲਾਂਚ ਕੀਤਾ ਗਿਆ ਹੈ। ਬਿਲਕੁਲ ਜੀ, ਮੱਧ ਪ੍ਰਦੇਸ਼ ਹਾਈ ਕੋਰਟ ਨੇ ਸ਼ਨੀਵਾਰ ਨੂੰ ਦੇਸ਼ ਦਾ ਪਹਿਲਾ ਏਕੀਕ੍ਰਿਤ ਡਿਜੀਟਲ ਨਿਆਂ ਮਾਡਲ ਲਾਂਚ ਕਰ ਦਿੱਤਾ ਹੈ। ਇਸ ਦੇ ਤਹਿਤ ਪੁਲਿਸ

ਅਦਾਲਤ ਜੇਲ੍ਹ ਫੋਰੈਂਸਿਕ ਲੈਬਸ ਅਤੇ ਮੈਡੀਕਲ ਸਿਸਟਮ ਨੂੰ ਇੱਕ ਹੀ ਡਿਜੀਟਲ ਪਲੈਟਫਾਰਮ 'ਤੇ ਰੀਅਲ ਟਾਈਮ 'ਚ ਜੋੜ ਦਿੱਤਾ ਗਿਆ। ਇਸ ਨਵੀਂ ਵਿਵਸਥਾ ਦੇ ਲਾਗੂ ਹੋਣ ਦੇ ਬਾਅਦ ਜ਼ਮਾਨਤ ਮਨਜ਼ੂਰ ਹੋਣ ਦੇ 10 ਮਿੰਟਾਂ ਦੇ ਅੰਦਰ ਕੈਦੀ ਜਿਹੜੇ ਨੇ ਉਹ ਰਿਹਾਅ ਹੋ ਸਕਣਗੇ। ਅਦਾਲਤਾਂ ਦੇ ਆਦੇਸ਼ਾਂ ਦੀ ਪ੍ਰਮਾਣਿਤ ਕੀਤੀ ਹੋਈ ਕਾਪੀ 1 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਸਿੱਧੇ ਵਟਸਐਪ 'ਤੇ ਜਾਂ ਈਮੇਲ ਦੇ ਜ਼ਰੀਏ ਪਹੁੰਚ ਸਕੇਗੀ। ਵੱਡੀ ਮਾਮਲੇ

इसमें

ਨੋਰਮਲ ਤੋਂ ਵੱਧ ਹੋ ਜਾਂਦਾ ਹੈ ਉਸਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਹਾਈਪਰਟੈਂਸ਼ਨ ਕਹਿੰਦੇ ਨੇ। ਇਸ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ ਕਿਉਂਕਿ ਕਈ ਵਾਰ ਇਸ ਦੇ ਜਿਹੜੇ ਲੱਛਣ ਨੇ ਉਹ ਸਪਸ਼ਟ ਨਹੀਂ ਹੁੰਦੇ। ਅਤੇ ਹਾਂ, ਜਦੋਂ ਬਲੱਡ ਪ੍ਰੈਸ਼ਰ ਬਹੁਤ ਵੱਧ ਜਾਂਦਾ ਹੈ ਅਤੇ ਫਿਰ ਜਿਹੜਾ ਦਿਲ ਹੈ ਉਸ 'ਤੇ ਜ਼ੋਰ ਵੀ ਬਹੁਤ ਵੱਧ ਜਾਂਦਾ ਹੈ। ਸੋ ਦਿਲ ਨੂੰ ਸਵਸਥ ਰੱਖਣ ਦੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਉਸਦੀ ਦੇਖਭਾਲ ਕੀਤੀ ਜਾਵੇ, ਉਸਦਾ ਧਿਆਨ ਦਿੱਤਾ ਜਾਵੇ, ਤਾਂ ਕਿ ਦਿਲ ਇਸਦੀ ਧੜਕਣ ਬਖੂਬੀ ਚੱਲਦੇ ਰਹਿਣ।

ਬਿਲਕੁਲ ਜੀ, ਅਤੇ ਦਿਲ ਦੀ ਚੁਸਤੀ ਫੁਰਤੀ ਲਈ, ਦਿਲ ਦੀ ਸਿਹਤ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਦਿਲ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਸਾਂਝਾ ਕੀਤਾ ਜਾਵੇ ਕਿਸੇ ਆਪਣੇ ਦੇ ਨਾਲ, ਅਤੇ ਜੇਕਰ ਆਪਣਿਆਂ ਦੇ ਨਾਲ ਸਾਂਝੀ ਨਾ ਹੋਏ ਤਾਂ ਇੱਕ ਸਟੱਡੀ ਇਹ ਵੀ ਕਹਿੰਦੀ ਹੈ ਕਿ ਤੁਸੀਂ ਕਿਸੇ ਜਗ੍ਹਾ 'ਤੇ ਜਾ ਕੇ ਕਿਸੇ ਅਣਜਾਣ ਦੇ ਨਾਲ ਵੀ ਜੇਕਰ ਆਪਣੇ ਦਿਲ ਦੀਆਂ ਗੱਲਾਂ ਕਰ ਲੈਂਦੇ ਹੋ ਤਾਂ ਬਹੁਤ ਸਮੇਂ ਤੱਕ ਹੋਣ ਵਾਲੇ ਤਣਾਅ ਤੋਂ ਮੁਕਤ ਹੋ ਜਾਂਦੇ ਹੋ। ਅਤੇ ਜਦੋਂ ਤਣਾਅ ਸਾਡੇ 'ਤੇ ਆਪਣਾ ਜ਼ੋਰ ਨਹੀਂ ਚਲਾ ਪਾਉਂਦਾ ਤਾਂ ਫਿਰ ਸਾਡੀ ਸਿਹਤ ਦੀ ਖੁਸ਼ਹਾਲੀ ਜਿਹੜੀ ਹੈ ਉਹ ਲਾਜ਼ਮੀ ਬਣ ਜਾਂਦੀ ਹੈ। ਸੋ ਜੇਕਰ ਆਪਣਾ ਅਤੇ ਪਰਾਇਆ ਕੋਈ ਵੀ ਨਾ ਮਿਲ ਪਾਵੇ ਤਾਂ ਫਿਰ ਤੁਸੀਂ ਰੁੱਖਾਂ ਦੇ ਨਾਲ, ਕੁਦਰਤ ਦੇ ਨਾਲ ਵੀ ਗੱਲ ਕਰ ਸਕਦੇ ਹੋ। ਅਤੇ ਇਹ ਕੀਤੀਆਂ ਜਾਣ ਵਾਲੀਆਂ ਦਿਲ ਦੀਆਂ ਗੱਲਾਂ ਤੁਹਾਨੂੰ ਬਹੁਤ ਸਕੂਨ ਦਿੰਦੀਆਂ ਨੇ। ਜੇ ਹਾਂ, ਸਾਨੂੰ

ਬਹੁਤ ਸਕੂਨ ਦਿੰਦੀਆਂ ਨੇ। ਅਤੇ ਹਾਂ, ਜਦੋਂ ਗੱਲਾਂ ਦਿਲ ਤੋਂ ਕਹਿ ਦਿੱਤੀਆਂ ਜਾਂਦੀਆਂ ਨੇ ਅਤੇ ਦਿਲ ਨੂੰ ਖਾਲੀ ਕਰਕੇ ਬਾਹਰ ਰੱਖ ਦਿੱਤੀਆਂ ਜਾਂਦੀਆਂ ਨੇ, ਫਿਰ ਜਿਹੜੇ ਉਹਨਾਂ ਦੇ ਰੂਪ ਹੋ ਸਕਦੇ ਨੇ ਟੈਨਸ਼ਨ ਵਾਲੇ, ਜਿਹੜੇ ਵੱਧ ਸਕਦੇ ਨੇ ਅੰਦਰ ਰੱਖਣ ਨਾਲ, ਉਹ ਘੱਟ ਹੋ ਜਾਂਦੇ ਨੇ। ਸੋ ਦਿਲ ਦੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ ਕਿ ਦਿਲ 'ਤੇ ਪੈਣ ਵਾਲੇ ਪ੍ਰੈਸ਼ਰ ਨੂੰ ਘੱਟ ਕੀਤਾ ਜਾਏ। ਅਤੇ ਇਹ ਪ੍ਰੈਸ਼ਰ ਉਦੋਂ ਜ਼ਿਆਦਾ ਵੱਧਦਾ ਹੈ ਜਦੋਂ ਅਸੀਂ ਬਹੁਤ ਵਿਅਰਥ ਦੇ ਤਣਾਅ ਸਹੇੜ ਲੈਂਦੇ ਹਾਂ। ਸੋ ਆਪਣਿਆਂ ਦੇ ਨਾਲ, ਕਿਸੇ ਅਣਜਾਣਾਂ ਦੇ ਨਾਲ ਗੱਲ ਕਰਨ 'ਤੇ ਹੀ ਗੱਲ ਬਣੇਗੀ ਅਤੇ ਦਿਲ ਦੀਆਂ ਗੱਲਾਂ ਚਲਦੀਆਂ ਹੀ ਰਹਿਣਗੀਆਂ।

ਕੋਈ ਵਰਲਡ ਹਾਈਪਰ ਟੈਂਸ਼ਨ ਡੇ 'ਤੇ ਕੁਝ ਅੰਕੜੇ ਵੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਦਿਲ 'ਤੇ ਪ੍ਰੈਸ਼ਰ ਘੱਟ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। 30 ਦੀ ਉਮਰ ਦੇ ਵਿੱਚ ਹੀ ਵੱਧ ਰਹੇ ਬੀਪੀ, ਅਤੇ ਇਸ ਸਾਲ 13,000 ਨਵੇਂ ਮਰੀਜ਼। ਬਦਲਦੀ ਜੀਵਨ ਸ਼ੈਲੀ ਅਤੇ ਤਣਾਅ ਦੇ ਕਾਰਨ ਜ਼ਿਲ੍ਹੇ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਯਾਨੀ ਕਿ ਹਾਈਪਰ ਟੈਂਸ਼ਨ ਦੀ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਉਹ ਲਗਾਤਾਰ ਵੱਧ ਰਹੀ ਹੈ। ਸਿਵਲ ਹਸਪਤਾਲ ਦੀ ਮੈਡੀਸਿਨ ਓਪੀਡੀ 'ਚ ਆਉਣ ਵਾਲੇ 300 ਮਰੀਜ਼ਾਂ ਦੇ ਵਿੱਚੋਂ 50 ਹਾਈ ਬੀਪੀ ਦੇ ਇਲਾਜ ਲਈ ਪਹੁੰਚ ਰਹੇ ਨੇ। 30 ਸਾਲ ਦੀ ਜਿਹੜੀ ਉਮਰ ਹੈ ਉਹਦੇ ਪਾਰ ਹੁੰਦਿਆਂ ਹੀ ਜਿਹੜੇ ਯੁਵਾ ਨੇ ਉਹ ਇਸ ਬਿਮਾਰੀ ਦੀ ਚਪੇਟ 'ਚ ਆ ਰਹੇ ਨੇ, ਜਦਕਿ 5 ਸਾਲ ਪਹਿਲੇ ਅਜਿਹੀ ਜਿਹੜੀ ਸਥਿਤੀ ਸੀ ਉਹ ਬਿਲਕੁਲ ਨਹੀਂ ਸੀ। ਤਦ ਓਪੀਡੀ ਦੇ ਵਿੱਚ 20 ਤੋਂ 25 ਮਰੀਜ਼ ਹੀ ਆਉਂਦੇ ਸੀ, ਅਤੇ ਉਹਨਾਂ ਦੇ ਵਿੱਚੋਂ ਵੀ ਅਧਿਕਤਰ ਜਿਹੜੇ ਜ਼ਿਆਦਾਤਰ ਲੋਕ ਹੁੰਦੇ ਸੀ ਉਹ 40 ਦੇ ਪਾਰ ਹੁੰਦੇ ਸੀ। ਸਵਾਸਥ ਵਿਭਾਗ ਨੇ ਹਾਲਾਂ ਸਕਰੀਨਿੰਗ ਜਿਹੜੀ ਕੀਤੀ ਹੈ ਉਹਦੇ ਅਨੁਸਾਰ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਹਦੇ ਵਿੱਚ 20, 24, 25 ਦੇ ਅਨੁਸਾਰ 2,97,532 ਮਰੀਜ਼ਾਂ ਦਾ ਚੈੱਕਅਪ ਹੋਇਆ ਸੀ, ਜਿਨ੍ਹਾਂ ਦੇ ਵਿੱਚੋਂ ਹਾਈਪਰ ਟੈਂਸ਼ਨ ਦੇ ਯਾਨੀ ਕਿ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ 38,720 ਸੀਗੇ। ਅਤੇ ਜਿਹੜਾ ਹੁਣ ਸਰਵੇਖਣ ਕੀਤਾ ਗਿਆ ਉਸਦੇ ਅਨੁਸਾਰ 20, 25, 26 ਦਾ ਹੁਣ ਤੱਕ ਦਾ ਜਿਹੜਾ ਹੋਇਆ ਟੈਸਟ ਉਹਨਾਂ ਦੇ ਵਿੱਚ 2,96,733 ਜਿਹੜੇ ਨੇ ਲੋਕਾਂ ਦੀ ਜਾਂਚ ਕੀਤੀ ਗਈ, ਉਹਨਾਂ ਦੇ ਵਿੱਚੋਂ 51,912 ਜਿਹੜੇ ਲੋਕ ਨੇ ਉਹ ਇਸ ਨਾਲ ਗ੍ਰਸਤ ਮਿਲੇ ਨੇ। ਇੱਕ ਸਾਲ ਦੇ ਵਿੱਚ 34.07 ਦੀ ਬੜੋਤਰੀ ਵਾਧਾ ਹੋ ਗਿਆ, ਅਤੇ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਨਾ ਤਾਂ ਅਸੀਂ ਗੱਲ ਕਰ ਰਹੇ ਹਾਂ ਅਤੇ ਨਾ ਹੀ ਅਸੀਂ ਆਪਣਾ ਖਿਆਲ ਰੱਖ ਰਹੇ ਹਾਂ। ਸੋ ਬੜਾ ਜ਼ਰੂਰੀ ਹੈ ਕਿ ਅਸੀਂ ਤਣਾਅ ਤੋਂ ਮੁਕਤ ਰਹੀਏ ਤਾਂ ਕਿ ਦਿਲ ਜਿਹੜਾ ਉਹ ਆਪਣਾ ਕੰਮ ਆਰਾਮ ਦੇ ਨਾਲ ਅਤੇ ਚੰਗੀ ਤਰ੍ਹਾਂ ਕਰ ਸਕੇ। ਅੱਜ ਹੀ ਕੁਝ ਆਦਤਾਂ ਜਿਹੜੀਆਂ ਨੇ ਉਹਨਾਂ ਨੂੰ ਬਦਲ ਲਈਏ। ਰੋਜ਼ਾਨਾ 30 ਮਿੰਟ ਜਿਹੜਾ ਜਲਦੀ ਚੱਲੀਏ, ਤੇਜ਼ ਤੁਰੀਏ, 45 ਮਿੰਟ ਦਾ ਯੋਗਾ ਸਾਈਕਲਿੰਗ ਕਰੀਏ, ਤਲੇ ਭੁਨੇ ਹੋਏ ਜ਼ਿਆਦਾ ਨਮਕ ਚੀਨੀ ਵਾਲੇ ਜਿਹੜੇ ਖਾਣੇ ਨੇ ਉਹਨਾਂ ਤੋਂ ਦੂਰ ਹੋ ਜਾਈਏ। ਮੈਦਾ ਅਤੇ ਫਾਸਟ ਫੂਡ ਦੀ ਜਗ੍ਹਾ ਤਾਜ਼ੇ ਫਲ ਹਰੀਆਂ ਸਬਜ਼ੀਆਂ ਲਈਏ। ਆਪਣੇ ਮਨ ਨੂੰ ਆਪਣੀ ਮਾਨਸਿਕਤਾ ਨੂੰ ਤਣਾਅ ਮੁਕਤ ਕਰਨ ਦੇ ਲਈ ਰੋਜ਼ਾਨਾ ਮੈਡੀਟੇਸ਼ਨ ਸਰੀਰ ਨੂੰ ਰਿਕਵਰ ਹੋਣ 'ਤੇ 7 ਤੋਂ 8 ਘੰਟੇ ਦੀ ਚੰਗੀ ਨੀਂਦ ਲਈਏ, ਅਤੇ ਹਾਂ ਫਿਰ

ਆਪਣੇ ਦਿਨ ਨੂੰ ਸ਼ੁਰੂ ਕਰੀਏ ਅਤੇ ਇਹਦੇ ਵਿੱਚ ਹੀ ਇੱਕ ਦੂਜੇ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕਰੀਏ। ਆਪਣੇ ਅੰਦਰ ਅੰਦਰ ਸਾਰਾ ਕੁਛ ਸਹੇੜਨ ਦੇ ਨਾਲ ਹੀ ਇਹ ਜਿਹੜੀਆਂ ਬਿਮਾਰੀਆਂ ਨੇ ਉਹ ਹੋਰ ਜਲਦੀ ਲੱਗ ਜਾਂਦੀਆਂ ਨੇ। ਸੋ ਥੋੜ੍ਹਾ ਜਿਹਾ ਸਮਾਂ ਜਿਹੜਾ ਉਹ ਮਾਨਸਿਕ ਤਣਾਅ ਨੂੰ ਘੱਟ ਕਰਨ 'ਤੇ ਵੀ ਦਈਏ, ਕੁਝ ਸਮਾਂ ਆਪਣੇ ਲਈ ਕੱਢੀਏ। ਆਪਣੀਆਂ ਜਿਹੜੀਆਂ ਖੁਸ਼ਗਵਾਰ ਆਦਤਾਂ ਨੇ ਉਹਨਾਂ ਦੇ ਲਈ ਕੱਢੀਏ ਅਤੇ ਜਿਹੜਾ ਸਰਵੇਖਣ ਹੈ ਉਹ ਵੀ ਕਹਿ ਰਿਹਾ ਹੈ ਕਿ ਡੈਸਕ ਜੋਬ ਹੋਣ ਦੇ ਕਰਕੇ ਸਰੀਰਕ ਗਤੀਵਿਧੀਆਂ ਘੱਟ ਹੋਣ ਦੇ ਕਾਰਨ ਵੱਡਾ ਕਾਰਨ ਹੋ ਗਿਆ ਹੈ ਬੀ ਪੀ ਦੇ ਵਧਣ ਦਾ। ਸੋ ਹਾਈ ਬਲੱਡ ਪ੍ਰੈਸ਼ਰ ਤੋਂ ਜੇ ਹੇਠਾਂ ਆਉਣਾ ਤਾਂ ਆਪਣੇ ਆਪ ਨੂੰ ਦੇਖਣਾ ਹੀ ਪਏਗਾ, ਆਪਣੇ ਆਪ ਵੱਲ ਧਿਆਨ ਦੇਣਾ ਹੀ ਪਏਗਾ। ਸੋ ਦਿਲ ਦੀਆਂ ਗੱਲਾਂ ਕਰਦੇ ਰਹਿਣਾ ਪਏਗਾ।

0: in.
1: ਇਹਨਾਂ ਜਾਣਕਾਰੀਆਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ। ਜੀ ਹਾਂ, ਅੱਜ ਜਿੱਥੇ ਗੱਲ ਹੋਈ ਆਪਾਂ ਕੀਤੀ ਹੈ ਵਰਲਡ ਟੈਲੀਕਮਿਊਨੀਕੇਸ਼ਨ ਅਤੇ ਇਨਫੋਰਮੇਸ਼ਨ ਸੁਸਾਇਟੀ ਡੇ ਦੀ, ਅਤੇ ਨਾਲ ਹੀ ਅਸੀਂ ਗੱਲ ਕੀਤੀ ਹੈ ਕਿ ਅੱਜ ਦਾ ਦਿਨ ਜਿਹੜਾ ਉਹ ਕਹਿੰਦਾ ਹੈ ਕਿ ਵਰਲਡ ਹਾਈਪਰਟੈਂਸ਼ਨ ਡੇ ਵਜੋਂ ਅੱਜ ਮੈਂ ਮਨਾਇਆ ਜਾ ਰਿਹਾ। ਇਸ ਕਰਕੇ ਤੁਸੀਂ ਆਪਣੇ ਹਾਈ ਬੀ ਪੀ ਦਾ ਪੂਰਾ ਪੂਰਾ ਰੱਖਣਾ ਹੈ ਖਿਆਲ, ਤਾਂ ਕਿ ਇਹ ਜਿਹੜਾ ਨਾ ਹੋਵੇ। 17 ਮਈ ਦਾ ਦਿਨ ਜਿਹੜਾ ਨਾ, ਇੱਕ ਹੋਰ ਗੱਲ ਕਰਕੇ ਵੀ ਸਿਹਤ ਵਜੋਂ ਜੁੜਿਆ ਹੋਇਆ, ਵਿਸ਼ਵ ਏਡਜ਼ ਵੈਕਸੀਨੇਸ਼ਨ ਦਿਵਸ ਦੇ ਵਜੋਂ ਵਰਲਡ ਏਡਜ਼ ਵੈਕਸੀਨੇਸ਼ਨ ਡੇ ਮਨਾਇਆ ਜਾ ਰਿਹਾ ਹੈ ਅੱਜ। ਇਸ ਦਾ ਮਕਸਦ ਐੱਚ ਆਈ ਵੀ ਤੋਂ ਗ੍ਰਸਤ ਜਿਹੜੇ ਲੋਕ ਨੇ ਉਹਨਾਂ ਪ੍ਰਤੀ ਸੁਹਿਰਦਤਾ ਪੈਦਾ ਕਰਨਾ ਅਤੇ ਐੱਚ ਆਈ ਵੀ ਦੇ ਪ੍ਰਤੀ ਜਾਗਰੂਕ ਕਰਨਾ। ਵੈਕਸੀਨੇਸ਼ਨ ਖੋਜ ਕਰਨ ਵਾਲੇ ਵਿਗਿਆਨਿਕਾਂ ਦੀ ਮਿਹਨਤ ਨੂੰ ਸਨਮਾਨ ਦੇਣਾ, ਕਿਉਂਕਿ ਜਾਗਰੂਕਤਾ ਹੀ ਬਚਾਵ ਹੈ। ਅਤੇ ਹਾਂ, ਬਿਲਕੁਲ ਅੱਜ ਦਾ ਦਿਨ ਇਹੀ ਕਹਿ ਰਿਹਾ ਕਿ ਇਸ ਵੈਕਸੀਨੇਸ਼ਨ ਦੇ ਜਿਹੜੇ ਫਾਇਦੇ ਨੇ ਉਹਨਾਂ ਨੂੰ ਚੱਕੀਏ। ਆਓ ਸਾਰੇ ਮਿਲ ਕੇ ਸੁਰੱਖਿਅਤ ਅਤੇ ਸਿਹਤਮੰਦ ਸਮਾਜ ਜਿਹੜਾ ਬਣਾਉਣ ਦਾ ਸੰਦੇਸ਼ ਲਈਏ। ਅਤੇ ਹਾਂ, ਅੱਜ ਦੇ ਦਿਨ ਦੇ ਵਿੱਚ ਤੁਸੀਂ ਇਸ ਦੇ ਬਾਰੇ ਖਾਸ ਜਿਹੜੀ ਹੈ, ਵਿਸ਼ੇਸ਼ ਜਾਣਕਾਰੀ ਜਿਹੜੀ ਹੈ ਉਹ ਵੀ ਲੈ ਪਾਓਗੇ ਸਾਡੇ ਪ੍ਰੋਗਰਾਮ, ਜਿਨ੍ਹਾਂ ਦੇ ਜ਼ਰੀਏ ਤੁਸੀਂ ਅੱਜ ਇਸ ਦੇ ਬਾਰੇ ਖਾਸ ਤੌਰ 'ਤੇ ਜਾਣ ਪਾਓਗੇ। ਅਤੇ ਬਿਲਕੁਲ ਅੱਜ ਦੇ ਦਿਨ ਵਿੱਚ ਸਾਡੇ ਪ੍ਰੋਗਰਾਮਾਂ ਦੇ ਵਿੱਚ ਇਹ ਜਿਹੜਾ ਸਿਲਸਿਲਾ ਹੈ ਜਾਣਕਾਰੀਆਂ ਦਾ, ਇਹ ਚੱਲਦਾ ਜਾਏਗਾ ਅਤੇ ਤੁਹਾਨੂੰ ਜਿਹੜੀਆਂ ਜਾਣਕਾਰੀਆਂ ਨੇ ਉਹ ਬਿਲਕੁਲ ਦਿੱਤੀਆਂ ਜਾਣਗੀਆਂ ਅਤੇ ਦੱਸਿਆ ਜਾਏਗਾ ਕਿ ਵੈਕਸੀਨੇਸ਼ਨ ਕਿਵੇਂ ਕੰਮ ਕਰਦੀ ਹੈ। 9:30 ਵਜੇ ਸਾਡਾ ਜਿਹੜਾ ਪ੍ਰੋਗਰਾਮ ਆਏਗਾ ਗਿਆਨ ਵਿਗਿਆਨ, ਅੱਜ ਉਸਦੇ ਵਿੱਚ ਇਸਦੀ ਜਾਣਕਾਰੀ ਜਿਹੜੀ ਹੈ ਉਹ ਹੋਰ ਵੀ ਪੁਖਤਾ ਕਰਕੇ ਤੁਹਾਡੇ ਤੱਕ ਪਹੁੰਚਾਈ ਜਾਏਗੀ। ਖੈਰ, ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ, ਅਤੇ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਗਿਆ ਇੱਕ ਹੋਰ ਖੂਬਸੂਰਤ ਜਿਹੇ ਗੀਤ ਦਾ, ਪਰ ਇੱਕ ਸੁਨੇਹੇ ਤੋਂ ਬਾਅਦ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਪ੍ਰੋਗਰਾਮ ਜਿੱਥੇ ਜਾਣਕਾਰੀਆਂ ਨੂੰ ਜੀ ਆਇਆਂ ਨੂੰ ਕਹਿ ਰਿਹਾ, ਉੱਥੇ ਇਹ ਵੀ ਕਹਿ ਰਿਹਾ ਕਿ ਜਿਹੜੀ ਗਰਮੀ ਹੈ ਉਹਦੇ ਲਈ ਅਸੀਂ ਸਾਰੇ ਕਹਿ ਰਹੇ ਹਾਂ ਕਿ ਥੋੜ੍ਹਾ ਰੁਕ ਵੀ ਜਾ। ਸ਼ਨੀਵਾਰ ਦਾ ਦਿਨ ਸੀਜ਼ਨ ਦਾ ਸਭ ਤੋਂ ਗਰਮ ਦਿਨ ਸੀ, 39.5 ਡਿਗਰੀ ਪਾਰਾ ਜਿਹੜਾ ਉਹ ਨੋਟ ਕੀਤਾ ਗਿਆ। 26 ਸਾਲਾਂ 'ਚ ਮਈ 'ਚ 3 ਗੁਣਾ ਜ਼ਿਆਦਾ ਹੀਟ ਵੇਵ ਨੂੰ ਦਰਜ ਕੀਤਾ ਗਿਆ ਅਤੇ ਕੱਲ੍ਹ ਤੋਂ ਫਿਰ ਲੂ, ਅਤੇ ਅੱਜ ਵੀ ਲੂ ਦਾ ਸਿਲਸਿਲਾ ਜਿਹੜਾ ਉਹ ਰਹੇਗਾ। ਸ਼ਨੀਵਾਰ ਸੀਜ਼ਨ ਦਾ ਸਭ ਤੋਂ ਗਰਮ ਦਿਨ, ਪਾਰਾ 39.5 ਡਿਗਰੀ ਤੱਕ, ਸਾਰਾ ਦਿਨ ਤਿੱਖੀ ਧੁੱਪ, ਰਾਤ ਨੂੰ ਪਾਰਾ 24 ਡਿਗਰੀ ਤੱਕ ਰਿਹਾ। ਮੌਸਮ ਕੇਂਦਰ ਦੇ ਅਨੁਸਾਰ ਹੁਣ ਲਗਾਤਾਰ ਜਿਹੜੀ ਡਰਾਈ ਵੇਵ ਰਹਿਣ ਵਾਲੀ ਹੈ। 18 ਮਈ ਨੂੰ ਹੀਟ ਵੇਵ ਸ਼ੁਰੂ ਹੋਈ ਸੀ ਜਿਸਦਾ ਪ੍ਰਭਾਵ 22 ਮਈ ਤੱਕ ਜਾਰੀ ਰਹੇਗਾ। ਅਗਲੇ 4 ਦਿਨਾਂ ਤੱਕ ਜੇ ਮੌਸਮ ਵਿਭਾਗ ਰਾਹੀਂ ਆਈ ਸੂਚਨਾ ਦੇ ਅਨੁਸਾਰ ਦੇਖਿਆ ਜਾਏ ਤਾਂ ਤਾਪਮਾਨ ਜਿਹੜਾ ਉਹ ਵੱਧਦਾ ਰਹੇਗਾ, ਪਾਰਾ 41 ਡਿਗਰੀ ਦੇ ਪਾਰ ਜਾਏਗਾ। ਵੈਸੇ ਵੀ ਪਿਛਲੇ 26 ਸਾਲਾਂ ਦੇ ਮੁਕਾਬਲੇ ਇਸ ਵਾਰ ਹੀਟ ਵੇਵ ਜਿਹੜੀ ਹੈ ਉਸਦੇ ਦਿਨ ਜ਼ਿਆਦਾ ਹੋ ਗਏ ਨੇ। ਸਾਲ 2000 ਤੋਂ

ਲੈ ਕੇ 225 ਦੇ ਅੰਕੜੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਸਾਲ ਦੇ ਦੌਰਾਨ ਮਈ 'ਚ ਔਸਤਨ 2 ਤੋਂ ਲੈ ਕੇ 4 ਦਿਨ ਹੀਟ ਵੇਵ ਦੇ ਸੀ, ਲੇਕਿਨ ਇਸ ਸਾਲ ਇਸਦੀ ਸੰਖਿਆ ਵੱਧ ਕੇ 9 ਤੋਂ 12 ਦਿਨਾਂ ਤੱਕ ਦੀ ਪਹੁੰਚ ਗਈ ਹੈ। ਹੀਟ ਵੇਵ 'ਚ ਪਾਰਾ 41 ਡਿਗਰੀ ਕਰੋਸ ਕਰ ਜਾਂਦਾ। ਤਿੱਖੀ ਗਰਮੀ ਦੇ ਵਿੱਚ ਮਈ ਦਾ ਜਿਹੜਾ ਆਖਰੀ ਹਫ਼ਤਾ ਹੈ ਉਹ ਹਵਾ ਦਾ ਘੱਟ ਦਬਾਅ ਹੋਣ ਦੇ ਕਰਕੇ ਖੇਤਰ ਦੇ ਵਿੱਚ ਸਾਰੀ ਤਰ੍ਹਾਂ ਸਕ੍ਰਿਯ ਰਹਿਣ ਵਾਲੀ ਹੈ ਗਰਮੀ। ਫਿਲਹਾਲ ਕੁਝ ਹਿੱਸਿਆਂ ਦੇ ਵਿੱਚ ਚੱਕਰਵਾਤ ਦੀ ਸੰਭਾਵਨਾ ਹੈ, ਪਰ ਜਿਹੜਾ ਬਾਰਿਸ਼ ਵਾਲਾ ਮੌਸਮ ਹੈ ਉਹ ਅਜੇ ਨਹੀਂ ਲੱਗ ਰਿਹਾ। ਖੈਰ ਮੌਸਮ ਤਾਂ ਇਹੀ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਧ ਰਹੀ ਜਿਹੜੀ ਗਰਮੀ ਹੈ ਉਸ ਦੇ ਲਈ ਤਿਆਰ ਰਿਹਾ ਜਾਏ, ਲੂ ਤੋਂ ਬਚਣ ਦੇ ਤਰੀਕੇ ਅਪਣਾਏ ਜਾਣ ਅਤੇ ਹਾਂ ਆਪਣੇ ਆਪ ਦਾ ਪੂਰਾ ਪੂਰਾ ਖਿਆਲ ਜਿਹੜਾ ਉਹ ਰੱਖਿਆ ਜਾਏ। ਅਤੇ ਹਾਂ ਜੇਕਰ ਬਾਹਰ ਕਿਤੇ ਜਾ ਰਹੇ ਹੋ, ਬੱਚਿਆਂ ਨੂੰ ਸਕੂਲੋਂ ਵੀ ਲਿਆ ਰਹੇ ਹੋ, ਅਤੇ ਫਿਰ ਤੁਸੀਂ ਗਿੱਲੀ ਚੁੰਨੀ ਜਿਹੜੀ ਹੈ, ਜੇ ਤੁਸੀਂ 2-ਵੀਲਰ ਦੇ ਹੋ ਤਾਂ ਗਿੱਲੀ ਚੁੰਨੀ ਕਰਕੇ ਉਹਨਾਂ ਦੇ ਉੱਤੇ ਪਾ ਕੇ ਲੈ ਕੇ ਆਓਗੇ, ਹਾਂ ਚੁੰਨੀ ਤਾਂ ਰਾਹ ਦੇ ਵਿੱਚ ਹੀ ਸੁੱਕ ਜਾਏਗੀ, ਬਟ ਕੁਝ ਸਮੇਂ ਦੇ ਲਈ ਜਿਹੜੀ ਗਰਮੀ ਦੀ ਰਾਹਤ ਹੈ ਉਹ ਮਿਲ ਜਾਏਗੀ। ਖੈਰ ਪ੍ਰੋਗਰਾਮ ਜਿਹੜਾ ਨਾ ਅਤੇ ਉਹਦਾ ਸਮਾਂ ਜਿਹੜਾ ਉਹ ਕਹਿ ਰਿਹਾ ਹੈ ਕਿ ਹੁਣ ਤੁਹਾਡੇ ਤੋਂ ਇਜਾਜ਼ਤ ਵੀ ਲੈਣੀ ਪਏਗੀ। ਅਤੇ ਹਾਂ ਕੁਝ ਸਕੂਲਾਂ ਦੇ ਵਿੱਚ ਇਗਜ਼ਾਮਸ ਅਜੇ ਵੀ ਚੱਲ ਰਹੇ ਨੇ, ਸੋ ਬੱਚਿਆਂ ਦੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਖਾਸਾ ਖਿਆਲ ਰੱਖੋ ਤਾਂ ਕਿ ਉਹ ਆਪਣੇ ਜਿਹੜੇ ਇਮਤਿਹਾਨ ਨੇ ਉਹਨਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਣ। ਖੈਰ ਪ੍ਰੋਗਰਾਮ ਹੁਣ ਸੋਹਣੀ ਸਵੇਰ ਨੂੰ ਇੱਥੇ ਹੀ ਸਮੇਟਣ ਦਾ ਵੇਲਾ ਹੋ ਗਿਆ, ਸੋ ਮੈਨੂੰ ਰੁਪਿੰਦਰ ਨੂੰ ਹੁਣ ਦਿਓ ਇਜਾਜ਼ਤ, ਇਸੇ ਦੁਆ ਇਸੇ ਅਰਦਾਸ ਦੇ ਨਾਲ ਕਿ ਖੁਸ਼ੀਆਂ ਖੇੜੇ ਰਹਿਣ, ਤੁਹਾਡੀ ਵਿਹੜੀ ਬਰਕਰਾਰ, ਅਤੇ ਤੁਸੀਂ ਰਹੋ ਹਮੇਸ਼ਾ ਹੀ ਸਿਹਤਮੰਦ ਅਤੇ ਚੜ੍ਹਦੀ ਕਲਾ ਦੇ ਵਿੱਚ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8 ਵੱਜ ਰਹੇ ਨੇ, ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਮੋਰਨਿੰਗ ਨਿਊਜ਼ ਅਤੇ 8:30 ਵਜੇ ਪੰਜਾਬੀ ਦੇ ਵਿੱਚ ਖ਼ਬਰਾਂ। ਇਹਨਾਂ ਸਭ ਦੇ ਲਈ ਥੋੜ੍ਹਾ ਜਿਹਾ ਇੰਤਜ਼ਾਰ।

0: headline in the Indian Express. She is the second member of the National Testing Agency's paper-setting committee who allegedly disclosed botany and zoology questions at coaching classes she conducted at her Pune residence, writes the Hindustan Times. The Asian Age reports that the Narcotics Control Bureau has seized the first ever consignment of captagon, also known as jihadi drug, worth 182 crore rupees on way to the Middle East. In its editorial piece titled Plugging Leaks, the Statesman argues that recurring examination paper leaks in India are not merely policing failures, but signs of a deeply outdated and fragile exam system. It says the answer lies not in harsher punishment alone, but in the thorough redesign using secure, adaptive and carefully tested technological systems alongside stronger institutional transparency and accountability. The editorial warns that unless India reforms how competitive exams are conceived and administered, public trust in merit itself will continue to erode. Dailies have prominently reported the decision of the Netherlands to return 11th century Chola era plates to India. The Tribune, calling it a moment heavy with history and symbolism, writes that the Leiden University announced its decision to return the plates after an official inquiry concluded that they were taken during the Dutch colonial rule without the consent of their rightful custodians. And finally, an elephant has given birth to twin calves at the Corbett Tiger Reserve, reports Hindustan Times. Wildlife experts have described it as a rare event among elephants. And with that, it's back to you, Sunil.
1: Thank you, Tanvi. And now, before we end the bulletin, the headlines once again. India and the Netherlands elevate their ties to strategic partnership following talks between Prime Minister Narendra Modi and his Dutch counterpart, Rob Jetten. Prime Minister Modi to reach Gothenburg today on a two-day visit to Sweden to hold talks with his Swedish counterpart, Ulf Kristersson. Archaeological Survey of India allows Hindus unrestricted access to Bhojshala Temple after Madhya Pradesh High Court verdict. Government imposes curbs on import of silver, moves it to restricted category. Delhi government decides to reduce value-added tax on aviation turbine fuel in national capital from 25% to 7%. And in badminton, Indian duo Satwik Sairaj Ranki Reddy and Chirag Shetty to face Indonesian pair in men's doubles final of Thailand Open in Bangkok today. And with that, we end the morning news. Have a nice day.
2: नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। प्रधानमंत्री नरेंद्र मोदी अते नीदरलैंड दे प्रधानमंत्री रॉब जेटन विचकार विचार वटांदरे तो बाद दोवां मुल्कां ने दुवल्ले संबंधां नूं रणनीतिक भाईवाली दे पद्धर तक वधाउण लई सहमति जाहर कीती। ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ ਦੋ ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ਨੇ ਪੋਟਸ਼ਾਲਾ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ 'ਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਇੰਧਨ 'ਤੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਫੈਸਲਾ ਲਿਆ। ਅਤੇ ਬੈਂਕਾਕ 'ਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦ ਡਬਲਸ ਫਾਈਨਲ 'ਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਸ਼ੈਟੀ ਦਾ ਮੁਕਾਬਲਾ ਇੰਡੋਨੇਸ਼ੀਆ ਦੀ ਜੋੜੀ ਨਾਲ ਹੋਵੇਗਾ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਜੈਟਨ ਦਰਮਿਆਨ ਹੇਗ 'ਚ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਦੋਵੇਂ ਦੇਸ਼ ਆਪਣੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ ਨੇ। ਇਸ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ, ਰੱਖਿਆ ਤਕਨਾਲੋਜੀ, ਪਾਣੀ ਪ੍ਰਬੰਧਨ, ਸਾਫ਼ ਊਰਜਾ, ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ 'ਚ ਸਹਿਯੋਗ ਦੀ ਸਮੀਖਿਆ ਕੀਤੀ। ਤਰਜੀਹ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ 'ਤੇ ਹਸਤਾਖਰ ਵੀ ਕੀਤੇ ਗਏ। ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਤੱਕ ਉੱਚਾ ਚੁੱਕਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਿਕਰ ਕੀਤਾ ਕਿ ਭਾਰਤ ਨੀਦਰਲੈਂਡ ਸਬੰਧਾਂ ਨੇ ਪਿਛਲੇ ਦਹਾਕੇ 'ਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ,
3: हम भारत नीदरलैंड की इस ट्रस्टेड पार्टनरशिप को एक स्ट्रेटेजिक पार्टनरशिप बनाने जा रहे हैं। हम ग्रीन हाइड्रोजन में एक महत्वाकांक्षी ज्वाइंट रोड मैप लॉन्च करने जा रहे हैं। हम टेक्नोलॉजी में हमारे संबंधों को फ्यूचर रेडी बनाने जा रहे हैं। हम दोनों देशों के बीच टैलेंट मोबिलिटी, यूनिवर्सिटी पार्टनरशिप और ज्वाइंट R&D को भी और सुदृढ़ करने जा रहे हैं। यानी द फ्यूचर ऑफ इंडिया नीदरलैंड पार्टनरशिप इज ब्राइटर देन एवर बिफोर।
2: ਸ਼੍ਰੀ ਮੋਦੀ ਨੇ ਨੀਦਰਲੈਂਡ ਨੂੰ ਭਾਰਤ ਦੇ ਮੁੱਖ ਯੂਰਪੀਅਨ ਭਾਈਵਾਲਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ

ਦੋਵਾਂ ਮੁਲਕਾਂ ਦਰਮਿਆਨ ਸਬੰਧ ਸਾਂਝੇ ਲੋਕਤੰਤਰੀ ਕਦਰਾਂ ਕੀਮਤਾਂ ਮਜ਼ਬੂਤ ਆਰਥਿਕ ਸਹਿਯੋਗ ਤੇ ਮਜ਼ਬੂਤ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਤੇ ਆਧਾਰਿਤ ਨੇ। ਜਲ ਪ੍ਰਬੰਧਨ, ਸਿਹਤ ਸੰਭਾਲ ਤੇ ਸਿੱਖਿਆ ਵਰਗੇ ਖੇਤਰਾਂ 'ਚ ਸਹਿਯੋਗ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ, ਬਾਜ਼ਾਰ, ਅਰਥ ਵਿਵਸਥਾ ਤੇ ਜ਼ਿੰਮੇਵਾਰ ਵਿਵਹਾਰ ਸਾਡੇ ਸਾਂਝੇ ਦ੍ਰਿਸ਼ਟੀਕੋਣ ਦਾ ਹਿੱਸਾ ਨੇ। ਇਸੇ ਦੌਰਾਨ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਜੈਟਰ ਨੇ ਵੀ ਭਾਰਤ ਨਾਲ ਸਬੰਧਾਂ ਦੇ ਵਾਧੇ ਮਹੱਤਵ 'ਤੇ ਜ਼ੋਰ ਦਿੱਤਾ ਅਤੇ ਆਰਥਿਕ ਤੇ ਰਣਨੀਤਿਕ ਖੇਤਰਾਂ 'ਚ ਮਜ਼ਬੂਤ ਸਹਿਯੋਗ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨੀਦਰਲੈਂਡ 'ਚ ਆਪਣੀ ਫੇਰੀ ਦੇ ਦੂਜੇ ਦਿਨ ਕਈ ਪ੍ਰੋਗਰਾਮਾਂ 'ਚ ਵੀ ਹਿੱਸਾ ਲਿਆ। ਇਸ ਵਿੱਚ ਸਮੁਦਾਇਕ ਸੰਪਰਕ ਤੋਂ ਲੈ ਕੇ ਨੀਦਰਲੈਂਡ ਦੇ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਸ਼ਾਮਲ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੇ ਇੱਕ ਸੱਭਿਆਚਾਰਕ ਸਮਾਗਮ ਅਤੇ ਚੌਲ ਯੁੱਗ ਦੀਆਂ ਤਾਂਬੇ ਦੀਆਂ ਪਲੇਟਾਂ ਦੀ ਭਾਰਤ ਵਾਪਸੀ ਨਾਲ ਸੰਬੰਧਿਤ ਇਤਿਹਾਸਕ ਸਮਾਗਮ 'ਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਟਾਟਾ ਇਲੈਕਟ੍ਰੋਨਿਕਸ ਨੇ ਇੱਕ ਉੱਘੇ ਸੈਮੀਕੰਡਕਟਰ ਕੰਪਨੀ ASML ਨਾਲ ਸਮਝੌਤੇ 'ਤੇ ਦਸਤਖਤ ਕੀਤੇ। ਇਹ ਸਮਝੌਤਾ ਭਾਰਤ ਦੇ ਸੈਮੀਕੰਡਕਟਰ ਨਿਰਮਾਣ ਖੇਤਰ ਨੂੰ ਮਜ਼ਬੂਤ ਕਰੇਗਾ। ਸਮਝੌਤੇ ਦੇ ਤਹਿਤ ASML ਗੁਜਰਾਤ ਦੇ ਢੋਲੇਰਾ 'ਚ ਟਾਟਾ ਇਲੈਕਟ੍ਰੋਨਿਕਸ ਸੈਮੀਕੰਡਕਟਰ ਨਿਰਮਾਣ ਕੇਂਦਰ ਦੀ ਸਥਾਪਨਾ ਅਤੇ ਨਿਰਮਾਣ 'ਚ ਸਹਿਯੋਗ ਕਰੇਗਾ। ਦੋਵਾਂ ਆਗੂਆਂ ਨੇ ਊਰਜਾ, ਸ਼ਿਪਿੰਗ, ਸਿਹਤ ਸੰਭਾਲ, ਖੇਤੀਬਾੜੀ, ਵਪਾਰ ਅਤੇ ਤਕਨਾਲੋਜੀ ਖੇਤਰਾਂ 'ਚ ਪ੍ਰਮੁੱਖ ਨੀਦਰਲੈਂਡ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੀ ਨੀਦਰਲੈਂਡ ਦੀ ਫੇਰੀ 17 ਮਹੱਤਵਪੂਰਨ ਰਣਨੀਤਿਕ ਪ੍ਰਾਪਤੀਆਂ ਨਾਲ ਸਮਾਪਤ ਹੋਈ। ਇਹਨਾਂ ਵਿੱਚ ਨਵਿਆਉਣਯੋਗ ਊਰਜਾ ਤੇ ਇੱਕ ਕਾਰਜ ਸਮੂਹ ਦੀ ਸਥਾਪਨਾ ਅਤੇ ਸਵੱਛ ਊਰਜਾ ਸਹਿਯੋਗ ਨੂੰ ਤੇਜ਼ ਕਰਨ ਲਈ ਇੱਕ ਗ੍ਰੀਨ ਹਾਈਡਰੋਜਨ ਕਾਰਜ ਯੋਜਨਾ, ਸਪਲਾਈ ਚੇਨ ਨੂੰ ਸੁਰੱਖਿਅਤ ਕਰਨ ਲਈ ਮਹੱਤਵਪੂਰਨ ਖਣਿਜ ਸਹਿਯੋਗ, ਗੁਜਰਾਤ ਵਿੱਚ ਇੱਕ ਪ੍ਰੋਜੈਕਟ ਰਾਹੀਂ ਪਾਣੀ ਪ੍ਰਬੰਧਨ ਅਤੇ ਨੀਦਰਲੈਂਡ ਸਹਿਯੋਗ, ਤ੍ਰਿਪੁਰਾ ਵਿੱਚ ਫੁੱਲਾਂ ਦੀ ਖੇਤੀ ਲਈ ਇੱਕ ਭਾਰਤ ਨੀਦਰਲੈਂਡ ਸੈਂਟਰ ਫਾਰ ਐਕਸੀਲੈਂਸ ਦੀ ਸਥਾਪਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ ਦੋ ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ। ਉਹਨਾਂ ਦਾ ਦੌਰਾ ਭਾਰਤ ਅਤੇ ਸਵੀਡਨ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਸ੍ਰੀ ਮੋਦੀ ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਨਸ ਨਾਲ ਗੱਲਬਾਤ ਕਰਨਗੇ। ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨਗੇ ਅਤੇ ਵਪਾਰ ਨੂੰ ਵਧਾਉਣ ਦੇ ਨਾਲ ਨਾਲ ਤਬਦੀਲੀ, AI, ਉਭਰ ਰਹੀਆਂ ਤਕਨਾਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਚੇਨ, ਰੱਖਿਆ, ਪੁਲਾੜ, ਜਲਵਾਯੂ ਤਬਦੀਲੀ ਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ 'ਚ ਸਹਿਯੋਗ ਦੇ ਨਵੇਂ ਰਸਤੇ ਲੱਭੇ ਜਾਣਗੇ। ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ASI ਨੇ ਮੱਧ ਪ੍ਰਦੇਸ਼ ਦੇ ਥਾਰ ਜ਼ਿਲ੍ਹੇ ਵਿੱਚ ਸਥਿਤ ਪੂਜਸ਼ਾਲਾ ਕੰਪਲੈਕਸ ਵਿੱਚ ਹਿੰਦੂਆਂ ਨੂੰ ਪੂਜਾ ਅਤੇ ਹੋਰ ਰਸਮਾਂ ਲਈ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈਕੋਰਟ ਨੇ ਪੂਜਸ਼ਾਲਾ ਨੂੰ ਦੇਵੀ ਸਰਸਵਤੀ ਨੂੰ ਸਮਰਪਿਤ ਇੱਕ ਮੰਦਰ ਐਲਾਨਿਆ ਸੀ। ASI ਦੇ ਹੁਕਮ ਦਾ ਹਵਾਲਾ ਦਿੰਦਿਆਂ ਇੱਕ ਅਧਿਕਾਰੀ ਨੇ ਕਿਹਾ ਕਿ ਹਿੰਦੂਆਂ ਨੂੰ ਉਹਨਾਂ ਦੀਆਂ ਪ੍ਰਾਚੀਨ ਰਵਾਇਤਾਂ ਦੇ ਮੁਤਾਬਕ ਪੂਜਾ ਅਤੇ ਅਧਿਐਨ ਲਈ ਕੰਪਲੈਕਸ 'ਚ ਬਿਨਾਂ ਕਿਸੇ ਪਾਬੰਦੀ ਦੇ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਰਵਉੱਚ ਅਦਾਲਤ ਜੱਜਾਂ ਦੀ ਗਿਣਤੀ ਸੋਧ ਆਰਡੀਨੈਂਸ 2026 ਜ਼ਰੀਏ ਚੀਫ਼ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰ ਗਿਣਤੀ 33 ਤੋਂ ਵਧਾ ਕੇ 37 ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਾਨੂੰਨ ਤੇ ਨਿਆਂ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਮੁਤਾਬਕ ਇਹ ਆਰਡੀਨੈਂਸ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਐਕਟ 1956 'ਚ ਸੋਧ ਕਰਦਾ ਹੈ। ਇਹ ਸੋਧ ਦੇ ਨਾਲ ਸੁਪਰੀਮ ਕੋਰਟ ਵਿੱਚ ਚੀਫ਼ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਵੱਧ ਕੇ 38 ਹੋ ਗਈ ਹੈ। ਕੀਮਤੀ ਧਾਤਾਂ ਉੱਤੇ ਭਾਰੀ ਕਸਟਮ ਡਿਊਟੀ ਲਗਾਉਣ ਤੋਂ ਕੁਝ ਦਿਨਾਂ ਬਾਅਦ ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਨੇ ਇੱਕ ਨੋਟੀਫਿਕੇਸ਼ਨ 'ਚ ਕਿਹਾ ਕਿ ਸੋਨਾ ਅਤੇ ਪਲੈਟੀਨਮ ਪਲੇਟਡ ਚਾਂਦੀ ਸਮੇਤ ਚਾਂਦੀ ਦੀ ਦਰਾਮਦ ਲਈ ਨੀਤੀ ਨੂੰ ਮੁਫ਼ਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਰੱਖਿਆ ਗਿਆ। ਬੁੱਧਵਾਰ ਨੂੰ ਸਰਕਾਰ ਨੇ ਕੀਮਤੀ ਧਾਤਾਂ ਦੇ ਦਰਾਮਦ ਡਿਊਟੀ 6% ਤੋਂ ਵਧਾ ਕੇ 15% ਕਰ ਦਿੱਤੀ ਹੈ। ਪਾਬੰਦੀਸ਼ੁਦਾ ਸ਼੍ਰੇਣੀ 'ਚ ਆਉਣ ਵਾਲੀਆਂ ਚੀਜ਼ਾਂ ਦੀ ਦਰਾਮਦ ਲਈ ਸਰਕਾਰੀ ਲਾਇਸੈਂਸ ਦੀ ਲੋੜ ਹੁੰਦੀ ਹੈ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਈਂਧਨ ਦੇ ਵੈਟ ਨੂੰ 25% ਤੋਂ ਘਟਾ ਕੇ 7% ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਏ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਪਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੇ ਮੁਤਾਬਕ ਹੈ। ਇਸ ਦਾ ਉਦੇਸ਼ ਹਵਾਬਾਜ਼ੀ ਖੇਤਰ ਨੂੰ ਰਾਹਤ ਪ੍ਰਦਾਨ ਕਰਨਾ ਅਤੇ ਸੈਰ ਸਪਾਟੇ ਤੇ ਵਸਤਾਂ ਦੀ ਢੋਆ ਢੁਆਈ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਿਆਇਤੀ ਦਰ ਸ਼ੁਰੂ ਵਿੱਚ 6 ਮਹੀਨਿਆਂ 'ਚ ਲਈ ਲਾਗੂ ਹੋਵੇਗੀ। ਉਹਨਾਂ ਕਿਹਾ ਕਿ ਦੇਸ਼ ਅਤੇ ਦਿੱਲੀ ਦੋਵਾਂ ਦੇ ਹਿੱਤ ਵਿੱਚ ਲਏ ਗਏ ਇਸ ਫੈਸਲੇ ਨਾਲ ਸਰਕਾਰ ਨੂੰ ਲਗਭਗ 985 ਕਰੋੜ ਦਾ ਮਾਲੀਆ ਨੁਕਸਾਨ ਹੋ ਸਕਦਾ ਹੈ। ਇੱਕ ਰਾਸ਼ਟਰ ਇੱਕ ਚੋਣ ਬਿੱਲ ਤੇ ਸਾਂਝੀ ਸੰਸਦੀ ਕਮੇਟੀ ਨੇ ਕੱਲ੍ਹ ਬੰਗਲੁਰੂ ਵਿੱਚ ਰਾਜਨੀਤਿਕ ਪਾਰਟੀਆਂ, ਵਿਧਾਨਕ ਸੰਸਥਾਵਾਂ ਅਤੇ ਸਿਵਲ ਸੁਸਾਇਟੀਆਂ ਦੇ ਨੁਮਾਇੰਦਿਆਂ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ PP ਚੌਧਰੀ ਨੇ ਕਿਹਾ ਕਿ ਕਰਨਾਟਕ ਦੇ ਉਪ ਮੁੱਖ ਮੰਤਰੀ DK ਸ਼ਿਵ ਕੁਮਾਰ, ਸਾਬਕਾ ਮੁੱਖ ਮੰਤਰੀ ਵੀਰੱਪਾ ਮੋਇਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਨੇ। ਉਨ੍ਹਾਂ ਕਿਹਾ ਕਿ ਕਮੇਟੀ ਕਈ ਰਾਜਾਂ ਦੇ ਆਪਣੇ

0: ਦੌਰਿਆਂ ਦੌਰਾਨ ਇਤਰਾਜ਼ ਤੇ ਸੁਝਾਅ ਇਕੱਤਰ ਕਰ ਰਹੀ ਹੈ। ਸ਼ਾਮਲ ਚੁਣੌਤੀਆਂ ਬਾਰੇ ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਇੱਕੋ ਸਮੇਂ ਚੋਣਾਂ ਕਰਵਾਉਣ ਲਈ ਕੁਝ ਸੂਬਿਆਂ ਦੀਆਂ ਵਿਧਾਨ ਸਭਾਵਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨਾ ਪਵੇਗਾ ਤੇ ਇਨ੍ਹਾਂ ਮੁੱਦਿਆਂ ਨੂੰ ਦਲ ਬਦਲੀ ਵਿਰੋਧੀ ਕਾਨੂੰਨ ਅਵਿਸ਼ਵਾਸ ਪ੍ਰਸਤਾਵਾਂ ਤੇ ਰਾਸ਼ਟਰਪਤੀ ਸ਼ਾਸਨ ਰਾਹੀਂ ਹੱਲ ਕਰਨਾ ਪਵੇਗਾ। ਉਨ੍ਹਾਂ ਸਮਝਾਇਆ ਕਿ ਵਾਰ ਵਾਰ ਚੋਣਾਂ ਕਰਵਾਉਣਾ ਰਾਸ਼ਟਰੀ ਹਿੱਤ ਵਿੱਚ ਨਹੀਂ ਹੈ ਕਿਉਂਕਿ ਜਦੋਂ ਚੋਣ ਜ਼ਾਬਤਾ ਲਾਗੂ ਹੁੰਦਾ ਤਾਂ ਵਿਕਾਸ ਕਾਰਜਾਂ ਤੇ ਆਰਥਿਕ ਗਤੀਵਿਧੀਆਂ ਵਿੱਚ ਵਿਘਨ ਪੈਂਦਾ ਏ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪੇਪਰ ਲੀਕ ਮਾਮਲੇ 'ਚ ਪੁਣੇ ਤੋਂ ਇੱਕ ਹੋਰ ਮੁਲਜ਼ਮ ਪ੍ਰੋਫੈਸਰ ਮਨੀਸ਼ਾ ਮੰਧਾਰੇ ਨੂੰ ਗ੍ਰਿਫਤਾਰ ਕੀਤਾ। ਉਹ ਪੁਣੇ ਦੇ ਕਾਲਜ 'ਚ ਬਨਸਪਤੀ ਵਿਗਿਆਨ ਦੀ ਅਧਿਆਪਕ ਹੈ। CBI ਦੇ ਮੁਤਾਬਕ ਕੌਮੀ ਪ੍ਰੀਖਿਆ ਏਜੰਸੀ ਨੇ ਮਨੀਸ਼ਾ ਮੰਧਾਰੇ ਨੂੰ ਪ੍ਰੀਖਿਆ ਪ੍ਰਕਿਰਿਆ ਦੇ ਮਾਹਰ ਵਜੋਂ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ CBI ਨੇ 14 ਮਈ ਨੂੰ ਪੁਣੇ ਤੋਂ ਮਨੀਸ਼ਾ ਵਾਘਮਾਰੇ ਨੂੰ ਗ੍ਰਿਫਤਾਰ ਕੀਤਾ। ਦੋਵਾਂ ਮੁਲਜ਼ਮਾਂ ਨੂੰ ਕੱਲ੍ਹ ਪੁਣੇ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਚ ਜਾਂਚ ਲਈ ਦਿੱਲੀ ਲਿਆਂਦਾ ਗਿਆ। ਇਸ ਦੌਰਾਨ CBI ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੇਸ਼ ਭਰ ਵਿੱਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮੌਨਸੂਨ ਅਰਬ ਸਾਗਰ, ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ, ਅੰਡੇਮਾਨ ਟਾਪੂ ਅਤੇ ਪੂਰੇ ਨਿਕੋਬਾਰ ਟਾਪੂਆਂ ਦੇ ਕਈ ਹਿੱਸਿਆਂ 'ਚ ਅੱਗੇ ਵਧਿਆ। ਵਿਭਾਗ ਨੇ ਅਗਲੇ 2 ਦਿਨਾਂ ਲਈ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ ਸਮੇਤ ਹੋਰਨਾਂ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਵੀ ਕਈ ਥਾਵਾਂ 'ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਕਾਰਨ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦ ਡਬਲਜ਼ ਫਾਈਨਲ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀ ਰੈਡੀ ਅਤੇ ਚਿਰਾਗ ਸ਼ੈਟੀ ਦਾ ਮੁਕਾਬਲਾ ਅੱਜ ਇੰਡੋਨੇਸ਼ੀਆ ਦੇ ਲੀਓਰੋਲੀ ਕਾਰਨੋਡੋ ਅਤੇ ਡੈਨੀਅਲ ਮਾਰਟਿਨ ਨਾਲ ਹੋਵੇਗਾ। ਉਧਰ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਨਾਲ ਹਰਾਇਆ। ਟੂਰਨਾਮੈਂਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ 'ਚ ਰਾਇਲ ਚੈਲੰਜਰਸ ਬੰਗਲੁਰੂ ਨਾਲ ਬਾਅਦ ਦੁਪਹਿਰ 3:30 ਵਜੇ ਅਤੇ ਇੱਕ ਹੋਰ ਮੈਚ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਵਿਚਕਾਰ ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਨੇ ਦੁਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਥੇਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਵਿੱਚ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤ ਸਰਵੇਖਣ ਵਿਭਾਗ ਨੇ ਪੋਰਟਸ਼ਾਲਾ 'ਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਰੱਖਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
3: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
4: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
3: ਉਹ ਕਿਹੜੀ ਤਬਦੀਲੀ ਹੈ ਬਈ?
4: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
3: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
4: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
3: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ।

ਜੈਮਲ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ 'ਚ ਹੁਣੇ ਤੁਸੀਂ ਸੁਣ ਰਹੇ ਸੀ ਮਸੀਹੀ ਭਜਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਹੁਣੇ ਤੁਸੀਂ ਸੁਣੇ ਮਸੀਹੀ ਭਜਨ ਮੀਡੀਅਮ ਵੀਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜੇ ਨੇ। ਪੇਸ਼ ਨੇ ਜੀ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੋਬ ਜ਼ੇਟਨ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਦੇ ਦੁਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦੇ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੌਰੇ ਤੇ ਕੁਖਿਨਬਰਗ ਪਹੁੰਚਣਗੇ। ਮੱਧ ਪ੍ਰਦੇਸ਼ ਉੱਚ ਅਦਾਲਤ ਨੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤਤ ਸਰਵੇਖਣ ਵਿਭਾਗ ਨੇ ਭੋਜਸ਼ਾਲਾ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ। ਇਸ ਨੂੰ ਮੁਕਤ ਤੋਂ ਪਾਬੰਦੀ ਸ਼ੁਦਾ ਸ਼੍ਰੇਣੀ ਦੇ ਵਿੱਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਈ ਬਾਜ਼ੀ ਟਰਬਾਈਨ ਇੰਧਨ 'ਤੇ ਵੈਟ ਨੂੰ 25% ਤੋਂ ਘੱਟ ਕਰਕੇ 7% ਕਰਨ ਦਾ ਫੈਸਲਾ ਕੀਤਾ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਨੇਪੜੇ ਚੜਾਉਣ ਦੇ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਅਵਾਜ਼ਵਰਾਂ ਵਜੋਂ ਨਿਯੁਕਤ ਕੀਤਾ ਹੈ। ਖੇਤੀ ਵਿਰਾਸਤ ਮਿਸ਼ਨ ਵੱਲੋਂ ਮੁਕਤਸਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ 'ਚ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਲਈ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਦੇ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਦੇ ਨਾਲ ਹਰਾਇਆ ਅਤੇ ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦ ਡਬਲਸ ਫਾਈਨਲ ਦੇ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦਾ ਮੁਕਾਬਲਾ ਇੰਡੋਨੇਸ਼ੀਆਈ ਜੋੜੀ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

मीडियम वेव 343.6 मीटर यानी 873 किलोहर्ट्ज़ से ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਰ ਸਾਧਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸੁਣਦੇ ਹਾਂ ਪੰਡਿਤ ਹਰਵਿੰਦਰ ਕੁਮਾਰ ਸ਼ਰਮਾ ਹੋਣਾ ਦਾ ਸਿਤਾਰ 'ਤੇ ਵਜਾਇਆ ਰਾਗ ਭਟਿਆਰ।

0: ਜਾਂਦਾ ਹੈ। ਇਹ ਕਿ ਉਹ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਯੋਗਤਾ ਨੂੰ ਦਰਸਾਉਂਦਾ ਹੈ, ਜਦੋਂ ਕਿ ਇੱਕੋ ਸਮੇਂ ਆਪਣੀਆਂ ਭਾਵਨਾਵਾਂ ਨੂੰ ਪ੍ਰਬੰਧਨ ਕਰਦਾ ਹੈ। ਜੇਕਰ ਕੋਈ ਦੋਸਤ ਨਾਰਾਜ਼ ਹੈ ਤਾਂ ਤੁਸੀਂ ਜਾਣਦੇ ਹੋ ਕਿ ਉਹਨਾਂ ਨੂੰ ਕਿਵੇਂ ਦਿਲਾਸਾ ਦੇਣਾ ਹੈ, ਜਾਂ ਜੇ ਤੁਸੀਂ ਕਿਸੇ ਚੀਜ਼ ਬਾਰੇ ਗੁੱਸੇ ਹੋਣ ਤੇ ਆਪਣੇ ਆਪ ਨੂੰ ਸ਼ਾਂਤ ਕਰ ਸਕਦੇ ਹੋ ਤਾਂ ਤੁਹਾਡੇ ਕੋਲ ਇੱਕ ਮਜ਼ਬੂਤ ਈਕਿਊ ਹੈ। ਅੱਜ ਕੱਲ੍ਹ ਸਕੂਲਾਂ ਤੋਂ ਲੈ ਕੇ ਖੇਡਾਂ ਦੇ ਮੈਦਾਨਾਂ ਤੇ ਇੱਥੋਂ ਤੱਕ ਕਿ ਕੰਮ ਵਾਲੀ ਥਾਂ ਤੱਕ ਈਕਿਊ ਨੂੰ ਜੀਵਨ ਦੇ ਹਰ ਖੇਤਰ ਵਿੱਚ ਆਈਕਿਊ ਵਾਂਗ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਆਈਕਿਊ ਤੇ ਈਕਿਊ ਵਿੱਚ ਅੰਤਰ: ਬੌਧਿਕ ਸ਼ਕਤੀ ਆਈਕਿਊ ਅਤੇ ਭਾਵਨਾਤਮਕ ਸੂਝ ਈਕਿਊ ਵਿਚਕਾਰ ਮੁੱਖ ਅੰਤਰ। ਹੁਣ ਤੱਕ ਤੁਸੀਂ ਸੰਭਾਵਿਤ ਤੌਰ ਤੇ ਆਈਕਿਊ ਤੇ ਈਕਿਊ ਦੋਵਾਂ ਦੀਆਂ ਪਰਿਭਾਸ਼ਾਵਾਂ ਨੂੰ ਸਮਝ ਲਿਆ ਹੋਵੇਗਾ। ਆਓ ਹੁਣ ਇਹਨਾਂ ਦੋ ਭਾਗਾਂ ਵਿਚਕਾਰ ਮੁੱਖ ਅੰਤਰਾਂ ਦੀ ਪੜਚੋਲ ਕਰੀਏ। ਬੁੱਧੀ ਭਾਗ ਆਈਕਿਊ ਮਾਪ: ਇਹ ਮਾਪਦਾ ਹੈ ਕਿ ਤੁਸੀਂ ਕਿੰਨੇ ਸਮਾਰਟ ਹੋ, ਖਾਸ ਤੌਰ 'ਤੇ ਤੁਸੀਂ ਕਿੰਨੀ ਜਲਦੀ ਸਿੱਖਦੇ ਹੋ, ਤੁਸੀਂ ਕਿੰਨੀ ਜਾਣਕਾਰੀ ਰੱਖਦੇ ਹੋ ਅਤੇ ਤੁਸੀਂ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਰਕ ਕਿਵੇਂ ਲਾਗੂ ਕਰਦੇ ਹੋ। ਉਦਾਹਰਣਾਂ: ਗਣਿਤਿਕ ਸਮੀਕਰਨਾਂ ਨੂੰ ਹੱਲ ਕਰਨਾ, ਇੱਕ ਨਵੀਂ ਭਾਸ਼ਾ ਦੇ ਵਿਆਕਰਨਿਕ ਨਿਯਮਾਂ ਨੂੰ ਸਮਝਣਾ। ਭਾਵਨਾਤਮਕ ਭਾਗ ਈਕਿਊ ਮਾਪ: ਇਹ ਮਾਪਦਾ ਹੈ ਕਿ ਤੁਸੀਂ ਕਿੰਨੇ ਸਿਆਣੇ ਜਾਂ ਫਿਰ ਭਾਵਨਾਤਮਕ ਤੌਰ 'ਤੇ ਬੁੱਧੀਮਾਨ ਹੋ, ਖਾਸ ਤੌਰ 'ਤੇ ਤੁਸੀਂ ਆਪਣੀਆਂ ਭਾਵਨਾਵਾਂ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਦੇ ਅਤੇ ਪ੍ਰਬੰਧਿਤ ਕਰਦੇ ਹੋ। ਉਦਾਹਰਣਾਂ: ਕਿਸੇ ਦੋਸਤ ਨੂੰ ਦਿਲਾਸਾ ਦੇਣਾ ਜਦੋਂ ਉਹ ਪਰੇਸ਼ਾਨ ਹੋਵੇ, ਟੀਮ ਵਿੱਚ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ। ਬੌਧਿਕ ਯੋਗਤਾ: ਇਹ ਅਕਸਰ ਜਨਮ ਤੋਂ ਹੀ ਹੁੰਦਾ ਹੈ, ਜਨਮ ਤੋਂ ਮੌਜੂਦ ਇਸ ਨੂੰ ਵਧਾਉਣਾ ਮੁਸ਼ਕਿਲ ਹੁੰਦਾ ਹੈ ਅਤੇ ਜੀਵਨ ਭਰ ਸਥਿਰ ਰਹਿੰਦਾ ਹੈ। ਭਾਵਨਾਤਮਕ ਬੁੱਧੀ: ਇਸ ਨੂੰ ਸਿੱਖਿਆ ਅਤੇ ਸੋਧਿਆ ਜਾ ਸਕਦਾ ਹੈ। ਜਿਵੇਂ ਜਿਵੇਂ ਤੁਸੀਂ ਵੱਧਦੇ ਹੋ, ਤੁਸੀਂ ਦੂਜਿਆਂ ਨਾਲ ਗੱਲਬਾਤ ਅਤੇ ਜੀਵਨ ਦੇ ਤਜਰਬਿਆਂ ਰਾਹੀਂ ਇਸ ਨੂੰ ਸੁਧਾਰ ਸਕਦੇ ਹੋ। ਸਫਲਤਾ ਵਿੱਚ ਕਿਹੜਾ ਭੂਮਿਕਾ ਨਿਭਾਉਂਦਾ ਹੈ? ਆਈਕਿਊ ਦੀ ਭੂਮਿਕਾ: ਇਹ ਤੁਹਾਨੂੰ ਪ੍ਰੀਖਿਆਵਾਂ ਪਾਸ ਕਰਨ, ਉੱਚ ਗ੍ਰੇਡ ਪ੍ਰਾਪਤ ਕਰਨ ਅਤੇ ਨਵੇਂ ਤਕਨੀਕੀ ਹੁਨਰਾਂ ਵਿੱਚੋਂ ਮੁਹਾਰਤ ਹਾਸਲ ਕਰਨ ਵਿੱਚ ਮਦਦ ਕਰਦਾ ਹੈ। ਈਕਿਊ ਦੀ ਭੂਮਿਕਾ: ਇਹ ਤੁਹਾਨੂੰ ਦੋਸਤੀ ਬਣਾਉਣ, ਟੀਮ ਲੀਡਰ ਬਣਨ, ਟਕਰਾਵਾਂ ਨੂੰ ਹੱਲ ਕਰਨ ਅਤੇ ਖੁਸ਼ੀ ਲੱਭਣ ਵਿੱਚ ਮਦਦ ਕਰਦਾ ਹੈ। ਯਾਦ ਰੱਖੋ, ਕਲਾਸਰੂਮ ਵਿੱਚ ਆਈਕਿਊ ਤੁਹਾਨੂੰ ਇੱਕ ਟੌਪਰ ਬਣਾ ਸਕਦਾ ਹੈ, ਪਰ ਜ਼ਿੰਦਗੀ ਵਿੱਚ ਈਕਿਊ ਤੁਹਾਨੂੰ ਇੱਕ ਸਫਲ ਅਤੇ ਪਿਆਰੇ ਇਨਸਾਨ ਬਣਾਉਂਦਾ ਹੈ।
1: ਦੋਸਤੋ, ਅੱਜ ਦੇ ਸਮੇਂ ਵਿੱਚ ਵੱਖ-ਵੱਖ ਕਿਸਮਾਂ ਦੇ ਵਾਇਰਸਸ ਸਮੇਂ-ਸਮੇਂ ਤੇ ਆਪਣੀ ਦਸਤਕ ਦਿੰਦੇ ਰਹਿੰਦੇ ਨੇ ਤੇ ਮਨੁੱਖਾਂ ਦੇ ਲਈ ਨਵੇਂ ਖਤਰੇ ਪੈਦਾ ਕਰਦੇ ਨੇ। ਇੱਕ ਅਜਿਹਾ ਹੀ ਵਾਇਰਸ ਹੈ ਹੰਟਾ ਵਾਇਰਸ, ਜਿਸ ਬਾਰੇ ਦੁਨੀਆ ਭਰ ਦੇ ਵਿੱਚ ਗੱਲ ਹੋ ਰਹੀ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ। ਦੁਨੀਆ ਵਿੱਚ ਸਮੇਂ-ਸਮੇਂ ਉੱਤੇ ਕਈ ਵਾਰ ਵਾਇਰਸ ਮਨੁੱਖੀ ਸਿਹਤ ਲਈ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਉਂਦੇ ਰਹੇ ਹਨ। ਕੋਵਿਡ-19 ਤੋਂ ਬਾਅਦ ਲੋਕਾਂ ਵਿੱਚ ਵਾਇਰਸਾਂ ਬਾਰੇ ਜਾਗਰੂਕਤਾ ਵਧੀ ਹੈ। ਇਹਨਾਂ ਵਿੱਚ ਇੱਕ ਨਾਮ ਹੰਟਾ ਵਾਇਰਸ ਦਾ ਵੀ ਹੈ, ਜੋ ਭਾਵੇਂ ਬਹੁਤ ਵਿਆਪਕ ਨਹੀਂ ਪਰ ਕਾਫ਼ੀ ਖਤਰਨਾਕ ਮੰਨਿਆ ਜਾਂਦਾ ਹੈ। ਹੰਟਾ ਵਾਇਰਸ ਇੱਕ ਐਸੀ ਬਿਮਾਰੀ ਹੈ ਜੋ ਮੁੱਖ ਤੌਰ ਦੇ ਉੱਤੇ ਚੂਹਿਆਂ ਅਤੇ ਹੋਰ ਕਰਿੰਦਿਆਂ ਰਾਹੀਂ ਮਨੁੱਖਾਂ ਤੱਕ ਪਹੁੰਚਦੀ ਹੈ। ਇਸ ਦੀ ਸਮੇਂ ਸਿਰ ਪਛਾਣ ਅਤੇ ਸਾਵਧਾਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਾਹ ਪ੍ਰਣਾਲੀ ਅਤੇ ਗੁਰਦਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਹੰਟਾ ਵਾਇਰਸਾਂ ਦਾ ਇੱਕ ਸਮੂਹ ਜੋ ਕਿ ਆਮ ਤੌਰ ਦੇ ਉੱਤੇ ਚੂਹਿਆਂ, ਗਲੈਰੀਆਂ ਅਤੇ ਹੋਰ ਕਰਿੰਦਿਆਂ ਦੇ ਵਿੱਚ ਪਾਇਆ ਜਾਂਦਾ ਹੈ। ਇਹ ਵਾਇਰਸ ਮਨੁੱਖਾਂ ਵਿੱਚ ਇੱਕ ਤਰ੍ਹਾਂ ਵਿਸ਼ੇਸ਼ ਤਰ੍ਹਾਂ ਦੀ ਬਿਮਾਰੀ ਪੈਦਾ ਕਰਦਾ ਹੈ, ਜਿਸ ਨੂੰ ਹੰਟਾ ਵਾਇਰਸ ਪਲਮੋਨਰੀ ਸਿੰਡਰੋਮ ਜਾਂ ਹੈਮਰੈਜਿਕ ਫੀਵਰ ਵਿਦ ਰੀਨਲ ਸਿੰਡਰੋਮ ਵੀ ਕਿਹਾ ਜਾਂਦਾ ਹੈ। ਇਹ ਬਿਮਾਰੀ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਪਾਈ ਜਾਂਦੀ ਹੈ। ਹੰਟਾ ਵਾਇਰਸ ਨਾਮ ਕੋਰੀਆ ਦੀ ਹੰਟਾਨ ਨਦੀ ਤੋਂ ਰੱਖਿਆ ਗਿਆ ਹੈ, ਜਿੱਥੇ 1950 ਦੇ ਦਹਾਕੇ ਵਿੱਚ ਇਸ ਬਿਮਾਰੀ ਦੇ ਮਾਮਲੇ ਪਹਿਲੀ ਵਾਰ ਵੱਡੇ ਪੱਧਰ ਤੇ ਸਾਹਮਣੇ ਆਏ ਸਨ। ਹੰਟਾ ਵਾਇਰਸ ਆਮ ਤੌਰ ਦੇ ਉੱਤੇ ਸੰਕ੍ਰਮਿਤ ਚੂਹਿਆਂ ਦੇ ਪਿਸ਼ਾਬ, ਲਾਰ ਅਤੇ ਮਲ ਰਾਹੀਂ ਫੈਲਦਾ ਹੈ। ਜਦੋਂ ਇਹ ਪਦਾਰਥ ਸੁੱਕ ਜਾਂਦੇ ਹਨ ਅਤੇ ਹਵਾ ਵਿੱਚ ਰਲ ਜਾਂਦੇ ਹਨ ਤਾਂ ਮਨੁੱਖ ਉਹਨਾਂ ਨੂੰ ਸਾਹ ਰਾਹੀਂ ਅੰਦਰ ਲੈ ਲੈਂਦਾ ਹੈ। ਇਸ ਤਰ੍ਹਾਂ ਵਾਇਰਸ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਚੂਹਿਆਂ ਦੇ ਕੱਟਣ ਨਾਲ, ਗੰਦਗੀ ਵਾਲੇ ਸਥਾਨਾਂ ਦੀ ਸਫਾਈ ਦੌਰਾਨ, ਬੰਦ ਪਏ ਕਮਰਿਆਂ ਜਾਂ ਗੋਦਾਮਾਂ ਵਿੱਚ ਕੰਮ ਕਰਨ ਨਾਲ ਅਤੇ ਖੇਤਾਂ, ਪੁਰਾਣੇ ਮਕਾਨਾਂ ਅਤੇ ਗੋਦਾਮਾਂ ਵਿੱਚ ਰਹਿਣ ਨਾਲ ਵੀ ਇਹ ਸੰਕਰਮਣ ਹੋ ਸਕਦਾ ਹੈ। ਇਹ ਬਿਮਾਰੀ ਆਮ ਤੌਰ ਦੇ ਉੱਤੇ ਮਨੁੱਖ ਤੋਂ ਮਨੁੱਖ ਵਿੱਚ ਨਹੀਂ ਫੈਲਦੀ, ਜੋ ਕਿ ਇੱਕ ਹੱਦ ਤੱਕ ਰਾਹਤ ਦੀ ਗੱਲ ਹੈ। ਹੰਟਾ ਵਾਇਰਸ ਦੇ ਲੱਛਣ ਸ਼ੁਰੂ ਵਿੱਚ ਆਮ ਬੁਖਾਰ ਵਰਗੇ ਹੀ ਹੁੰਦੇ ਹਨ, ਜਿਸ ਨਾਲ ਇਸ ਦੀ ਪਛਾਣ ਮੁਸ਼ਕਿਲ ਹੋ ਸਕਦੀ ਹੈ। ਬਿਮਾਰੀ ਦੇ ਮੁੱਖ ਲੱਛਣ ਹਨ ਤੇਜ਼ ਬੁਖਾਰ, ਸਰੀਰ ਦਰਦ, ਸਿਰ ਦਰਦ, ਮਾਸਪੇਸ਼ੀਆਂ ਦੇ ਵਿੱਚ ਦਰਦ, ਥਕਾਵਟ, ਉਲਟੀਆਂ ਅਤੇ ਦਸਤ ਦੇ ਨਾਲ ਨਾਲ ਪੇਟ ਦਰਦ। ਕੁਝ ਦਿਨਾਂ ਬਾਅਦ ਰੋਗੀ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਸ਼ੁਰੂ ਹੋ ਸਕਦੀ ਹੈ। ਫੇਫੜਿਆਂ ਦੇ ਵਿੱਚ ਤਰਲ ਪਦਾਰਥ ਇਕੱਠਾ ਹੋਣ ਦੇ ਕਾਰਨ ਹਾਲਤ ਗੰਭੀਰ ਬਣ ਸਕਦੀ ਹੈ। ਜੇ ਇਲਾਜ ਸਮੇਂ ਸਿਰ ਨਾ ਮਿਲੇ ਤਾਂ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਹੰਟਾ ਵਾਇਰਸ ਦੀ ਮੌਤ ਦਰ ਕਾਫ਼ੀ ਉੱਚੀ ਮੰਨੀ ਜਾਂਦੀ ਹੈ। ਜਿਨ੍ਹਾਂ ਮਰੀਜ਼ਾਂ ਨੂੰ ਸਾਹ ਨਾਲ ਸੰਬੰਧਿਤ ਗੰਭੀਰ ਲੱਛਣ ਹੋ ਜਾਣ, ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਨਾ ਪੈਂਦਾ ਹੈ। ਕਈ ਵਾਰ ਮਰੀਜ਼ ਨੂੰ ਵੈਂਟੀਲੇਟਰ ਦੀ ਲੋੜ ਵੀ ਪੈ ਸਕਦੀ ਹੈ। ਗੁਰਦਿਆਂ ਉੱਤੇ ਵੀ ਇਸ ਦਾ ਬੁਰਾ ਅਸਰ ਪੈ ਸਕਦਾ ਹੈ। ਇਸ ਨਾਲ ਪਿਸ਼ਾਬ ਦੀ

0: ਮਾਤਰਾ ਘੱਟ ਹੋ ਸਕਦੀ ਹੈ ਅਤੇ ਸਰੀਰ ਵਿੱਚ ਸੋਜ ਆ ਸਕਦੀ ਹੈ। ਖੇਤੀਬਾੜੀ ਨਾਲ ਜੁੜੇ ਲੋਕ, ਗੋਦਾਮਾਂ ਜਾਂ ਅਨਾਜ ਮੰਡੀਆਂ ਦੇ ਵਿੱਚ ਕੰਮ ਕਰਨ ਵਾਲੇ, ਜੰਗਲਾਂ ਜਾਂ ਪਹਾੜੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ, ਪੁਰਾਣੇ ਬੰਦ ਘਰਾਂ ਦੀ ਸਫਾਈ ਕਰਨ ਵਾਲੇ ਅਤੇ ਕੈਂਪਿੰਗ ਜਾਂ ਟ੍ਰੈਕਿੰਗ ਕਰਨ ਵਾਲੇ ਯਾਤਰੀ ਵੱਧ ਖਤਰੇ ਵਿੱਚ ਰਹਿੰਦੇ ਹਨ, ਕਿਉਂਕਿ ਉਹਨਾਂ ਦਾ ਚੂਹਿਆਂ ਦੇ ਨਾਲ ਸੰਪਰਕ ਵੱਧ ਹੁੰਦਾ ਹੈ। ਡਾਕਟਰ ਦੇ ਮਰੀਜ਼ ਦੇ ਲੱਛਣ ਅਤੇ ਉਸਦੇ ਸੰਪਰਕ ਇਤਿਹਾਸ ਨੂੰ ਵੇਖ ਕੇ ਇਸ ਬਿਮਾਰੀ ਦੀ ਜਾਂਚ ਕਰਦੇ ਨੇ। ਖੂਨ ਦੀ ਜਾਂਚ ਰਾਹੀਂ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਜਾਂਦੀ ਹੈ। ਕਈ ਵਾਰ ਐਕਸਰੇ ਜਾਂ ਸੀਟੀ ਸਕੈਨ ਰਾਹੀਂ ਫੇਫੜਿਆਂ ਦੀ ਸਥਿਤੀ ਦਾ ਪਤਾ ਲਗਾਇਆ ਜਾਂਦਾ ਹੈ। ਹੰਟਾ ਵਾਇਰਸ ਲਈ ਅਜੇ ਤੱਕ ਕੋਈ ਖਾਸ ਐਂਟੀਵਾਇਰਲ ਦਵਾਈ ਜਾਂ ਟੀਕਾ ਉਪਲਬਧ ਨਹੀਂ ਹੈ। ਇਸ ਲਈ ਇਲਾਜ ਮੁੱਖ ਤੌਰ ਦੇ ਉੱਤੇ ਲੱਛਣਾਂ ਨੂੰ ਕਾਬੂ ਕਰਨ ਅਤੇ ਮਰੀਜ਼ ਨੂੰ ਸਹਾਇਤਾ ਦੇਣ ਦੇ ਉੱਤੇ ਵੀ ਆਧਾਰਿਤ ਹੈ। ਇਲਾਜ ਵਿੱਚ ਆਕਸੀਜਨ ਦੀ ਸਹਾਇਤਾ, ਵੈਂਟੀਲੇਟਰ ਦੀ ਵਰਤੋਂ, ਸਰੀਰ ਵਿੱਚ ਤਰਲ ਪਦਾਰਥਾਂ ਦਾ ਸੰਤੁਲਨ ਬਣਾਈ ਰੱਖਣਾ, ਬਲੱਡ ਪ੍ਰੈਸ਼ਰ ਨੂੰ ਨਿਯੰਤਰਣ ਕਰਨਾ ਅਤੇ ਗੁਰਦਿਆਂ ਦੀ ਨਿਗਰਾਨੀ ਵੀ ਸ਼ਾਮਲ ਹਨ। ਜੇ ਮਰੀਜ਼ ਨੂੰ ਸ਼ੁਰੂਆਤੀ ਦੌਰ ਵਿੱਚ ਇਲਾਜ ਮਿਲ ਜਾਵੇ ਤਾਂ ਬਚਾਅ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ, ਕਿਉਂਕਿ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਹੈ। ਇਸ ਲਈ ਬਚਾਅ ਬਹੁਤ ਜ਼ਰੂਰੀ ਹੈ। ਚੂਹਿਆਂ ਤੋਂ ਦੂਰ ਰਹਿਣਾ, ਘਰਾਂ, ਗੋਦਾਮਾਂ ਅਤੇ ਖੇਤਾਂ ਵਿੱਚ ਚੂਹਿਆਂ ਦੀ ਸੰਖਿਆ ਘੱਟ ਰੱਖਣਾ, ਖਾਣ ਪੀਣ ਦੀਆਂ ਚੀਜ਼ਾਂ ਢੱਕ ਕੇ ਰੱਖਣਾ, ਗੰਦਗੀ ਵਾਲੇ ਸਥਾਨਾਂ ਦੀ ਸਫਾਈ ਕਰਦਿਆਂ ਦਸਤਾਨੇ ਅਤੇ ਮਾਸਕ ਦੀ ਵਰਤੋਂ ਕਰਨਾ, ਚੂਹਿਆਂ ਦੇ ਮਲ ਨੂੰ ਸਿੱਧਾ ਝਾੜੂ ਦੇ ਨਾਲ ਸਾਫ਼ ਨਾ ਕਰਨਾ, ਪਹਿਲਾਂ ਉਸ ਜਗ੍ਹਾ ਦੇ ਉੱਤੇ ਕੀਟਾਣੂ ਨਾਸ਼ਕ ਦਵਾਈ ਛਿੜਕਣਾ, ਬੰਦ ਪਏ ਕਮਰੇ ਖੋਲ੍ਹ ਕੇ ਕੁਝ ਸਮਾਂ ਹਵਾ ਲੱਗਣ ਦੇਣਾ ਅਤੇ ਕੈਂਪਿੰਗ ਦੌਰਾਨ ਸਫਾਈ ਅਤੇ ਖਾਣ ਪੀਣ ਦੀ ਸੁਰੱਖਿਆ ਦਾ ਖਾਸ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਹੰਟਾ ਵਾਇਰਸ ਦੇ ਮਾਮਲੇ ਅਮਰੀਕਾ, ਚੀਨ, ਕੋਰੀਆ, ਰੂਸ ਅਤੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਦੇ ਵਿੱਚ ਵੱਧ ਮਿਲਦੇ ਹਨ। ਭਾਰਤ ਵਿੱਚ ਇਸ ਦੇ ਮਾਮਲੇ ਬਹੁਤ ਘੱਟ ਦਰਜ ਕੀਤੇ ਗਏ ਹਨ, ਪਰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਵਿਗਿਆਨੀ ਇਸ ਵਾਇਰਸ ਉੱਤੇ ਲਗਾਤਾਰ ਅਧਿਐਨ ਕਰ ਰਹੇ ਨੇ ਤਾਂ ਜੋ ਭਵਿੱਖ ਵਿੱਚ ਇਸ ਦਾ ਪ੍ਰਭਾਵਸ਼ਾਲੀ ਟੀਕਾ ਜਾਂ ਇਲਾਜ ਤਿਆਰ ਕੀਤਾ ਜਾ ਸਕੇ। ਪਿੰਡਾਂ ਅਤੇ ਖੇਤੀਬਾੜੀ ਵਾਲੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਆਮ ਲੋਕਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਚੂਹਿਆਂ ਦੇ ਨਾਲ ਸੰਪਰਕ ਕਿਵੇਂ ਖਤਰਨਾਕ ਹੋ ਸਕਦਾ ਹੈ। ਸਕੂਲਾਂ, ਸਿਹਤ ਕੇਂਦਰਾਂ ਅਤੇ ਮੀਡੀਆ ਰਾਹੀਂ ਜਾਗਰੂਕਤਾ ਇਸ ਦੀ ਫੈਲਾਈ ਜਾ ਸਕਦੀ ਹੈ। ਰੇਡੀਓ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਇਸ ਸੰਬੰਧੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਖਾਸ ਤੌਰ ਦੇ ਉੱਤੇ ਪੇਂਡੂ ਇਲਾਕਿਆਂ ਦੇ ਵਿੱਚ ਸਿਹਤ ਕਰਮਚਾਰੀਆਂ ਨੂੰ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ। ਹੰਟਾ ਵਾਇਰਸ ਭਾਵੇਂ ਇੱਕ ਵਿਰਲ ਪਰ ਗੰਭੀਰ ਬਿਮਾਰੀ ਹੈ, ਪਰ ਸਾਵਧਾਨੀ ਅਤੇ ਸਫਾਈ ਇਸ ਤੋਂ ਬਚਿਆ ਜਾ ਸਕਦਾ ਹੈ। ਚੂਹਿਆਂ ਤੋਂ ਦੂਰੀ, ਸਾਫ਼ ਸੁਥਰਾ ਵਾਤਾਵਰਣ ਅਤੇ ਸਿਹਤ ਸੰਬੰਧੀ ਜਾਗਰੂਕਤਾ ਹੀ ਇਸ ਬਿਮਾਰੀ ਵਿਰੁੱਧ ਸਭ ਤੋਂ ਵੱਡੇ ਹਥਿਆਰ ਹਨ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਰ ਵਾਇਰਸ ਨਾਲ ਲੜਨ ਲਈ ਕੇਵਲ ਦਵਾਈ ਹੀ ਨਹੀਂ, ਸਗੋਂ ਜਾਗਰੂਕਤਾ ਅਤੇ ਸਾਵਧਾਨੀ ਵੀ ਬਰਾਬਰ ਮਹੱਤਵ ਰੱਖਦੀ ਹੈ। ਜੇ ਸਮੇਂ ਸਿਰ ਲੱਛਣਾਂ ਦੀ ਪਛਾਣ ਹੋ ਜਾਵੇ ਅਤੇ ਮਰੀਜ਼ ਨੂੰ ਤੁਰੰਤ ਇਲਾਜ ਮਿਲੇ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
1: ਇਸ ਵਿਗਿਆਨਿਕ ਤੱਤ ਤੋਂ ਬਾਅਦ ਹੁਣ ਚੱਲਦੇ ਹਾਂ ਵਾਰਤਾ ਵੱਲ। ਪ੍ਰੋਫੈਸਰ ਰਵਿੰਦਰ ਕੁਮਾਰ ਹੋਰਾਂ ਦੀ ਵਾਰਤਾ ਸੁਣਦੇ ਹਾਂ। ਵਿਸ਼ਾ ਹੈ ਕੌਮਾਂਤਰੀ ਦੂਰ ਸੰਚਾਰ ਤੇ ਸੂਚਨਾ ਸਮਾਜ ਦਿਹਾੜਾ।
2: ਪ੍ਰੋਗਰਾਮ ਗਿਆਨ ਵਿਗਿਆਨ ਦੇ ਸਰੋਤਿਆਂ ਨੂੰ ਮੇਰਾ ਪਿਆਰ ਭਰਾ ਸਤਿ ਸ੍ਰੀ ਅਕਾਲ। ਮੇਰੇ ਅੱਜ ਦੇ ਗੱਲਬਾਤ ਦਾ ਵਿਸ਼ਾ ਵਿਸ਼ਵ ਟੈਲੀਕਮਿਊਨੀਕੇਸ਼ਨ ਐਂਡ ਇਨਫੋਰਮੇਸ਼ਨ ਸੁਸਾਇਟੀ ਡੇ 2026 ਦੇ ਸੰਬੰਧ ਵਿੱਚ ਹੈ। ਮਨੁੱਖ ਸਦਾ ਹੀ ਆਪਣੇ ਜੀਵਨ ਨੂੰ ਸੁਖਾਲਾ ਅਤੇ ਚੰਗਾ ਬਣਾਉਣ ਲਈ ਲਗਾਤਾਰ ਮਿਹਨਤ ਕਰਦਿਆਂ ਮਕੈਨੀਕਲ ਐਂਡ ਟੈਕਨੋਲੋਜੀਕਲ ਗਰੋਥ ਦੀਆਂ ਪੈੜਾਂ ਤੈਅ ਕਰਦਾ ਆ ਰਿਹਾ ਹੈ। ਇਸ ਵਿਕਾਸ ਯਾਤਰਾ ਵਿੱਚ ਮਨੁੱਖ ਨੇ ਪਰਮਾਤਮਾ ਦੀ ਸਭ ਤੋਂ ਅਦੁੱਤੀ ਦਾਤ ਆਪਣੇ ਦਿਮਾਗ ਦੀ ਵਰਤੋਂ ਕਰਦਿਆਂ ਬਹੁਤ ਸਾਰੇ ਤਕਨੀਕੀ ਵਿਕਾਸ ਅਤੇ ਪੜਾਅ ਸਰ ਕੀਤੇ ਹਨ। ਇਸੇ ਸਫ਼ਰ ਨੂੰ ਹਜ਼ਾਰਾਂ ਸਾਲਾਂ ਦੇ ਵਕਫੇ ਦੌਰਾਨ ਤੈਅ ਕਰਦੇ ਹੋਏ ਟੈਕਨੋਲੋਜੀ ਰਾਹੀਂ ਦੂਰ ਸੰਚਾਰ ਅਤੇ ਸੂਚਨਾ ਟੈਕਨੋਲੋਜੀ ਅੱਜ ਉਸ ਇੱਕ ਨਵੇਂ ਮੁਕਾਮ 'ਤੇ ਲਿਆ ਕੇ ਖੜੀ ਕਰ ਦਿੱਤੀ ਹੈ ਜਿੱਥੇ ਮਨੁੱਖੀ ਦਿਮਾਗ ਦੀ ਸੋਚਣ ਸ਼ਕਤੀ ਨੂੰ ਤਕਨੀਕ ਦਾ ਆਧਾਰ ਬਣਾਇਆ ਗਿਆ ਹੈ, ਜਿਸ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦਾ ਨਾਮ ਦਿੱਤਾ ਗਿਆ ਹੈ। ਇਸ AI ਵਾਲੇ ਡਿਜੀਟਲ ਯੁੱਗ ਨੇ ਮਨੁੱਖੀ ਜੀਵਨ ਦੀ ਰਫ਼ਤਾਰ ਅਤੇ ਦਿਸ਼ਾ ਦੋਹਾਂ ਨੂੰ ਮੂਲ ਤੌਰ 'ਤੇ ਬਦਲ ਦਿੱਤਾ ਹੈ। ਜਿੱਥੇ ਟੈਕਨੋਲੋਜੀ ਹੁਣ ਸਿਰਫ ਸਹਾਇਕ ਨਹੀਂ ਰਹੀ ਸਗੋਂ ਵਿਕਾਸ ਦੀ ਕੇਂਦਰੀ ਧੁਰੀ ਬਣ ਚੁੱਕੀ ਹੈ। ਭਾਰਤ ਦੇਸ਼ ਨੇ ਸੂਚਨਾ, ਸੰਚਾਰ, ਟੈਕਨੋਲੋਜੀ ਅਤੇ AI ਵਾਲੇ ਇਸ ਕੇਂਦਰੀ ਧੁਰੀ ਦੀ ਨਵਜ ਪਛਾਣੀ ਹੈ। ਇਸ ਨਵੇਂ ਮੁਕਾਮ ਉੱਪਰ ਜੀਵਨ ਦਾ ਹੋਰ ਸੁਖਾਲਾ ਬਣਾਉਣਾ ਇਸੇ ਨਵੀਂ ਤਕਨੀਕੀ ਯੁੱਗ ਦੀ ਪਹਿਲ ਹੈ, ਜਿੱਥੋਂ ਭਾਰਤ ਦਾ ਤਕਨੀਕੀ ਵਿਕਾਸ ਆਪਣੀ ਵਿਕਾਸ ਯਾਤਰਾ 'ਤੇ ਚੱਲਦਾ ਨਜ਼ਰ ਆ ਰਿਹਾ ਹੈ ਅਤੇ ਇਸੇ ਹੀ ਵਿਕਾਸ ਮੁਖੀ ਸੋਚ ਵਿੱਚੋਂ ਉਪਜੀ ਮਨੁੱਖੀ ਉੱਨਤੀ ਦੀ ਇਬਾਰਤ ਨੂੰ ਸਮਰਪਿਤ

ਭਾਰਤ ਵਿੱਚ ਸਿਰਫ ਲੋਕਾਂ ਨੂੰ ਆਪਸ ਵਿੱਚ ਜੋੜਨ ਤੱਕ ਸੀਮਤ ਨਹੀਂ ਰਿਹਾ, ਸਗੋਂ ਆਪਣੀ ਸਵਦੇਸ਼ੀ ਤਕਨੀਕੀ ਤਾਕਤ ਰਾਹੀਂ ਦੁਨੀਆ ਦੇ ਮੋਹਰਲੇ ਸਫਿਆਂ 'ਤੇ ਜਾਣ ਲਈ ਤਿਆਰ ਹੈ। ਜੇਕਰ ਅਸੀਂ ਡਿਜੀਟਲ ਡਿਵਾਈਡ ਦੀ ਗੱਲ ਕਰੀਏ ਤਾਂ ਇਹ ਇਸ ਤਰੱਕੀ ਦੇ ਨਾਲ ਹੀ ਡਿਜੀਟਲ ਡਿਵਾਈਡ ਇੱਕ ਵੱਡੀ ਸਮੱਸਿਆ ਬਣ ਰਹੀ ਹੈ, ਭਾਵ ਕਿ ਸ਼ਹਿਰੀ ਖੇਤਰਾਂ ਵਿੱਚ ਜਿੱਥੇ ਤੇਜ਼ ਚੱਲਣ ਵਾਲਾ ਇੰਟਰਨੈੱਟ ਅਤੇ ਆਧੁਨਿਕ ਤਕਨੋਲੋਜੀ ਉਪਲਬਧ ਹੈ, ਉੱਥੇ ਹੀ ਪਿੰਡਾਂ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਇਹਨਾਂ ਸਹੂਲਤਾਂ ਤੋਂ ਵਾਂਝੇ ਹਨ। ਪਰ ਇਹ ਅੰਕੜੇ ਵੀ ਹੈਰਾਨ ਕਰਨ ਵਾਲੇ ਹਨ, ਜਿਨ੍ਹਾਂ ਵਿੱਚ ਲਗਭਗ 120 ਕਰੋੜ ਤੋਂ ਵੱਧ ਮੋਬਾਈਲ ਯੂਜ਼ਰ ਅਤੇ ਲਗਭਗ 975 ਮਿਲੀਅਨ ਇੰਟਰਨੈੱਟ ਯੂਜ਼ਰ ਹਨ, ਅਤੇ ਭਾਰਤ ਨੇ ਉਹ ਮੁਕਾਮ ਹਾਸਲ ਕਰ ਲਿਆ ਹੈ ਜੋ ਇੱਕ ਦਹਾਕਾ ਪਹਿਲਾਂ ਅਸੰਭਵ ਲੱਗਦਾ ਸੀ। ਇਹ ਤਰੱਕੀ ਸਿਰਫ ਸ਼ਹਿਰਾਂ ਤੱਕ ਸੀਮਤ ਨਹੀਂ ਰਹੀ, ਸਗੋਂ ਭਾਰਤ ਨੈੱਟ ਪ੍ਰੋਜੈਕਟ ਰਾਹੀਂ ਪਿੰਡ ਪਿੰਡ ਤੱਕ ਹਾਈ ਸਪੀਡ ਫਾਈਬਰ ਨੈੱਟਵਰਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਪੇਂਡੂ ਭਾਰਤ ਵੀ ਡਿਜੀਟਲ ਡਿਵਾਈਡ ਨੂੰ ਘਟਾ ਸਕੇ ਅਤੇ ਡਿਜੀਟਲ ਅਰਥ ਵਿਵਸਥਾ ਦਾ ਹਿੱਸਾ ਬਣ ਸਕੇ। ਭਾਰਤ ਵਿੱਚ ਡਿਜੀਟਲ ਇੰਡੀਆ ਮੁਹਿੰਮ ਨੇ ਇਸ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦੇ ਤਹਿਤ ਇੰਟਰਨੈੱਟ ਕਨੈਕਟੀਵਿਟੀ ਨੂੰ ਪਿੰਡਾਂ ਤੱਕ ਫੈਲਾਇਆ ਜਾ ਰਿਹਾ ਹੈ ਅਤੇ ਸਰਕਾਰੀ ਸੇਵਾਵਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ। ਆਧਾਰ, ਡਿਜੀਟਲ ਭੁਗਤਾਨ ਪ੍ਰਣਾਲੀਆਂ ਅਤੇ ਆਨਲਾਈਨ ਸਿੱਖਿਆ ਪਲੇਟਫਾਰਮਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆ ਹੈ। ਮੋਬਾਈਲ ਫੋਨਾਂ ਦੀ ਵੱਧਦੀ ਵਰਤੋਂ ਨੇ ਜਾਣਕਾਰੀ ਤੱਕ ਪਹੁੰਚ ਨੂੰ ਹੋਰ ਵੀ ਆਸਾਨ ਬਣਾਇਆ ਹੈ। ਭਾਰਤ ਦੀ ਲਗਭਗ 65% ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ, ਜਿਸ ਲਈ ਹਾਈ ਸਪੀਡ ਡਾਟਾ ਕੋਈ ਲਗਜ਼ਰੀ ਨਹੀਂ ਸਗੋਂ ਰੋਜ਼ਾਨਾ ਦੀ ਲੋੜ ਬਣ ਚੁੱਕਾ ਹੈ। ਇਸ ਡਿਜੀਟਲ ਕ੍ਰਾਂਤੀ ਦਾ ਸਭ ਤੋਂ ਵੱਡਾ ਅਸਰ ਪਿੰਡਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਅੱਜ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਬੈਠਾ ਕਿਸਾਨ ਮੋਬਾਈਲ ਐਪਸ ਰਾਹੀਂ ਮੌਸਮ ਦੀ ਜਾਣਕਾਰੀ, ਮੰਡੀਆਂ ਦੇ ਭਾਅ ਅਤੇ ਖੇਤੀਬਾੜੀ ਸਲਾਹ ਲੈ ਰਿਹਾ ਹੈ। ਇਸ ਤੋਂ ਇਲਾਵਾ ਡਿਜੀਟਲ ਪੇਮੈਂਟ ਨੇ ਭਾਰਤੀ ਅਰਥਚਾਰੇ ਦੀ ਨੁਹਾਰ ਬਦਲ ਦਿੱਤੀ ਹੈ। ਨਕਦੀ 'ਤੇ ਨਿਰਭਰਤਾ ਘਟੀ ਹੈ ਅਤੇ ਕਰੋੜਾਂ ਲੋਕ ਬੈਂਕਿੰਗ ਪ੍ਰਣਾਲੀ ਨਾਲ ਜੁੜ ਗਏ ਹਨ। ਸਸਤੇ ਡਾਟਾ ਪਲਾਨ ਨੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਕਿਫਾਇਤੀ ਡਿਜੀਟਲ ਬਾਜ਼ਾਰਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਜਿਸ ਤਰ੍ਹਾਂ ਇਸ ਤਕਨੀਕ ਦਾ ਵਿਸਥਾਰ ਹੋ ਰਿਹਾ ਹੈ ਅਤੇ ਸਾਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਚੁਣੌਤੀਆਂ ਵਿੱਚੋਂ ਮੁੱਖ ਚੁਣੌਤੀਆਂ ਇਹ ਹਨ ਕਿ ਭਾਵੇਂ ਅਸੀਂ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ, ਪਰ ਟੈਲੀਕਾਮ ਕੰਪਨੀਆਂ ਲਈ ਚੁਣੌਤੀਆਂ ਵੀ ਵੱਡੀਆਂ ਹਨ। ਨੈੱਟਵਰਕ ਨੂੰ ਅਪਗ੍ਰੇਡ ਕਰਨਾ, ਸਪੈਕਟ੍ਰਮ ਖਰੀਦਣਾ, ਟਾਵਰ ਲਗਾਉਣਾ ਬਹੁਤ ਮਹਿੰਗਾ ਸੌਦਾ ਹੈ। ਜਿੱਥੇ ਅਸੀਂ 5G ਪੂਰੀ ਤਰ੍ਹਾਂ ਸੈੱਟ ਹੋ ਰਿਹਾ ਹੈ, ਉੱਥੇ 6G ਦੀਆਂ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਕੰਪਨੀ ਨੂੰ ਆਪਣੀ ਹੋਂਦ ਬਚਾਉਣ ਲਈ ਸਿਰਫ ਕਾਲ ਰੇਟ ਘਟਾਉਣ ਦੀ ਬਜਾਏ ਨਵੀਂ ਖੋਜ ਅਤੇ ਨਿਵੇਸ਼ ਕਰਨਾ ਪਵੇਗਾ। ਜੇਕਰ ਹੋਰ ਚੈਲੇਂਜਸ ਦੀ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਆਫ ਥਿੰਗਸ ਟੈਲੀਕਾਮ ਦੀ ਪਰਿਭਾਸ਼ਾ ਬਦਲ ਦੇਣਗੇ, ਜਿੱਥੇ ਇਹ ਤਕਨੀਕਾਂ ਸਮਾਰਟ ਸਿਟੀ ਅਤੇ ਉਦਯੋਗਾਂ ਵਿੱਚ ਮਦਦਗਾਰ ਹੋਣਗੀਆਂ, ਉੱਥੇ ਹੀ ਸਾਈਬਰ ਖਤਰੇ ਅਤੇ ਫਰਾਡ ਨੂੰ ਰੋਕਣਾ ਵੀ ਇੱਕ ਵੱਡੀ ਚੁਣੌਤੀ ਹੋਵੇਗੀ। ਸਾਈਬਰ ਸੁਰੱਖਿਆ ਦੇ ਅਤੇ ਨਿੱਜੀ ਡਾਟਾ ਦੀ ਚੋਰੀ ਇੱਕ ਵੱਡਾ ਖਤਰਾ ਬਣ ਚੁੱਕੀ ਹੈ। ਡਾਟਾ ਪ੍ਰਾਈਵੇਸੀ ਦੇ ਮਸਲੇ ਨੇ ਵਿਅਕਤੀਗਤ ਸੁਰੱਖਿਆ ਨੂੰ ਚੁਣੌਤੀ ਦਿੱਤੀ ਹੈ। ਇਸ ਦੇ ਨਾਲ ਹੀ ਫੇਕ ਨਿਊਜ਼ ਅਤੇ ਗਲਤ ਜਾਣਕਾਰੀ ਸਮਾਜ ਵਿੱਚ ਭਰਮ ਅਤੇ ਤਣਾਅ ਪੈਦਾ ਕਰ ਰਹੀ ਹੈ। ਲੋਕਾਂ ਦਾ ਭਰੋਸਾ ਬਣਾਈ ਰੱਖਣ ਲਈ ਟੈਲੀਕਾਮ ਨੈੱਟਵਰਕਾਂ ਨੂੰ AI ਦੀ ਵਰਤੋਂ ਕਰਕੇ ਸਾਈਬਰ ਹਮਲਿਆਂ ਅਤੇ ਸਪੈਮ ਮੈਸੇਜਾਂ ਦੀ ਸੁਰੱਖਿਆ ਬਣਾਉਣਾ ਹੋਵੇਗਾ। ਇਸ ਟੈਕਨੋਲੋਜੀ ਨੇ ਭਾਰਤ ਵਿੱਚ ਵੀ ਬਹੁਤ ਜ਼ਿਆਦਾ ਵਿਕਾਸ ਲਿਆਂਦਾ ਹੈ। ਭਾਰਤ ਨੇ ਇਹ ਦਿਖਾ ਦਿੱਤਾ ਹੈ ਕਿ ਉਹ ਬਹੁਤ ਤੇਜ਼ੀ ਨਾਲ ਬੁਨਿਆਦੀ ਢਾਂਚਾ ਖੜਾ ਕਰ ਸਕਦਾ ਹੈ। PM ਬਾਣੀ ਅਤੇ ਡਿਜੀਟਲ ਭਾਰਤ ਨਿਧੀ ਇਸ ਤਰ੍ਹਾਂ ਦੀਆਂ ਸਕੀਮਾਂ ਯਕੀਨੀ ਬਣਾ ਰਹੀਆਂ ਹਨ ਕਿ ਕੋਈ ਵੀ ਕੋਨਾ ਡਿਜੀਟਲ ਪਹੁੰਚ ਤੋਂ ਬਾਹਰ ਨਾ ਰਹੇ। ਭਾਰਤ ਦਾ ਟੈਲੀਕਾਮ ਸੈਕਟਰ ਹੁਣ ਸਿਰਫ ਫੋਨ ਕਾਲਾਂ ਤੱਕ ਸੀਮਤ ਨਹੀਂ ਰਿਹਾ, ਇਹ ਇੱਕ ਡਿਜੀਟਲ ਡੈਮੋਕ੍ਰੇਸੀ ਦੀ ਨੀਂਹ ਹੈ। ਦਿੱਲੀ ਦੇ ਵੱਡੇ ਵੱਡੇ ਦਫ਼ਤਰਾਂ ਤੋਂ ਲੈ ਕੇ ਪੰਜਾਬ ਦੇ ਖੇਤਾਂ ਤੱਕ ਇਹ ਡਿਜੀਟਲ ਕ੍ਰਾਂਤੀ ਹਰ ਭਾਰਤੀ ਦੀ ਜ਼ਿੰਦਗੀ ਨੂੰ ਰਸ਼ਨਾਉਣ ਲਈ ਤਿਆਰ ਹੈ। PM ਬਾਣੀ ਪ੍ਰਾਈਮ ਮਿਨਿਸਟਰ ਵਾਈਫਾਈ ਐਕਸੈਸ ਨੈੱਟਵਰਕ ਇੰਟਰਫੇਸ ਇੱਕ ਇਸ ਤਰ੍ਹਾਂ ਦੀ ਤਕਨੋਲੋਜੀ ਹੈ ਜਿਸ ਵਿੱਚ ਪੇਂਡੂ ਪੱਧਰ 'ਤੇ ਇੰਟਰਨੈੱਟ ਅਤੇ ਮੋਬਾਈਲ ਕਨੈਕਟੀਵਿਟੀ ਨੂੰ ਸੰਭਵ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਨੈੱਟ ਵਰਲਡਸ ਲਾਰਜੈਸਟ ਰੂਰਲ ਬਰੋਡਬੈਂਡ ਕਨੈਕਟੀਵਿਟੀ ਪ੍ਰੋਜੈਕਟ ਹੈ, ਜਿਸ ਦਾ ਏਮ ਟੂ ਕਨੈਕਟ ਆਲ ਗ੍ਰਾਮ ਪੰਚਾਇਤ ਵਿਦ ਹਾਈ ਸਪੀਡ ਆਪਟੀਕਲ ਫਾਈਬਰ ਨੈੱਟਵਰਕਸ। ਇਸ ਤੋਂ ਇਲਾਵਾ ਭਾਰਤ ਨੇ ਟੈਲੀਕਾਮ ਸੈਕਟਰ ਨੂੰ ਪ੍ਰੋਤਸਾਹਿਤ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਵੀ ਸ਼ੁਰੂ ਕੀਤੀਆਂ ਹਨ। ਅਤੇ ਲਾਸਟ ਦੇ ਵਿੱਚ ਮੈਂ ਇਹੀ ਸੰਦੇਸ਼ ਦੇਵਾਂਗਾ ਕਿ ਜਿੰਨੀਆਂ ਵੀ ਸਾਡੀਆਂ ਟੈਕਨੋਲੋਜੀਸ ਹਨ ਉਹਨਾਂ ਨੂੰ ਬਹੁਤ ਹੀ ਸੰਜਮ ਨਾਲ ਵਰਤਣਾ ਚਾਹੀਦਾ।

0: ਚਾਹੀਦਾ ਹੈ, ਕਿਉਂਕਿ ਜਿੱਥੇ ਸਾਨੂੰ ਇਹ ਐਪਲੀਕੇਸ਼ਨਸ ਸਾਡੀ ਜੀਵਨ ਸੁਖਾਲਾ ਕਰਦੀਆਂ ਹਨ, ਉੱਥੇ ਇਹਦੇ ਨੁਕਸਾਨ ਵੀ ਹਨ। ਸੋ ਟੈਕਨੋਲੋਜੀ ਨੂੰ ਇਸ ਤਰ੍ਹਾਂ ਯੂਜ਼ ਕਰਨਾ ਚਾਹੀਦਾ ਹੈ ਕਿ ਟੈਕਨੋਲੋਜੀ ਸ਼ੁੱਡ ਬੀ ਪਾਰਟ ਆਫ ਲਾਈਫ, ਨੋਟ ਦ ਲਾਈਫ ਸ਼ੁੱਡ ਬੀ ਪਾਰਟ ਆਫ ਟੈਕਨੋਲੋਜੀ। ਸੋ ਬਹੁਤ ਬਹੁਤ ਧੰਨਵਾਦ।
1: ਕੌਮਾਂਤਰੀ ਦੂਰ ਸੰਚਾਰ ਤੇ ਸੂਚਨਾ ਸਮਾਜ ਸਿਹਾੜਾ ਤੇ ਸੁਣ ਰਹੇ ਸੀ ਪ੍ਰੋਫੈਸਰ ਰਵਿੰਦਰ ਕੁਮਾਰ ਹੋਰਾਂ ਦੀ ਵਾਰਤਾ। ਤੇ ਹੁਣ ਗੱਲ ਕਰਦੇ ਹਾਂ ਵਰਲਡ ਹਾਈਪਰਟੈਂਸ਼ਨ ਡੇ ਦੀ। ਅੱਜ ਦੀ ਇਸ ਤੇਜ਼ ਰਫ਼ਤਾਰ ਦੁਨੀਆ ਵਿੱਚ ਅਸੀਂ ਕਿੰਨੇ ਹੀ ਤਣਾਵਾਂ ਤੋਂ ਗੁਜ਼ਰਦੇ ਹਾਂ ਤੇ ਵੱਖਰੇ ਵੱਖਰੇ ਦਿਨ ਮਨਾਏ ਜਾਂਦੇ ਨੇ, ਔਰ ਜੇਕਰ ਅਸੀਂ ਇਹਨਾਂ ਦਿਨਾਂ ਦੀ ਗੱਲ ਕਰੀਏ ਤਾਂ ਅਸੀਂ ਕਾਫ਼ੀ ਹੱਦ ਤੱਕ ਆਪਣੀਆਂ ਬਿਮਾਰੀਆਂ ਨੂੰ ਨਿਯੰਤਰਣ ਕਰ ਸਕਦੇ ਹਾਂ ਜਾਂ ਫਿਰ ਨਿਯੰਤਰਿਤ ਕੀਤਾ ਜਾ ਸਕਦਾ। ਹੁਣ ਗੱਲ ਕਰਦੇ ਹਾਂ ਵਰਲਡ ਹਾਈਪਰਟੈਂਸ਼ਨ ਡੇ। ਇਹ ਹਰ ਸਾਲ 17 ਮਈ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਉੱਚ ਰਕਤਚਾਪ ਹਾਈ ਬਲੱਡ ਪ੍ਰੈਸ਼ਰ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉੱਚ ਰਕਤਚਾਪ, ਜਿਸ ਨੂੰ ਕਿ ਮੈਡੀਕਲ ਭਾਸ਼ਾ ਵਿੱਚ ਹਾਈਪਰਟੈਂਸ਼ਨ ਕਿਹਾ ਜਾਂਦਾ ਹੈ, ਇੱਕ ਐਸੀ ਸਥਿਤੀ ਹੈ ਜਿਸ ਵਿੱਚ ਖੂਨ ਦੀਆਂ ਨਲੀਆਂ ਵਿੱਚ ਦਬਾਅ ਆਮ ਤੋਂ ਵੱਧ ਹੋ ਜਾਂਦਾ ਹੈ। ਇੱਕ ਸਾਇਲੈਂਟ ਕਿਲਰ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਸ ਦੇ ਲੱਛਣ ਅਕਸਰ ਸਪਸ਼ਟ ਨਹੀਂ ਹੁੰਦੇ, ਪਰ ਇਹ ਹਿਰਦੇ ਰੋਗ, ਸਟ੍ਰੋਕ ਤੇ ਗੁਰਦੇ ਦੀ ਬਿਮਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਦਿਨ ਦੀ ਸ਼ੁਰੂਆਤ ਵਰਲਡ ਹਾਈਪਰਟੈਂਸ਼ਨ ਲੀਗ ਵੱਲੋਂ ਕੀਤੀ ਗਈ ਸੀ, ਜੋ ਦੁਨੀਆ ਭਰ ਵਿੱਚ ਲੋਕਾਂ ਨੂੰ ਇਸ ਬਿਮਾਰੀ ਦੇ ਖਤਰੇ ਤੇ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਆਧੁਨਿਕ ਜੀਵਨ ਸ਼ੈਲੀ ਜਿਵੇਂ ਕਿ ਬੈਠ ਕੇ ਕੰਮ ਕਰਨਾ, ਜੰਕ ਫੂਡ ਦੀ ਵਰਤੋਂ ਕਰਨਾ, ਤਣਾਅ ਤੇ ਕਸਰਤ ਦੀ ਘਾਟ ਹਾਈਪਰਟੈਂਸ਼ਨ ਦਾ ਮੁੱਖ ਕਾਰਨ ਬਣ ਰਹੇ ਨੇ। ਇਸ ਦੇ ਨਾਲ ਹੀ ਧੂਮਰਪਾਨ ਤੇ ਸ਼ਰਾਬ ਦੀ ਅਤਿਅਧਿਕ ਵਰਤੋਂ ਵੀ ਇਸ ਬਿਮਾਰੀ ਨੂੰ ਵਧਾਉਂਦੀ ਹੈ। ਉੱਚ ਰਕਤਚਾਪ ਦਾ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਅਕਸਰ ਬਿਨਾਂ ਕਿਸੇ ਚੇਤਾਵਨੀ ਦੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਰਹਿੰਦਾ ਹੈ। ਕਈ ਵਾਰ ਲੋਕਾਂ ਨੂੰ ਇਸ ਦੀ ਜਾਣਕਾਰੀ ਤਦ ਮਿਲਦੀ ਹੈ ਜਦੋਂ ਉਹ ਹਿਰਦੇ ਦਾ ਦੌਰਾ ਜਾਂ ਸਟ੍ਰੋਕ ਵਰਗੀਆਂ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਦੇ ਨੇ। ਇਸ ਲਈ ਨਿਯਮਿਤ ਰੂਪ ਵਿੱਚ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣਾ ਬਹੁਤ ਹੀ ਜ਼ਰੂਰੀ ਹੈ। ਡਾਕਟਰਾਂ ਦੇ ਅਨੁਸਾਰ 120/80 mmHg ਨੂੰ ਆਮ ਰਕਤਚਾਪ ਮੰਨਿਆ ਜਾਂਦਾ ਹੈ, ਜਦਕਿ ਇਸ ਤੋਂ ਵੱਧ ਹੋਣ ਦੀ ਸਾਵਧਾਨੀ ਦੀ ਲੋੜ ਹੁੰਦੀ ਹੈ। ਹਾਈਪਰਟੈਂਸ਼ਨ ਦੇ ਲੱਛਣ ਕਈ ਵਾਰ ਬਹੁਤ ਹੀ ਹਲਕੇ ਹੁੰਦੇ ਨੇ ਜਾਂ ਬਿਲਕੁਲ ਨਹੀਂ ਹੁੰਦੇ, ਪਰ ਕੁਝ ਮਾਮਲਿਆਂ ਵਿੱਚ ਸਿਰ ਦਰਦ, ਚੱਕਰ ਆਉਣਾ, ਨੱਕ ਤੋਂ ਖੂਨ ਆਉਣਾ ਤੇ ਦਿਲ ਦੀ ਧੜਕਣ ਤੇਜ਼ ਹੋਣਾ ਸ਼ਾਮਿਲ ਹੋ ਸਕਦੇ ਨੇ। ਇਸ ਦੇ ਇਲਾਜ ਲਈ ਡਾਕਟਰੀ ਸਲਾਹ ਦੇ ਨਾਲ ਨਾਲ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਬਹੁਤ ਹੀ ਜ਼ਰੂਰੀ ਹੈ। ਸੰਤੁਲਿਤ ਖੁਰਾਕ, ਨਮਕ ਦੀ ਘੱਟ ਵਰਤੋਂ, ਰੋਜ਼ਾਨਾ ਕਸਰਤ ਤੇ ਤਣਾਅ ਤੋਂ ਬਚਾਅ ਇਸ ਬਿਮਾਰੀ ਨੂੰ ਕਾਬੂ ਕਰਨ ਵਿੱਚ ਮਦਦ ਕਰਦੇ ਨੇ। ਇਸ ਸੰਦਰਭ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ। WHO ਦੇ ਅਨੁਸਾਰ ਦੁਨੀਆ ਭਰ ਵਿੱਚ ਲੱਖਾਂ ਲੋਕ ਉੱਚ ਰਕਤਚਾਪ ਨਾਲ ਪੀੜਿਤ ਨੇ ਤੇ ਮੌਤ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਇਸ ਲਈ ਇਸ ਰੋਕਥਾਮ ਤੇ ਸਮੇਂ ਤੇ ਇਲਾਜ ਬਹੁਤ ਹੀ ਜ਼ਰੂਰੀ ਹੈ। ਵਰਲਡ ਹਾਈਪਰਟੈਂਸ਼ਨ ਡੇ ਦੇ ਮੌਕੇ ਤੇ ਵੱਖ ਵੱਖ ਸਿਹਤ ਕੈਂਪ ਲਗਾਏ ਜਾਂਦੇ ਨੇ, ਜਿੱਥੋਂ ਮੁਫ਼ਤ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਜੀਵਨ ਵਿੱਚ ਸਿਹਤਮੰਦ ਆਦਤਾਂ ਨੂੰ ਸ਼ਾਮਿਲ ਕਰਨ। ਅੰਤ ਵਿੱਚ ਇਹ ਦਿਨ ਸਿਰਫ ਇੱਕ ਯਾਦ ਦਾ ਹੀ ਨਹੀਂ ਹੈ, ਸਗੋਂ ਇੱਕ ਪ੍ਰੇਰਣਾ ਹੈ ਕਿ ਅਸੀਂ ਆਪਣੀ ਜੀਵਨ ਸ਼ੈਲੀ ਨੂੰ ਸੁਧਾਰ ਕੇ ਇੱਕ ਸੁਖੀ ਤੇ ਤੰਦਰੁਸਤ ਜੀਵਨ ਜੀ ਸਕੀਏ।
2: ਵਰਲਡ ਏਡਸ ਵੈਕਸੀਨ ਦਿਹਾੜਾ। 18 ਮਈ ਨੂੰ ਵਰਲਡ ਏਡਸ ਵੈਕਸੀਨ ਡੇ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ HIV ਜਾਂ ਏਡਸ ਖਿਲਾਫ ਪ੍ਰਭਾਵਸ਼ਾਲੀ ਟੀਕੇ ਦੀ ਖੋਜ ਅਤੇ ਇਸ ਨਾਲ ਜੁੜੀ ਜਾਗਰੂਕਤਾ ਨੂੰ ਵਧਾਉਣਾ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਦੁਨੀਆ ਭਰ ਵਿੱਚ ਲੱਖਾਂ ਲੋਕ ਅਜੇ ਵੀ ਇਸ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਇਸ ਦਾ ਪੂਰਨ ਇਲਾਜ ਅਜੇ ਤੱਕ ਉਪਲਬਧ ਨਹੀਂ ਹੈ। HIV ਇੱਕ ਵਾਇਰਸ ਹੈ ਜੋ ਮਨੁੱਖੀ ਸਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਕਮਜ਼ੋਰ ਕਰਦਾ ਹੈ। ਇਸ ਨਾਲ ਸਰੀਰ ਵੱਖ ਵੱਖ ਸੰਕਰਮਣਾਂ ਅਤੇ ਬਿਮਾਰੀਆਂ ਦਾ ਆਸਾਨ ਨਿਸ਼ਾਨ ਬਣ ਜਾਂਦਾ ਹੈ। ਜਦੋਂ ਇਹ ਵਾਇਰਸ ਅੱਗੇ ਵੱਧ ਕੇ ਗੰਭੀਰ ਹਾਲਤ ਵਿੱਚ ਪਹੁੰਚ ਜਾਂਦਾ ਹੈ ਤਾਂ ਇਸ ਨੂੰ ਏਡਸ ਕਿਹਾ ਜਾਂਦਾ ਹੈ। ਵਰਲਡ ਏਡਸ ਵੈਕਸੀਨ ਡੇ ਦੀ ਸ਼ੁਰੂਆਤ 1997 ਵਿੱਚ ਉਸ ਸਮੇਂ ਹੋਈ ਜਦੋਂ ਉਸ ਵੇਲੇ ਦੇ ਅਮਰੀਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਇੱਕ ਭਾਸ਼ਣ ਵਿੱਚ ਵਿਗਿਆਨੀਆਂ ਨੂੰ HIV ਦੇ ਖਿਲਾਫ਼ ਟੀਕਾ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦਿਨ ਨੂੰ HIV ਵੈਕਸੀਨ ਅਵੇਅਰਨੈਸ ਡੇ ਵੀ ਕਿਹਾ ਜਾਂਦਾ ਹੈ। ਇਸ ਦਾ ਮਕਸਦ ਸਿਰਫ ਵਿਗਿਆਨੀਆਂ ਦੇ ਯਤਨਾਂ ਨੂੰ ਸਨਮਾਨ ਦੇਣਾ ਵੀ ਨਹੀਂ, ਸਗੋਂ ਆਮ ਲੋਕਾਂ ਵਿੱਚ ਵੀ ਇਹ ਜਾਗਰੂਕਤਾ ਫੈਲਾਉਣਾ ਹੈ ਕਿ ਟੀਕਾ ਕਿਉਂ ਜ਼ਰੂਰੀ ਹੈ ਅਤੇ ਇਸ ਦੀ ਖੋਜ ਵਿੱਚ ਕਿੰਨੀ ਚੁਣੌਤੀਆਂ ਆ ਰਹੀਆਂ ਹਨ। HIV ਜਾਂ ਏਡਸ ਇੱਕ ਵਿਸ਼ਵ ਪੱਧਰੀ ਸਿਹਤ ਸਮੱਸਿਆ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਨੁਸਾਰ ਦੁਨੀਆ ਭਰ ਵਿੱਚ 1 ਕਰੋੜ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹਨ। ਇਹ ਵਾਇਰਸ ਮੁੱਖ ਤੌਰ 'ਤੇ ਅਸੁਰੱਖਿਅਤ ਯੌਨ ਸੰਬੰਧਾਂ, ਸੰਕ੍ਰਮਿਤ ਖੂਨ, ਸਾਂਝੀਆਂ ਸੂਈਆਂ ਅਤੇ ਮਾਂ ਤੋਂ ਬੱਚੇ ਵਿੱਚ ਸੰਚਾਰ ਰਾਹੀਂ ਫੈਲਦਾ ਹੈ। ਇਸ ਲਈ ਇਸ ਬਿਮਾਰੀ ਤੋਂ ਬਚਾਅ ਲਈ ਸੁਰੱਖਿਅਤ ਆਦਤਾਂ ਬਣਾਉਣ

0: ਛੁੱਟੀਆਂ ਬਹੁਤ ਜ਼ਰੂਰੀ ਹੈ। ਵੈਕਸੀਨ ਦੀ ਲੋੜ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਬਿਮਾਰੀ ਦੇ ਫੈਲਾਅ ਨੂੰ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ। ਹਾਲਾਂਕਿ HIV ਦੇ ਖਿਲਾਫ ਟੀਕਾ ਬਣਾਉਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਇਹ ਵਾਇਰਸ ਤੇਜ਼ੀ ਨਾਲ ਆਪਣਾ ਰੂਪ ਬਦਲਦਾ ਹੈ। ਇਸ ਕਾਰਨ ਵਿਗਿਆਨੀਆਂ ਲਈ ਇੱਕ ਐਸਾ ਟੀਕਾ ਤਿਆਰ ਕਰਨਾ ਚੁਣੌਤੀਪੂਰਨ ਹੈ ਜੋ ਹਰ ਕਿਸਮ ਦੇ ਵਾਇਰਸ 'ਤੇ ਪ੍ਰਭਾਵਸ਼ਾਲੀ ਹੋਵੇ। ਫਿਰ ਵੀ ਦੁਨੀਆ ਭਰ ਦੇ ਵਿਗਿਆਨੀ ਅਤੇ ਖੋਜ ਸੰਸਥਾਵਾਂ ਇਸ 'ਤੇ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਕਈ ਟ੍ਰਾਇਲਸ ਵੀ ਚੱਲ ਰਹੇ ਹਨ। ਇਸ ਸੰਦਰਭ ਵਿੱਚ UNAIDS ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵੀ ਵੱਡੀ ਭੂਮਿਕਾ ਨਿਭਾ ਰਹੀਆਂ ਹਨ। ਇਹ ਸੰਸਥਾਵਾਂ ਸਿਰਫ ਖੋਜ ਨੂੰ ਹੀ ਨਹੀਂ ਸਗੋਂ ਇਲਾਜ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਵੀ ਸਮਰਥਨ ਦੇ ਰਹੀਆਂ ਹਨ। ਅੱਜ ਕੱਲ੍ਹ ਐਂਟੀ ਰੈਟਰੋਵਾਇਰਲ ਥੈਰੇਪੀ ਦੀ ਮਦਦ ਨਾਲ HIV ਨਾਲ ਜੀ ਰਹੇ ਲੋਕ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀ ਸਕਦੇ ਹਨ। ਪਰ ਫਿਰ ਵੀ ਇੱਕ ਪੱਕਾ ਟੀਕਾ ਹੀ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਵਰਲਡ ਏਡਜ਼ ਵੈਕਸੀਨ ਡੇ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਸਿਰਫ ਵਿਗਿਆਨਕ ਯਤਨਾਂ ਨਾਲ ਹੀ ਨਹੀਂ ਸਗੋਂ ਸਮਾਜਿਕ ਸਹਿਯੋਗ ਨਾਲ ਵੀ ਇਸ ਬਿਮਾਰੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। HIV/AIDS ਨਾਲ ਜੁੜੀ ਸਟਿਗਮਾ ਅਤੇ ਭੇਦਭਾਵ ਵੀ ਇੱਕ ਵੱਡੀ ਸਮੱਸਿਆ ਹੈ। ਕਈ ਲੋਕ ਇਸ ਬਿਮਾਰੀ ਦੇ ਡਰ ਕਾਰਨ ਜਾਂ ਸਮਾਜਿਕ ਦਬਾਅ ਕਾਰਨ ਟੈਸਟ ਕਰਵਾਉਣ ਤੋਂ ਕਤਰਾਉਂਦੇ ਹਨ, ਜਿਸ ਨਾਲ ਬਿਮਾਰੀ ਦਾ ਫੈਲਾਅ ਵੱਧਦਾ ਹੈ। ਇਸ ਲਈ ਸਾਨੂੰ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹ ਇੱਕ ਮੈਡੀਕਲ ਸਥਿਤੀ ਹੈ ਅਤੇ ਇਸ ਨਾਲ ਪੀੜਿਤ ਲੋਕਾਂ ਨਾਲ ਸਹਿਯੋਗ ਅਤੇ ਸੰਵੇਦਨਾ ਇਹਨਾਂ ਨਾਲ ਪੇਸ਼ ਆਉਣਾ ਚਾਹੀਦਾ ਹੈ। ਸਿੱਖਿਆ ਅਤੇ ਜਾਗਰੂਕਤਾ ਇਸ ਲੜਾਈ ਵਿੱਚ ਸਭ ਤੋਂ ਮਹੱਤਵਪੂਰਨ ਹਥਿਆਰ ਹਨ। ਸਕੂਲਾਂ, ਕਾਲਜਾਂ ਅਤੇ ਕਮਿਊਨਿਟੀ ਪੱਧਰ 'ਤੇ ਲੋਕਾਂ ਨੂੰ HIV ਅਤੇ AIDS ਬਾਰੇ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ। ਸੁਰੱਖਿਅਤ ਯੋਨ ਵਿਵਹਾਰ, ਸਾਫ਼ ਸੂਈਆਂ ਦੀ ਵਰਤੋਂ ਅਤੇ ਨਿਯਮਿਤ ਟੈਸਟਿੰਗ ਜਿਵੇਂ ਕਦਮ ਇਸ ਬਿਮਾਰੀ ਨੂੰ ਕਾਬੂ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਦਿਨ ਦੇ ਮੌਕੇ 'ਤੇ ਦੁਨੀਆ ਭਰ ਵਿੱਚ ਵੱਖ ਵੱਖ ਪ੍ਰੋਗਰਾਮ, ਸੈਮੀਨਾਰ ਅਤੇ ਕੈਂਪ ਲਗਾਏ ਜਾਂਦੇ ਹਨ ਜਿੱਥੇ ਲੋਕਾਂ ਨੂੰ HIV ਟੈਸਟਿੰਗ ਅਤੇ ਕੌਂਸਲਿੰਗ ਦੀ ਸਹੂਲਤ ਦਿੱਤੀ ਜਾਂਦੀ ਹੈ। ਇਹ ਯਤਨ ਲੋਕਾਂ ਨੂੰ ਨਾ ਸਿਰਫ ਜਾਣਕਾਰੀ ਦਿੰਦੇ ਹਨ ਸਗੋਂ ਉਹਨਾਂ ਨੂੰ ਆਪਣੇ ਸਿਹਤ ਬਾਰੇ ਜ਼ਿੰਮੇਵਾਰ ਬਣਾਉਂਦੇ ਹਨ। ਅੰਤ ਵਿੱਚ ਵਰਲਡ ਏਡ ਵੈਕਸੀਨ ਡੇ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਭਾਵੇਂ ਚੁਣੌਤੀਆਂ ਵੱਡੀਆਂ ਹਨ ਪਰ ਉਮੀਦ ਵੀ ਓਨੀ ਹੀ ਮਜ਼ਬੂਤ ਹੈ। ਵਿਗਿਆਨ ਦੀ ਤਰੱਕੀ, ਸਮਾਜਿਕ ਸਹਿਯੋਗ ਅਤੇ ਜਾਗਰੂਕਤਾ ਦੇ ਨਾਲ ਅਸੀਂ ਇੱਕ ਦਿਨ ਜ਼ਰੂਰ ਇਸ ਬਿਮਾਰੀ ਤੋਂ ਕਾਬੂ ਪਾ ਸਕਾਂਗੇ। ਆਓ ਅਸੀਂ ਸਭ ਮਿਲ ਕੇ ਵਚਨ ਲਈਏ ਕਿ ਅਸੀਂ HIV/AIDS ਬਾਰੇ ਜਾਗਰੂਕਤਾ ਫੈਲਾਵਾਂਗੇ, ਸੁਰੱਖਿਅਤ ਆਦਤਾਂ ਅਪਣਾਵਾਂਗੇ ਅਤੇ ਇਸ ਬਿਮਾਰੀ ਦੇ ਖਾਤਮੇ ਲਈ ਯਤਨ ਕਰਾਂਗੇ। ਇਹ ਦਿਨ ਸਾਨੂੰ ਉਮੀਦ, ਸੰਘਰਸ਼ ਅਤੇ ਮਨੁੱਖਤਾ ਦੀ ਜਿੱਤ ਦਾ ਪ੍ਰਤੀਕ ਲੱਗਦਾ ਹੈ।
1: ਇਸ ਦੇ ਨਾਲ ਹੀ ਗਿਆਨ ਵਿਗਿਆਨ ਦਾ ਅੰਕ ਹੁਣ ਸਮਾਪਤ ਹੋਇਆ। ਆਗਿਆ ਚਾਹਾਂਗੇ। ਨਮਸਕਾਰ।
2: ਇਹ ਸੀ ਅੱਜ ਦਾ ਪ੍ਰੋਗਰਾਮ ਗਿਆਨ ਵਿਗਿਆਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੀ 10 ਵਜੇ ਨੇ, ਪੇਸ਼ ਨੇ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੋਬ ਜ਼ੀਟਨ ਵਿਚਕਾਰ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੁਲਕਾਂ ਨੇ ਦੁਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦੇ ਲਈ ਸਹਿਮਤੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੀਡਨ ਦੇ 2 ਦਿਨਾਂ ਦੇ ਦੌਰੇ 'ਤੇ ਪਹੁੰਚਣਗੇ। ਮੱਧ ਪ੍ਰਦੇਸ਼ ਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਨੇ ਭੋਜਸ਼ਾਲਾ 'ਚ ਵਿੱਚ ਹਿੰਦੂਆਂ ਦੇ ਨਿਰਵਿਘਨ ਦਾਖਲੇ ਦੀ ਇਜਾਜ਼ਤ ਦਿੱਤੀ। ਸਰਕਾਰ ਨੇ ਚਾਂਦੀ ਦੀ ਦਰਾਮਦ 'ਤੇ ਪਾਬੰਦੀ ਲਗਾਈ, ਇਸ ਨੂੰ ਮੁਕਤ ਤੋਂ ਪਾਬੰਦੀ ਸ਼ੁਦਾ ਸ਼੍ਰੇਣੀ ਦੇ ਵਿੱਚ ਰੱਖਿਆ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਵਾਈ ਬਾਜ਼ੀ ਟਰਬਾਈਨ ਇੰਧਨ 'ਤੇ VAT ਨੂੰ 25% ਤੋਂ ਘੱਟ ਕਰਕੇ 7% ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਦੇ ਨਾਲ ਨੇਪੜੇ ਚੜਾਉਣ ਦੇ ਲਈ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਓਬਜ਼ਰਵਰ ਵਜੋਂ ਨਿਯੁਕਤ ਕੀਤਾ। ਖੇਤੀ ਵਿਕਾਸ ਮਿਸ਼ਨ ਵੱਲੋਂ ਮੁਕਤਸਰ, ਫਿਰੋਜ਼ਪੁਰ ਅਤੇ ਫਿਰੋਜ਼ਕੋਟ ਜ਼ਿਲ੍ਹਿਆਂ 'ਚ ਪਰਾਲੀ ਸੰਭਾਲ ਅਤੇ ਵਾਤਾਵਰਨ ਸੁਰੱਖਿਆ ਲਈ 10 ਦਿਨਾਂ ਪਰਾਲੀ ਸੰਭਾਲ ਚੇਤਨਾ ਯਾਤਰਾ ਦੀ ਸ਼ੁਰੂਆਤ। ਮੌਸਮ ਵਿਭਾਗ ਨੇ ਪੰਜਾਬ ਵਿੱਚ, ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਗੁਜਰਾਤ ਟਾਈਟਨਸ ਨੂੰ 29 ਦੌੜਾਂ ਦੇ ਨਾਲ ਹਰਾਇਆ।

0: ਅਤੇ ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਮਰਦ ਡਬਲਸ ਫਾਈਨਲਸ ਦੇ ਵਿੱਚ ਅੱਜ ਭਾਰਤ ਦੇ ਸਾਤਵਿਕ ਸਾਈਰਾਜ ਅਤੇ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦਾ ਮੁਕਾਬਲਾ ਇੰਡੋਨੇਸ਼ੀਆਈ ਜੋੜੀ ਦੇ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 meters ਯਾਨੀ 873 kHz ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੈਲੋ ਫਰਮਾਇਸ਼, ਇਸ ਪ੍ਰੋਗਰਾਮ ਦੇ ਲਈ ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 meters ਯਾਨੀ 873 kHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਜੀ ਹਾਂ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ, ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ। ਜੀ ਹਾਂ, ਹਿੰਦੀ ਗੀਤ। 0181-3342-173 ਨੰਬਰ ਮਿਲਾ ਕੇ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਖੂਬਸੂਰਤ ਗੀਤ ਦੇ ਨਾਲ।

جی سلام ਤੇ ਦੁਆ ਦੋਵਾਂ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋ ਗਿਆ ਅਤੇ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਪਹਿਲੇ ਕਾਲਰ ਪਹੁੰਚ ਗਏ ਨੇ ਹੈਲੋ ਲਓ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਪਹਿਲੇ ਕਾਲਰ ਸ਼ਾਮਿਲ ਵੀ ਹੋ ਰਹੇ ਸੀ ਪਰ ਲੱਗਦਾ ਹੈ ਕਿਤੇ ਗੁੰਮਸੁੰਮ ਹੋ ਗਏ ਨੇ ਚਲੋ ਕੋਈ ਗੱਲ ਨਹੀਂ ਜਦੋਂ ਤੱਕ ਸਾਡੇ ਨਾਲ ਅਗਲੇ ਕਾਲਰ ਜੁੜਦੇ ਨੇ ਉਦੋਂ ਤੱਕ ਦੇ ਲਈ ਪ੍ਰੋਗਰਾਮ ਦੇ ਵਿੱਚ ਇਹ ਗੀਤ ਜ਼ਰੂਰ ਜੋੜ ਲੈਂਦੇ ਹਾਂ

ਲੋ ਜੀ ਉਦਿਤ ਨਾਰਾਇਣ ਤੇ ਅਲਕਾ ਯਾਗਨੀ ਦੀਆਂ ਆਵਾਜ਼ਾਂ ਦੇ ਵਿੱਚ ਹੁਣੇ ਇਸ ਗੀਤ ਤੋਂ ਬਾਅਦ ਗੱਲ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਆਏ ਜੁੜੇ ਸਾਡੀ ਸਰੋਤੇ ਦੇ ਨਾਲ। ਹੈਲੋ ਹੈਲੋ ਹੈਲੋ ਸਾਡੀ ਦੋਸਤ ਦੀ ਆਵਾਜ਼ ਆ ਨਹੀਂ ਰਹੀ ਅਤੇ ਪਰ ਪ੍ਰੋਗਰਾਮ ਦੇ ਵਿੱਚ ਜਿਹੜੇ ਗੀਤ ਨੇ ਨਾ ਉਹ ਬੜੀ ਬਖੂਬੀ ਦੇ ਨਾਲ ਤੁਹਾਡੇ ਤੱਕ ਜ਼ਰੂਰ ਆ ਰਹੇ ਨੇ। ਖੈਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ

0: ਗੀਤਾਂ ਦੇ ਵਿੱਚ ਵੀ ਖੂਬਸੂਰਤ ਤੋਹਫ਼ੇ ਜਿਹੜੇ ਨੇ ਉਹ ਨੇ ਸ਼ਾਮਿਲ, ਅਤੇ ਪ੍ਰੋਗਰਾਮ ਦੇ ਵਿੱਚ ਅਗਲੀ ਆਵਾਜ਼ ਕਿਹਨਾਂ ਦੀ ਸ਼ਾਮਿਲ ਹੋ ਰਹੀ ਹੈ ਆਓ ਜਾਣਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ,
1: ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਸੌਰ, ਜ਼ਿਲ੍ਹਾ ਲੁਧਿਆਣਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਮੈਮ, ਪਰਮਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਗਾਣਾ ਆਪਾਂ ਸੁਣਨਾ ਜੀ ਦਿਲ ਮੂਵੀ ਦਾ, ਗਾਣੇ ਦੇ ਬੋਲ ਆ ਜੀ ਮੁਝੇ ਨੀਂਦ ਨਾ ਆਏ ਮੁਝ ਚੈਨ ਨਾ।
0: ਬਿਲਕੁਲ ਜੀ, ਇਹੀ ਗੀਤ ਸੁਣਾ ਰਹੇ ਹਾਂ ਫੋਨ ਕਰਨ ਦੇ ਲਈ।
1: ਬਹੁਤ ਬਹੁਤ ਤਰੱਕੀਆਂ ਬਖਸ਼ੇ ਦਿਲ ਬਰਮਾ
0: ਜੀ।

0: ਤੇ ਪਤਾ ਸਾਡੀ ਜਿਹੜੀ ਸਰੂਤੀ ਫੋਨ ਮਿਲਾ ਕੇ ਆਉਂਦੇ ਨੇ ਨਾ, ਉਹ ਕਹਿੰਦੇ ਆਪਣੀ ਪਸੰਦ ਦਾ ਗੀਤ ਸੁਣ ਕੇ ਬੜਾ ਹੀ ਸਕੂਨ ਆਉਂਦਾ। ਖੈਰ ਆਓ ਜਾਣਦੇ ਹਾਂ ਕਿਹੜੇ ਸਰੋਤੇ ਜੁੜੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਅਰਜਨ ਸਿੰਘ ਬੋਲ ਰਿਹਾ, ਪਿੰਡ ਮਾਲੇ ਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਜੀ।
0: ਜੀ ਅਰਜਨ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ
0: ਜੀ। ਪ੍ਰੋਗਰਾਮ ਸੁਣ ਰਹੇ ਹੋ ਫਿਰ?
1: ਹਾਂਜੀ, ਮੈਂ ਇਹੋ ਪ੍ਰੋਗਰਾਮ ਸੁਣਦਾ, ਰੇਂਜ ਨਹੀਂ ਆਉਂਦੀ ਨਾ, ਐਪ ਦੇ ਜ਼ਰੀਏ ਚੈਨਲ ਲੱਭਿਆ ਮਸਾ ਮੁਸ਼ਕਲ ਨਾਲ
0: ਜੀ।
1: ਔਰ ਸਾਡੇ ਦਾਦੇ ਪੜਦਾਦੇ ਇਹ ਚੈਨਲ ਸੁਣਦੇ ਰਹੇ ਆ, ਰੇਨਬੋ ਦੀ ਰੇਂਜ ਆਈ ਹੈ, ਜ਼ਿਆਦਾ ਪ੍ਰੋਗਰਾਮ ਉਹ ਸੁਣੀਦਾ ਤੇ ਇੱਕ ਇਹ ਸੁਣ ਲਈਦਾ, ਹੁਣ ਇਹਦੀ ਵੀ ਆਉਣ ਲੱਗ ਪਈ ਰੇਂਜ।
0: ਵਾਹ ਜੀ ਵਾਹ, ਠੀਕ ਹੈ ਜੀ, ਫਿਰ ਦੱਸੋ ਜੀ ਗੀਤ ਕਿਹੜਾ ਸੁਣੋਗੇ?
1: ਸੁਣਨ ਨਹੀਂ ਦੱਸ, ਨਾ ਦੋ ਨਾ ਮਿਲੋ ਹਮਸੇ ਜ਼ਿਆਦਾ।

ਤੇ ਲੋ ਜੀ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਅੱਜ ਦੇ ਆਪਣੇ ਆਖਰੀ ਕਾਲਰ ਦੇ ਨਾਲ ਗੱਲਬਾਤ ਕਰਨ ਦਾ। ਹੈਲੋ ਹੈਲੋ ਹੈਲੋ ਲੋ ਜੀ ਕਾਲਰ ਆਈ ਵੀ ਅਤੇ ਚਲੇ ਵੀ ਗਏ। ਖੈਰ ਪ੍ਰੋਗਰਾਮ ਜਿਹੜਾ ਉਹ ਕਹਿੰਦਾ ਗੀਤ ਦਾ ਜਿਹੜਾ ਸਿਲਸਿਲਾ ਹੈ ਉਹ ਨਹੀਂ ਰੁਕਣਾ ਚਾਹੀਦਾ। ਅਤੇ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਜਾਂਦੇ ਜਾਂਦੇ ਜ਼ਰੂਰ ਸੁਣਾਉਣਾ ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੇ, ਉਸ ਲਈ ਤੁਹਾਡਾ ਸ਼ੁਕਰੀਆ। ਅਤੇ ਲਓ ਜੀ ਸੁਣਦੇ ਹਾਂ ਸੋਨੇ ਨਿਗਮ, ਰੂਪ ਕੁਮਾਰ ਰਾਠੌੜ ਹੋਣਾ ਦੀ ਆਵਾਜ਼ਾਂ ਦੇ ਵਿੱਚ ਵਾਟਰ ਫਿਲਮ ਦਾ ਇਹ ਗੀਤ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 meter ਯਾਨੀ 873 kHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ਾ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਵਟਸਐਪ ਆਧਾਰਿਤ ਪ੍ਰੋਗਰਾਮ ਹੈ ਔਰ ਮੈਸੇਜ ਨੇ ਸਾਡੇ ਕੋਲ। ਪਿੰਡ ਬੁਰਜ ਮਾਨਸਾ ਨੇੜੇ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਧੱਗੜ, ਭਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਸੁਰਿੰਦਰ ਨੇੜੇ ਫਾਟਕ ਮੋੜ ਮੰਡੀ ਤੋਂ ਗੁਰਜੀਤ ਸਿੰਘ, ਮਾਨਸਾ ਕਲਤਾ ਮਲਕੀਤ ਸਿੰਘ, ਗੁਰਤੇਜ ਕੈਂਤ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੋੜ ਮੰਡੀ ਤੋਂ ਅਤੇ ਸਾਰਾ ਹੀ ਧੱਗੜ ਪਰਿਵਾਰ। ਪਿੰਡ ਧੌਲਾ ਕਿੰਗਰਾ ਨੇੜੇ ਮਲੌੜ ਤੋਂ ਜਗਤਾਰ ਸਿੰਘ ਜੱਗਾ, ਛਿੰਦਰਪਾਲ, ਮਨਦੀਪ, ਬੱਬੂ ਰਾਣੀ, ਨੀਤੂ ਰਾਣੀ, ਕੁਲਦੀਪ ਮਲੌੜ ਪਿੰਡ ਤੋਂ, ਜਗਤਾਰ ਅਤੇ ਕੁਲਵੰਤ ਪਿੰਡ ਕਬੂਲ ਸ਼ਾਹ, ਖੁੱਬਣ ਜ਼ਿਲ੍ਹਾ ਫਾਜ਼ਿਲਕਾ ਤੋਂ, ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ, ਸਾਰਾ ਪਰਿਵਾਰ। ਜਨਕਪੁਰੀ ਸਹਾਰਨਪੁਰ ਤੋਂ ਜੌਨ, ਪਰਲ, ਰੋਜ਼ੀ, ਵਿਲਿਸ ਡੀ ਕੈਸਟਰੋ ਪਰਿਵਾਰ। ਬਲਵਿੰਦਰ ਸਰਾਂ, ਗੁਣਤਾਸ਼, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰ ਚੰਡ ਸਿੰਘ ਖਾਨ ਹਨੁਮਾਨਗੜ੍ਹ ਤੋਂ, ਪਿੰਡ ਸ਼ਾਹਪੁਰ ਮਹਿਤਪੁਰ ਤੋਂ, ਬੂਟਾ ਸਿੰਘ, ਵਿਜੇਪਾਲ, ਅਜੇਪਾਲ, ਪਾਹੁਲਜੋਤ, ਨਾਹਤ ਕੌਰ, ਲਵਪ੍ਰੀਤ, ਪਰਵਿੰਦਰ ਅਤੇ ਪਰਿਵਾਰ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ, ਕੋਮਲ, ਕਿਰਨ, ਕਪਿਲ, ਕੁਨਾਲ, ਮਹਿਰਾ ਪਰਿਵਾਰ। ਮੱਖੂ ਤੋਂ ਬਿਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ, ਸੁਖਬੀਰ ਸਿੰਘ, ਕੋਮਲਪ੍ਰੀਤ, ਰੋਸ਼ਨਪ੍ਰੀਤ, ਪਿੰਡ ਛਾਜਲੀ,

ਹੁਣੇ ਤੁਸੀਂ ਸੁਣ ਰਹੇ ਸੀ ਇਸ ਕੰਗ ਹੋਰਾਂ ਦਾ ਗਾਇਆ ਹੋਇਆ ਗੀਤ ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦੀ। ਪੰਚਕੂਲਾ ਤੋਂ ਆਸ਼ੂ ਚੁਗ ਅਸ਼ਵਨੀ, ਗੋਵਿੰਦ ਟੋਨੀ ਦੀਵਾਨ ਲਵ ਅਤੇ ਰਾਧੇ ਭਾਵਿਕ ਢੀਂਗਰਾ, ਇਹ ਨੇ ਪੰਚਕੂਲਾ ਸੈਕਟਰ 9 ਤੋਂ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਈ, ਗੁਲਾਮ ਸਾਬਿਰ ਰਾਹੀ ਮੈਂ ਰਾਹ ਚਾਹਾਂ ਆਜ਼ਾਦ ਨਗਰ ਚੁਣ, ਹਰਿਦੁਆਰ ਉੱਤਰਾਖੰਡ ਤੋਂ। ਝੱਜਰ ਹਰਿਆਣਾ ਤੋਂ ਬਿੱਟੂ, ਰੀਟਾ ਭਾਟੀਆ ਅਤੇ ਇਹਨਾਂ ਦਾ ਪਰਿਵਾਰ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ ਯੋਗੇਸ਼, ਆਸਥਾ ਮੋਹਿਤ, ਮੁਖੀਰਾਮ ਮਨਜੀਤ ਅਤੇ ਪੂਜਾ। ਸ਼ਾਦਰਾ ਦਿੱਲੀ ਤੋਂ ਤੁਲਸੀ, ਵੀਨਾ ਆਸ਼ੀਸ਼, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚੀਤਾ ਖੁਰਾਨਾ ਅਤੇ ਕੇਸ਼ੂ ਤੇਰੀਧਾਨ ਖੁਰਾਨਾ। ਕਮਲ ਬਲੂਜਾ, ਮਧੂ, ਸਾਗਰ, ਉਮੰਗ, ਆਕਾਂਕਸ਼ਾ, ਗੁੜੀਆ, ਮਾਹੀ ਮਲਿਕ, ਇਸ਼ਿਤਾ ਅਰੋੜਾ। ਨਿਊ ਗੁਰੂ ਗ੍ਰਾਮ ਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ, ਸੱਤਦੇਵੀ ਪੋਤਰੀ, ਵਾਣੀਆਂ ਪੋਤਰਾ, ਅਰਮਾਨ, ਨਵਿਤਾਜ, ਕੈਨੇਡਾ ਤੋਂ ਕਾਕਡਿਆਵਕ ਅੰਗੂਰਾਨਾ ਅਤੇ ਸਾਰਾ ਹੀ ਅੰਗੂਰਾਨਾ ਪਰਿਵਾਰ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਪਿੰਡ ਭਵਾਨੀ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ, ਤੋਂ ਰਣਜੋਤ ਸਿੰਘ, ਹਰਜੋਤ ਸਿੰਘ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਅਤੇ ਕਰੁਣਾ ਵਰਮਾ, ਸੈਕਟਰ 67 ਮੁਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ਿਵ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਅਲੀਕਾ ਤਹਿਸੀਲ ਡਬਲਯੂ ਤੋਂ ਕਰਮਜੀਤ, ਸਰਬਜੀਤ, ਰਾਣੀ, ਸੋਨੂੰ ਅਤੇ ਰਜਨੀ। ਬੁਲਡਾਣਾ, ਵਨਸ਼ਿੰਗੀ, ਮਹਾਰਾਸ਼ਟਰ ਤੋਂ ਅਮੋਲ ਮਾਨਕਰ, ਸ਼ੋਭਾ ਤਾਈ, ਦੀਪਾਲੀ ਅਤੇ ਸ਼ਲੋਕ ਕੁਮਾਰ। ਫਾਜ਼ਿਲਕਾ ਤੋਂ ਭੂਸ਼ਣ ਖੇੜਾ, ਵਿਸ਼ੂ, ਵਿਸ਼ਾਲ, ਲਾਡੀ, ਸ਼ਲਾਨੀ ਖੇੜਾ, ਟਿਵਾਂਸ਼ੀ ਖੇੜਾ, ਵਾਣੀ ਖੇੜਾ, ਆਰ ਬੀ ਖੇੜਾ, ਜੀਵਨ ਸਿੰਘ ਬੁੱਕਸ, ਮਸਤ ਖੇੜਾ ਪਰਿਵਾਰ। ਪਿੰਡ ਨਗਰਾ ਕੋਹਰਾ, ਜ਼ਿਲ੍ਹਾ ਰਾਜਨੰਦਗਾਓਂ ਛੱਤੀਸਗੜ੍ਹ ਤੋਂ ਬਬਲੂ, ਜਾਮਨ ਦੇਵੀ, ਪ੍ਰੇਮ, ਪੂਜਾ, ਦੁਸ਼ਯੰਤ, ਪ੍ਰਾਂਜਲ, ਸਮੀਕਸ਼ਾ, ਬੇਬੀ, ਆਰਾਧਿਆ ਸਾਹੂ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ, ਦੀਪਿਕਾ ਮਲਹੋਤਰਾ, ਗਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਬਠਿੰਡਾ ਰੋਡ, ਮੰਡੀ, ਡਾਵਾਲੀ ਤੋਂ ਰਜਿੰਦਰ, ਅੰਜੂ, ਮੋਹਿਤ, ਲੱਕੀ, ਤਾਨਿਆ, ਨਾਰੰਗ ਪਰਿਵਾਰ। ਮਨਦੀਪ ਸਿੰਘ, ਦੀਪਾ, ਬੱਸ ਸਟੈਂਡ, ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਦਤਰੇਂਗੀ ਤੋਂ ਭਾਗਵਤ, ਸ਼ਾਂਤੀਦੇਵ, ਲੀਲਾਵਤੀ, ਵਿਨੀਤਾ ਵਰਮਾ, ਰੁਦਰ ਵਰਮਾ। ਐਸ ਐਮ ਜਵੇਦ ਗੁਮਲਾ, ਝਾਰਖੰਡ ਤੋਂ, ਬੇਅੰਤ ਸਿੰਘ, ਬੱਸ ਸਟੈਂਡ, ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਸੰਦੀਪ ਮੱਕੜ, ਜੋਤੀ, ਮੰਨਤ, ਭਾਰਤ, ਕਮਲ ਸਾਹਨੀ, ਪਿੰਗਾ ਵਾਲੋ ਚੌਕ, ਕਿਰਾਇਆ ਤੋਂ, ਨਲੇਸ਼ਵਰ ਨਗਰ, ਨਰਵੇਲ, ਮਹਾਰਾਸ਼ਟਰ ਤੋਂ, ਪੀ ਐਸ ਨਵਾਕਰ, ਨਿਰਮਲਾ, ਵਿਸ਼ਾਲ ਨਵਾਕਰ, ਮਲਕਾਪੁਰ ਤੋਂ, ਨਾਰਾਇਣ ਇੰਗਲੇ, ਰਾਜਕੁਮਾਰ ਖਰਚੇ, ਆਸ਼ੀਸ਼ ਮਰਕਰ। ਭੋਪਾਲਗੜ੍ਹ, ਰਾਜਸਥਾਨ ਤੋਂ ਧਰਮਿੰਦਰ ਚਿੰਪਾ, ਕਪਿਲ ਈਸ਼ਾਨੀ, ਪੂਜਾ ਪਰਿਹਾਰ, ਰਮਨ, ਅਮਨ, ਦਿਵਿਆਂਸ਼, ਚੱਕਰਮੰਦਲ ਵਰਮਾ। ਨਜ਼ਦੀਕ ਬੱਸ ਸਟੈਂਡ ਬੁਰਜ ਹਰਮਾਨਗੜ੍ਹ, ਫਾਜ਼ਿਲਕਾ ਤੋਂ ਮਰਹਰਾ ਦਰਵਾਜ਼ਾ, ਇਟਾ ਤੋਂ ਨਬੀ ਹਸਨ ਅਬਾਸੀ, ਸ਼ਾਹਨਵਾਜ਼ ਅਬਾਸੀ, ਨਵੇਦ ਹਸਨ, ਸੁਹੇਲ, ਅਨਮ, ਯਸ਼ਫ ਅਬਾਸੀ, ਸਾਰਾ ਪਰਿਵਾਰ। ਅਰਸ਼ਦੀਪ, ਸੁਰਜੀਤ, ਅਮਰਕੋਟ ਤੋਂ। ਪਿੰਡ ਡਾਕਖਾਨਾ ਖੁਈਆ, ਸਰਵਰ, ਤਹਿਸੀਲ ਅਬੋਹਰ ਤੋਂ ਰਮੇਸ਼ ਬੁੱਲਾ ਚਾਵਲਾ, ਰਾਇਜ਼ਲ, ਹੇਜ਼ਲ, ਵਿਹਾਨ ਚਾਵਲਾ, ਆਸਥਾ, ਜੈਸ਼੍ਰੀ, ਸੰਤੋਸ਼, ਹੇਮਨ, ਦੀਪਕ, ਰਮੇਸ਼, ਬਿੱਬੂ, ਬਿਹੂ ਚਾਵਲਾ ਪਰਿਵਾਰ ਸਾਰਾ। ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ, ਪੋਤਰੀ ਜਸਕੁਨ ਰੱਖੜਾ ਅਤੇ ਪਰਿਵਾਰ। ਛੋਟੀ ਬਲੀਆ ਮੁੰਬਈ ਕਰਜ਼ਤ ਤੋਂ ਅਹਿਮਦ ਭਾਈ, ਦੁਖਨਾ, ਸਦਕ, ਇਮਰਾਨ, ਆਮਨਾ, ਨਸਰੀਨ, ਆਸਮਾ, ਪਰੀ, ਰਾਬੀਆ, ਆਸ਼ੂ ਅਤੇ ਅਹਿਮਦ। ਪਿੰਡ ਡਾਕਖਾਨਾ ਨਿਮਨਾਬਾਦ ਨੇੜੇ ਸਫੀਦਾ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ, ਲਵਪ੍ਰੀਤ, ਕਰਮਜੀਤ ਅਤੇ ਪਰਿਵਾਰ। ਕ੍ਰਿਸ਼ਨਾ ਪਾਕ ਦਿੱਲੀ ਤੋਂ ਸੁਖਿੰਦਰ ਸਿੰਘ ਜੋੜਾ, ਸੀ ਟੀ ਦੀਵਾਨਾ। ਪਿੰਡ ਚਮਕਾ ਤੋਂ ਦਵਿੰਦਰ ਸਿੰਘ ਰਾਣਾ, ਰਾਜਾ, ਸੁੱਖਾ, ਜੋਗੀ, ਅਮਨ, ਪਲਕ, ਸੋਨੀ ਅਤੇ ਰੈਂਪੀ ਅਤੇ ਰਾਜਵੀਰ। ਇਹਨਾਂ ਸਭ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਗੀਤ, ਆਵਾਜ਼ ਹੈ।

ਤੁਸੀਂ ਸੁਣ ਰਹੇ ਸੀਗੇ ਗੀਤ ਆਵਾਜ਼ ਸੀ ਨਿਰਮਾਨ ਹੋਰਾਂ ਦੀ। ਅਗਲੇ ਗੀਤ ਦੀ ਫਰਮਾਇਸ਼ ਇਸ ਤਰ੍ਹਾਂ, ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦੀ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਚਿਕਰਾਜ ਸਿੰਘ ਅੜਕਵਾਲੀਆ, ਗੰਗਾ ਰਾਮ, ਰੇਸ਼ਵਰ ਸੋਨੂ, ਮੋਹਨ ਲਾਲ, ਸੁਖਦੇਵ ਸਿੰਘ ਇਹਨਾਂ ਦਾ ਪਰਿਵਾਰ, ਆਸ਼ਾ ਸੋਨਾਲੀ ਸੁਰੇਸ਼ ਸਹਾਰਨਪੁਰ ਤੋਂ, ਪਿੰਡ ਚੰਦ ਬਾਜਾ ਫਰੀਦਕੋਟ ਤੋਂ, ਅੰਗਰੇਜ਼ ਸਿੰਘ ਈਚਾ, ਗੁਰਮੀਤ, ਚੱਕਪ੍ਰੀਤ, ਮਨਪ੍ਰੀਤ, ਕਰਮਜੀਤ, ਚਰਨਜੀਤ, ਪੋਤੀ ਨਵਕੀਰਤ, ਗੁਰਸੀਰਤ ਕੌਰ, ਪੋਤਾ ਗੁਰਤਾਪ ਸਿੰਘ ਅਤੇ ਪਰਿਵਾਰ ਸਾਰਾ, ਸਦਰ ਬਾਜ਼ਾਰ ਕੁਰਾਵਾਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ, ਰਾਹੁਲ, ਵਿਨੀਤ ਅਤੇ ਸੋਨਮ, ਮੁਹੰਮਦ ਸੈਦ ਅਬਾਸੀ, ਨਿਗਤ, ਸ਼ਾਨਵਾਸ, ਸਰਫਰਾਜ, ਫਰਦੀਨ, ਸੁਹਾਨ, ਨਰਜ਼ਾਨ, ਅੱਬਾਸੀ ਪਰਿਵਾਰ ਸਾਰਾ, ਅਪਰਕੋਟ ਮੁਹੱਲਾ।

ਪ੍ਰੋਗਰਾਮ ਹੈ ਤਮਕ ਜਲੰਧਰ ਪਿੰਡ ਚੱਲ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਨਾਲ ਦੇ ਨਾਲ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ। ਰਾਮਪੁਰਾ ਬਿਸ਼ਨੋਈ ਤਹਿਸੀਲ ਡਾਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਮੱਖਣ ਰਾਮ ਚਨਾਗਲ ਰਜਿੰਦਰ ਕੁਮਾਰ ਸੁਸ਼ੀਲ ਅੰਕਿਤ ਰਾਜੀਵ ਇੰਦਰਾਜ ਚਿੰਕੀ ਸੁਮਨ ਅਨਸੂਈਆ ਪਟੇਲ ਅਕਰਮਲੋਰ ਤੋਂ ਡਾਕਟਰ ਰਮੇਸ਼ ਕੁਮਾਰ ਚਚੋਰੀਆ ਗੀਤਾ ਗਗਨਦੀਪ ਆਰਜ਼ੂ ਅਤੇ ਗੁੱਡੂ ਅਨਿਲ ਮੋਹਨ ਊਸ਼ਾ ਮੋਹਨ ਟਿੱਲੋ ਨਾਇਕ ਕੈਥਲ ਹਰਿਆਣਾ ਤੋਂ ਸਿਧਾਰਥ ਗੁੰਡਾ ਨੇ ਅਰਚਨਾ ਤਾਈ ਗੁੰਡਾ ਨੇ ਹੀਰਾਮਣੀ ਸ਼ਿੰਡੇ ਜੀ ਅਮਰਾਵਤੀ ਤੋਂ ਸੁਰੇਸ਼ ਖੁਰਾਨਾ ਪੱਪੀ ਕਿਰਨ ਲਵਿਆ ਆਰਵ ਮੇਘਾ ਸਾਕਸ਼ੀ ਆਸ਼ੀਸ਼ ਅਨੁਜ ਵਿਸ਼ੂ ਛੋਟੂ SK ਪੱਪੀ ਖੁਰਾਨਾ MLB ਰੋਡ ਗਵਾਲੀਅਰ ਤੋਂ ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਹੈਪੀ ਅਤੇ ਲੱਕੀ ਸਾਗਰ ਇੰਦਰਜੀਤ ਮੰਗਾ ਜ਼ਾਕਿਰ ਮਿਲਾਣੀ ਸੁਮੱਈਆ ਸੁਭਾਨ ਸਮੀਰ ਸਲਮਾ ਮੁਮਤਾਜ਼ ਦਿਲਸ਼ਾਦ ਨਸੀਰ ਇਹਨਾਂ ਦੇ ਚਾਚਾ ਚਾਚੀ ਪੂਰਾ ਮਿਲਾਣੀ ਪਰਿਵਾਰ ਮੋਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ ਰਤਨਮਾਲਾ ਸੁਰਲਕਰ ਅਤੇ ਆਰਤੀ ਤਲਵੰਡੀ ਮਲੀਆਂ ਤਹਿਸੀਲ ਧਰਮਕੋਟ ਤੋਂ ਮੋਗਾ ਤੋਂ ਗੋਪਾਲ ਕ੍ਰਿਸ਼ਨ ਸ਼ਰਮਾ ਨਿਮਰਤਾ ਦੇਵੀ ਦੁਰਲਭ ਅਤੇ ਚੰਦਰਜੋਤ ਹਿਮਲਟਨ ਨਿਊਜ਼ੀਲੈਂਡ ਤੋਂ ਅਭਿਸ਼ੇਕ ਜੈਨ ਦੀਪੂ ਮਨਜਿੰਦਰ ਸੰਧੂ ਜਸ਼ਨਪ੍ਰੀਤ ਬੇਬੀ ਸੰਧੂ ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਬਿੱਟੂ ਅਰੁਣਾ ਦੀਪਕ ਗੌਤਮ ਬਿੱਟੀ ਚੈਨ ਅਤੇ ਮੱਟੂ ਚੈਨ ਮਲਕਾ ਸਿਰਸਾ ਤੋਂ ਰਾਮ ਸਰੂਪ ਲੁਹਾਨੀ ਪਰਮਜੀਤ ਪੰਮੀ ਪੂਜਾ ਵਰਮਾ ਅਤੇ ਇਹਨਾਂ ਦਾ ਪਰਿਵਾਰ ਗੰਗਾਨਗਰ ਤੋਂ ਡਾਕਟਰ ਬਨਵਾਰੀ ਜੈਪਾਲ ਬਿਮਲਾ ਸੋਨੂ ਮਮਤਾ ਦਿਸ਼ਾ ਮੋਕਸ਼ ਸੁਸ਼ਾਂਤ ਅਤੇ ਵਿਕਰਮ ਜੈਪਾਲ ਜਗਤਾਰ ਗਿੱਲ ਕੁਲਵੰਤ ਸੁਖਮਨ ਗਿੱਲ ਗੁਰਮੀਤ ਗਿੱਲ ਕਮਲਦੀਪ ਗਿੱਲ ਅਮਨ ਰਮਨ ਦਿਵਿਆਂਸ਼ ਮਦਨ ਲਾਲ ਕੀਰਤੀ ਸਿਦਕ ਸਾਰਾ ਵਰਮਾ ਪਰਿਵਾਰ ਬੁਰਜ ਹਰਮਾਨਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ ਜਾਰਲਾ ਟਾਊਨ ਤੋਂ ਵਿਨੋਦ ਸੰਧੂ ਕਮਲ ਰਿਤੇਸ਼ ਆਕਾਂਕਸ਼ਾ ਭਾਰਤ ਭੂਸ਼ਣ ਸੰਧੂ ਜਾਰਲਾ ਟਾਊਨ SPS ਨਗਰ ਤੋਂ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਵੀਤ ਮਨਵਿੰਦਰ ਸਿੰਘ ਪਾਂਧਾ JS ਰਾਮਗੜੀਆ ਫਾਜ਼ਿਲਕਾ ਪੰਜਾਬ ਤੋਂ ਹਨੀ ਸਿੰਘ ਸੁਰਿੰਦਰ ਕੁਮਾਰ ਗੰਜਵਾਨਾ ਫਾਜ਼ਿਲਕਾ ਤੋਂ ਹੀ ਹਰਜਿੰਦਰ ਅਤੇ ਵਿਜੇ ਅਤੇ ਇਹਨਾਂ ਦਾ ਸਾਰਾ ਪਰਿਵਾਰ ਸ਼ੁਭਲਤਾ ਸੰਦੀਪ ਪ੍ਰਿਯੰਕਾ ਵਿਸ਼ੇਸ਼ ਰਿਆ ਰੋਹਿਤ ਰਾਧਿਕਾ ਸੰਸਕ੍ਰਿਤੀ ਖਜ਼ਾਨਾ ਗੇਟ ਅੰਮ੍ਰਿਤਸਰ ਤੋਂ ਗੁਰਵਿੰਦਰ ਸਿੰਘ ਲੁਧਿਆਣਾ ਤੋਂ ਸੁਰੇਸ਼ ਅਗਨੇਜਾ ਪੂਨਮ ਵਿਸ਼ਾਲ ਪ੍ਰਿਆ ਦਿਸ਼ਾਨੀ ਨਿਮਿਤ ਅਹੂਜਾ ਜਲਾਲਾਬਾਦ ਪੱਛਮੀ ਤੋਂ ਦਰਸ਼ਨ ਸਿੰਘ ਅਵਤਾਰ ਸਿੰਘ ਜ਼ਬਰਜੰਗ ਸਿੰਘ ਚੀਮਾ ਪਿੰਡ ਲੂਣਾ ਮਿਆਣਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਤੋਂ ਮੁਹੰਮਦ ਯਾਸੀਨ ਹਾਸ਼ਮੀ ਨਾਜ਼ਮਾ ਬੇਗਮ ਹਾਸ਼ਮੀ ਮੁਹੰਮਦ ਤਸੀਫ ਹਾਸ਼ਮੀ ਮੁਹੰਮਦ ਤੈਮੂਰ ਅਤੇ ਮੁਹੰਮਦ ਕਲੀਮ ਅੰਸਾਰੀ ਪਿੰਡ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਤੋਂ ਰਾਧੇਸ਼ਿਆਮ ਇੰਦਰਾ ਅਤੇ

ਇਹ ਸੀ ਗੀਤਾ ਜ਼ੈਲਦਾਰ ਦੀ ਆਵਾਜ਼। ਤਮਕ ਸਲੰਦੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਮੈਸੇਜ ਨੇ ਸਾਡੇ ਕੋਲ ਪਿੰਡ ਫਰਾਂਸੀ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ, ਰਵੀ ਕੁਮਾਰ, ਰਾਹੁਲ, ਰਣਜੀਤ, ਜੈਪ੍ਰਕਾਸ਼, ਪ੍ਰਿਯੰਕਾ, ਗੁਰਕਿਰਤ, ਮੰਨਤ, ਸਿਮਰਤ, ਗੁਰਸ਼ਬਦ ਸਿੰਘ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ, ਪਿੰਡ ਡਾਕਖਾਨਾ ਲੋਹਗੜ੍ਹ ਠਾਕਰਾਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ, ਦਲਜੀਤ, ਗੁਰਨੂਰ, ਡਾਕਟਰ ਰਾਮ ਕੁਮਾਰ ਨਾਰੰਗ, ਫਤਿਹਬਾਦ ਹਰਿਆਣਾ ਪੁਰਾਣੀ ਤਹਿਸੀਲ ਚੌਕ ਤੋਂ ਇੰਦਰਪਾਲ, ਬਿੱਟੂ, ਚੰਚਲ ਆਂ

أنت ياسمينة أنصاري. ਗਾਂਧੀ ਚੌਕ ਬਾਰਮੇਰ ਰਾਜਸਥਾਨ ਤੋਂ ਬਬਲੇਸ਼ ਸਟੈਨੀ ਅਤੇ ਮਨੀਸ਼ ਪਹਾਰ, ਰਾਮ ਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ, ਕਲੀਫੋ ਬਾਵੜੀ ਤੋਂ ਖੁਦਾ ਬਖਸ਼, ਪਿੰਡ ਜਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ, ਵਿਮਲਾ ਦੇਵੀ ਅਮਰਜੀਤ, ਸੁੰਦਰਲਾਲ ਯੋਗੇਸ਼, ਦੀਪਕ ਕੁਮਾਰੀ ਪੂਜਾ, ਪਿੰਡ ਖਾਰੀਆਂ ਢਾਣੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਸਤਵੀਰ ਦਵਿੰਦਰ, ਰਾਜਪਾਲ ਅਭਿਸ਼ੇਕ, ਯੋਗੇਸ਼ ਪੂਜਾ ਆਰਜ਼ੂ ਅਤੇ ਨਵੇਂ ਵਿਚਾਰਨੀਆਂ, ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੰਯਮ ਮੁਸਕਾਨ ਜੀਵਮ ਦਿਗਦਰਸ਼ਨ ਮਲਿਆਣਾ ਮੇਰਠ ਤੋਂ, ਸ਼ਮਸੁਲ ਕਮਰਾਹੀ, ਸ਼ਾਹੀਨ, ਅਦਨਾਨ, ਫੈਜ਼ਾਨ, ਅਨੂ, ਉਸਮਾਨ, ਕਲੀਮ ਅੰਸਾਰੀ, ਗੰਜ ਟਨਵਾਰਾ ਤੋਂ। ਆਰਿਆ ਨਗਰ ਕੋਹਕਾ ਭਿਲਾਈ ਤੋਂ ਉੱਤਮ ਸਿੰਘ, ਜੰਗੇਲ, ਮੋਰਸ, ਅਨਿਲ, ਅਜਿਤ, ਆਯੂਸ਼, ਨੰਦਨੀ, ਪਿੰਡ ਬਾਂਡੇਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼, ਯੋਗੇਸ਼, ਓਮ, ਬੇਬੀ ਗਰਿਮਾ, ਰਜਤ, ਮਨੀਸ਼ ਚੌਧਰੀ, ਅਕਰਮ ਹੁਸੈਨ, ਬੇਗਮ ਇਸ਼ਰਤ, ਵਸੀਮ, ਰਬੀਨਾ, ਆਰਿਜ, ਨਦੀਮ, ਸ਼ਮੀਮ, ਮਮਤਾ, ਪੂਨਮ, ਇਹ ਨੇ ਨਾਸ ਮੰਜ਼ਿਲਸ ਮਹਿਸੂਲ ਸੀਤਾਮਣੀ ਤੋਂ। ਮਹਿਨਗਰ ਉਮੇਰਖੰਡ ਮਹਾਰਾਸ਼ਟਰ ਅਭਿਜੀਤ ਬੁਨਕਰ ਰਾਹੀ, ਸ਼੍ਰੀਮਤੀ ਸਰਿਤਾ ਅਤੇ ਪ੍ਰਿੰਸ ਏਕਾਂਸ਼, ਉਦੇ ਭਾਨਪਾਲ, ਜੈਹਿੰਦ, ਦੀਕਸ਼ਾ, ਪ੍ਰਤੀਕਸ਼ਾ, ਵਿਮਲੇਸ਼, ਦਿਵਿਆਂਸ਼ ਅਤੇ ਸਾਰਾ ਹੀ ਪਰਿਵਾਰ, ਬੁੰਦੇਲਖੰਡ ਉੱਤਰ ਪ੍ਰਦੇਸ਼ ਤੋਂ। ਨਰਿੰਦਰ ਚਾਵਲਾ, ਪਿੰਡ ਮੁਕਾਰਨਪੁਰ, ਤਹਿਸੀਲ ਬੱਸੀ ਪਠਾਨੀਆ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਇਹਨਾਂ ਦੇ ਨਾਲ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ, ਓਮ। ਸਭ ਦੀ ਫਰਮਾਇਸ਼ 'ਚ ਸੁਣਦੇ ਹਾਂ ਅਗਲਾ ਗੀਤ, ਆਵਾਜ਼ ਹੈ ਓਂਕਾਰ ਸਿੰਘ ਦੀ।

0: ਗੜਬੜਾ ਦਿੰਦੇ ਹੋ। ਸੋ ਕੋਸ਼ਿਸ਼ ਕਰੋ ਬੱਚਿਓ, ਪਹਿਲਾਂ ਆਪਣੀ ਬਾਡੀ ਨੂੰ ਬਿਲਕੁਲ ਨੋਰਮਲ ਟੈਂਪਰੇਚਰ ਦੇ ਵਿੱਚ, ਘਰ ਦੇ ਵਿੱਚ ਕੋਈ ਵੀ ਇਹੋ ਜਿਹਾ ਏਰੀਆ ਹੈ ਜਿਹੜਾ ਕਿ ਠੀਕ ਹੈ, ਜਿੱਥੇ ਹਵਾ ਆ ਰਹੀ ਹੈ, ਹਵਾਦਾਰ ਹੈ, ਧੁੱਪ ਨਹੀਂ ਆ ਰਹੀ, ਸੇਕ ਨਹੀਂ ਆ ਰਿਹਾ, ਉੱਥੇ ਥੋੜ੍ਹੀ ਦੇਰ ਬੈਠੋ, ਆਪਣੀ ਬਾਡੀ ਨੂੰ ਨੋਰਮਲ ਕਰੋ, ਆਪਣੇ ਕੱਪੜੇ ਚੇਂਜ ਕਰੋ। ਉਸ ਤੋਂ ਬਾਅਦ ਜਿਹੜਾ ਹੈ ਨੋਰਮਲ ਟੈਪ ਵਾਟਰ, ਜਿਹੜਾ ਤੁਹਾਡਾ ਜਿਹੜੇ ਵੀ ਤੁਸੀਂ ਘਰ ਦੇ ਵਿੱਚ ਪਾਣੀ ਪੀਣ ਦੇ ਲਈ ਯੂਜ਼ ਕਰਦੇ ਆ, ਉਹ ਪੀਓ। 15-20 ਮਿੰਟ ਆਪਣੀ ਬਾਡੀ ਨੂੰ ਦਿਓ, ਫਿਰ ਤੁਹਾਡੇ ਪੇਰੈਂਟਸ ਨੇ ਜਿਹੜਾ ਵੀ ਵਧੀਆ ਜਿਹਾ ਡਿਲੀਸ਼ੀਅਸ ਕੋਈ ਵੀ ਖਾਣਾ, ਜਾਂ ਫਿਰ ਜੇ ਤੁਸੀਂ ਕੋਈ ਡਰਿੰਕ ਲੈਣਾ ਚਾਹੁੰਦੇ ਹੋ, ਮੌਸਮ ਦੇ ਹਿਸਾਬ ਦੇ ਨਾਲ ਉਹਨਾਂ ਨੇ ਬਣਾ ਕੇ ਰੱਖਿਆ ਹੋਇਆ, ਫਿਰ ਤੁਸੀਂ ਉਹਦਾ ਇਨਟੇਕ ਕਰੋਗੇ ਤੇ ਤੁਹਾਨੂੰ ਕਦੇ ਵੀ ਹੈਡਏਕ ਜਾਂ ਪੇਟ ਦੀ ਕੋਈ ਵੀ ਪ੍ਰੋਬਲਮ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਲੂ ਤੋਂ ਜਿਹੜੇ ਬਾਅਦ ਦੇ ਗਲਤ ਇਫੈਕਟ ਹੁੰਦੇ ਨੇ ਉਹਨਾਂ ਦਾ ਅਸਰ ਬਿਲਕੁਲ ਵੀ ਨਹੀਂ ਹੋਵੇਗਾ।
1: ਲਓ ਜੀ, ਪਿਆਰੇ ਬੱਚਿਆਂ ਦਾ ਮਨਪਸੰਦ ਵਾਲਾ ਪ੍ਰੋਗਰਾਮ ਬਾਲ ਜਗਤ ਚੱਲਦਾ ਪਿਆ, ਔਰ ਬਾਲ ਜਗਤ ਦੇ ਵਿੱਚ ਆਉਂਦੇ ਹੀ ਅਸੀਂ ਦੇਖੋ ਵਧਾਈਆਂ ਵੀ ਦੇ ਦਿੱਤੀਆਂ ਨੇ, ਗੱਲਾਂ ਬਾਤਾਂ ਵੀ ਮੌਸਮ ਦੀਆਂ ਕਰ ਲਈਆਂ ਨੇ। ਔਰ ਪਿਆਰੇ ਬੱਚਿਓ, ਕਿਉਂ ਨਾ ਹੁਣ ਇੱਕ ਖੂਬਸੂਰਤ ਜਿਹਾ ਮੋਟੀਵੇਸ਼ਨ ਭਰਪੂਰ ਇੱਕ ਪਰਮਾਤਮਾ ਦੀ ਉਸਤਤ ਕਰਦਾ ਭਜਨ ਨਾ ਸੁਣਿਆ ਜਾਵੇ
0: ਜੀ।

ਆਪਣੇ ਘਰ ਤੋਂ ਤੁਸੀਂ ਸਾਨੂੰ ਕੋਈ ਕਵਿਤਾ, ਕਹਾਣੀ, ਗੀਤ ਰਿਕਾਰਡ ਕਰਕੇ ਭੇਜਣਾ ਔਰ ਅਸੀਂ ਉਹਨੂੰ ਮੋਨੀਟਰ ਕਰਕੇ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾ ਲੈਣਾ।

0: ਓ ਪਿਆਰੇ ਬੱਚਿਓ, ਰਿਕਾਰਡਿੰਗ ਕਰਨ ਵੇਲੇ ਇਸ ਗੱਲ ਦਾ ਖਿਆਲ ਰੱਖਿਓ ਕਿ ਰਿਕਾਰਡਿੰਗ ਕਿਸੇ ਸ਼ਾਂਤ ਇਕਾਂਤ ਐਟਮੋਸਫੇਅਰ ਦੇ ਵਿੱਚ, ਵਾਤਾਵਰਣ ਦੇ ਵਿੱਚ ਕੀਤੀ ਜਾਵੇ। ਕਾਰ 'ਚ ਕਰ ਸਕਦੇ ਹੋ, ਕਿਸੇ ਰਾਤ ਵੇਲੇ ਕਰ ਸਕਦੇ ਹੋ, ਔਰ ਉਹਦੇ ਨਾਲ ਕੀ ਹੋਏਗਾ ਕਿ ਤੁਹਾਡੀ ਖੂਬਸੂਰਤ ਆਵਾਜ਼ ਨੂੰ ਹੋਰ ਚਾਰ ਚੰਦ ਲੱਗ ਜਾਣਗੇ।
1: ਜੀ ਬਿਲਕੁਲ, ਇਹ ਸਿਲਸਿਲਾ ਹੀ ਤੁਹਾਡੇ ਲਈ ਖਾਸ ਕਰਕੇ ਬਣਾਇਆ ਗਿਆ ਹੈ ਨੰਨੀ ਕਲਮ ਤੋਂ ਦਾ, ਔਰ ਇਸ ਦੇ ਜ਼ਰੀਏ ਤੁਸੀਂ ਆਵਾਜ਼ਾਂ ਜਿਹੜੀਆਂ ਨੇ ਆਪਣੀ ਆਵਾਮ ਤੱਕ ਪਹੁੰਚਾ ਸਕਦੇ ਹੋ, ਕੋਈ ਵੀ ਸੰਦੇਸ਼ ਦੇਣਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ, ਜਿਵੇਂ ਕਿ ਇਹ ਸਾਰੇ ਬੱਚੇ ਹੀ ਅੱਜ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾ ਰਹੇ ਨੇ। ਅਗਰ ਤੁਸੀਂ ਪ੍ਰੋਗਰਾਮ ਪਹਿਲੀ ਵਾਰੀ ਸੁਣ ਰਹੇ ਹੋ ਤਾਂ ਇਹ ਤੁਹਾਡਾ ਮਾਰਗਦਰਸ਼ਕ ਕਰ ਸਕਦੇ ਨੇ, ਇੰਸਪੀਰੇਸ਼ਨ ਦਾ ਸੋਰਸ ਬਣ ਸਕਦੇ ਨੇ ਕਿ ਕਿਹੋ ਜਿਹੀਆਂ ਰਿਕਾਰਡਿੰਗਸ ਤੁਸੀਂ ਭੇਜ ਸਕਦੇ ਹੋ। ਕੁਝ ਵੱਖਰੀਆਂ ਵੀ ਜਿਹੜੇ ਬੱਚੇ ਇਹ ਕਰਕੇ ਭੇਜ ਰਹੇ ਨੇ, ਉਸ ਤੋਂ ਵੱਖਰੇ ਵਿਸ਼ਿਆਂ ਦੇ ਉੱਪਰ ਵੀ ਤੁਸੀਂ ਗੱਲਬਾਤ ਜ਼ਰੂਰ ਤੇ ਜ਼ਰੂਰ ਕਰਕੇ ਭੇਜ ਸਕਦੇ ਹੋ। ਸੋ ਹੁਣ ਅਸੀਂ ਰੁੱਕ ਕਰਦੇ ਹਾਂ ਜੀ ਅਗਲੀ ਪਰਫਾਰਮੈਂਸ ਦੇ ਵੱਲ। ਸੋ ਬਾਲ ਜਗਤ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਹੁਣ ਸਿਲਸਿਲਾ ਚੱਲ ਰਿਹਾ ਨੰਨੀ ਕਲਮ ਦਾ, ਔਰ ਨੰਨੀ ਕਲਮ ਦੇ ਜ਼ਰੀਏ ਹੁਣ ਸੁਣਦੇ ਹਾਂ ਅਗਲੀ ਪਰਫਾਰਮੈਂਸ।
2: ਨਮਸਤੇ ਦੋਸਤੋ, ਮੇਰਾ ਨਾਮ ਰਾਸ਼ਿਕਾ ਹੈ, ਮੈਂ ਤੀਸਰੀ ਕਕਸ਼ਾ ਮੈਂ ਪੜ੍ਹਤੀ ਹੂੰ। ਦੋਸਤੋ, ਆਜ ਮੈਂ ਆਪਕੋ ਬਾਲ ਜਗਤ ਪ੍ਰੋਗਰਾਮ ਮੈਂ ਇੱਕ ਕਵਿਤਾ ਸੁਣਾਨੇ ਜਾ ਰਹੀ ਹੂੰ, ਜਿਸਕਾ ਸ਼ੀਰਸ਼ਕ ਹੈ ਪਾਣੀ। ਸੱਚ ਕਹਿਤੀ ਹੈ ਮੇਰੀ ਨਾਨੀ, ਬਹੁਤ ਕੀਮਤੀ ਹੈ ਯੇ ਪਾਣੀ, ਭਰ ਲੋ ਆਪਣੇ ਸਾਰੇ ਬਰਤਨ, ਤਾਈ ਚਾਚੀ ਔਰ ਪੜੋਸਨ, ਜਲ ਸੇ ਹੈ ਸਭ ਕੀ ਜ਼ਿੰਦਗਾਨੀ, ਬਹੁਤ ਕੀਮਤੀ ਹੈ ਯੇ ਪਾਣੀ, ਜਿਤਨਾ ਚਾਹੋ ਉਤਨਾ ਭਰਨਾ, ਨਲ ਖੋਲ ਕੇ ਵਿਅਰਥ ਨਾ ਕਰਨਾ ਐਸੀ ਨਾਦਾਨੀ, ਬਹੁਤ ਕੀਮਤੀ ਹੈ ਯੇ ਪਾਣੀ। ਕੁਛ ਲੋਕ ਜੋ ਐਸਾ ਕਰਤੇ ਹੈ, ਪਾਣੀ ਕੋ ਤੁਛ ਸਮਝਤੇ ਹੈ, ਛੋੜ ਦੇ ਵੇ ਆਪਣੀ ਮਨਮਾਨੀ, ਬਹੁਤ ਕੀਮਤੀ ਹੈ ਯੇ ਪਾਣੀ। ਧੰਨਵਾਦ।
0: ਔਰ ਵਾਕਈ ਜੀ ਪਿਆਰੇ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਾਣੀ ਬਹੁਤ ਕੀਮਤੀ ਹੈ, ਇਹਨੂੰ ਵੇਸਟ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਡੇ ਕੋਲ ਪੀਣ ਵਾਲੇ ਪਾਣੀ ਦੇ ਬਹੁਤ ਜ਼ਿਆਦਾ ਲਿਮਿਟਿਡ ਰਿਸੋਰਸਿਸ ਨੇ। ਪਰ ਕਈ ਵਾਰੀ ਅਸੀਂ ਜਾਣੇ ਅਣਜਾਣੇ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਵੇਸਟ ਕਰ ਲੈਂਦੇ ਹਾਂ। ਔਰ ਪਿਆਰੇ ਬੱਚਿਓ, ਪਾਣੀ ਦੇਖੋ ਜਿੱਥੇ ਤੁਹਾਡੀ ਪਿਆਸ ਬੁਝਾਉਣ ਦੇ ਕੰਮ ਆਉਂਦਾ, ਉੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਰਨ ਦੇ ਕੰਮ ਆਉਂਦਾ। ਪਾਣੀ ਨੂੰ ਬਚਾ ਕੇ ਰੱਖੋਗੇ, ਬੜੇ ਅੱਛੇ ਤਰੀਕੇ ਦੇ ਨਾਲ ਰੀਯੂਜ਼ ਕਰੋਗੇ, ਤਾਂ ਇਹਦੇ ਨਾਲ ਪਾਣੀ ਵੀ ਬਚੇਗਾ, ਤੁਹਾਡੀ ਐਨਰਜੀ ਵੀ ਬਚੇਗੀ, ਔਰ ਤੁਸੀਂ ਇੱਕ ਆਪਣੇ ਆਪ ਨੂੰ ਬੜਾ ਮਾਣਮੱਤਾ ਮਹਿਸੂਸ ਕਰੋਗੇ ਕਿ ਮੈਂ ਪਾਣੀ ਬਚਾਇਆ। ਔਰ ਪਾਣੀ ਬਚਾਉਣ ਦੇ ਤਰੀਕੇ ਬਹੁਤ ਸਾਰੇ ਨੇ ਪਿਆਰੇ ਬੱਚਿਓ, ਤੁਸੀਂ ਜਾਣਦੇ ਹੀ ਹੋ ਉਹਨਾਂ ਦੇ ਬਾਰੇ। ਔਰ ਤੁਹਾਡੇ ਨਾਲ ਇਸ ਵਿਸ਼ੇ 'ਤੇ ਪਿਆਰੇ ਬੱਚਿਓ ਕਿਤੇ ਸਪੈਸ਼ਲ ਅਸੀਂ ਗੱਲ ਵੀ ਜ਼ਰੂਰ ਕਰਾਂਗੇ ਕਿ ਪਾਣੀ ਨੂੰ ਕਿਵੇਂ ਕਿਵੇਂ ਬਚਾ ਕੇ ਘਰ ਦੀ ਟੈਂਕੀ ਨੂੰ ਖਾਲੀ ਹੋਣ ਤੋਂ ਬਚਾਇਆ ਜਾ ਸਕਦਾ ਹੈ।
1: ਜੀ ਬਿਲਕੁਲ, ਕਿਉਂਕਿ ਤੁਹਾਡੇ ਲਈ ਖਾਸ ਕਰਕੇ ਉਹ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ, ਗੱਲਬਾਤ ਕੀਤੀ ਜਾਂਦੀ ਹੈ, ਵਿਚਾਰ ਚਰਚਾ ਕੀਤਾ ਜਾਂਦਾ, ਜਿਸ ਦੇ ਨਾਲ ਤੁਸੀਂ ਵਧੀਆ ਸ਼ਖਸੀਅਤ ਦੇ ਮਾਲਕ ਬਣ ਸਕੋ। ਇਸ ਦੇ ਨਾਲ ਨਾਲ ਜੇਕਰ ਤੁਸੀਂ ਕੁਝ ਖੁਦ ਸਿੱਖਦੇ ਹੋ ਤੇ ਆਪਣੀ ਸਿੱਖੀ ਹੋਈ ਚੀਜ਼ ਨੂੰ ਦੂਸਰਿਆਂ ਤੱਕ ਵੀ ਪੁੱਜਦਾ ਕਰ ਸਕੋ, ਇਹੀ ਮੰਤਵ ਹੈ ਜੀ ਸਾਡਾ ਸਾਰਿਆਂ ਦਾ। ਤਾਂ ਹੀ ਤੁਹਾਡੇ ਨਾਲ ਵੱਖ ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਜ਼ਰੂਰ ਤੇ ਜ਼ਰੂਰ ਕਰਦੇ ਹਾਂ ਕਿ ਤੁਸੀਂ ਸਿੱਖ ਕੇ ਦੂਸਰਿਆਂ ਨੂੰ ਵੀ ਸਿਖਾ ਸਕੋ। ਜਿਵੇਂ ਕਿ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਖਾਸ ਕਰਕੇ ਸਿਲਸਿਲਾ ਨੰਨੇ ਕਲਮ ਤੋਂ ਦਾ ਚੱਲ ਰਿਹਾ ਤੇ ਬੱਚੇ ਸਾਨੂੰ ਬਹੁਤ ਕੁਝ ਸਿਖਾ ਰਹੇ ਨੇ, ਤੁਹਾਡੇ ਨਾਲ ਨਾਲ ਅਸੀਂ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਿੱਖ ਰਹੇ। ਹੁਣ ਅਸੀਂ ਆਪਣੀ ਗੱਲਾਂ ਬਾਤਾਂ ਤੇ ਵਿਰਾਮ ਲਗਾਉਂਦੇ ਤੇ ਰੁੱਖ ਕਰਦੇ ਹਾਂ ਅਗਲੀ ਪਰਫਾਰਮੈਂਸ ਦੇ ਵੱਲ।
2: ਸਤਿ ਸ਼੍ਰੀ ਅਕਾਲ, ਮੇਰਾ ਨਾਮ ਬਲਜੋਤ ਕੌਰ ਹੈ, ਮੈਂ 8ਵੀਂ ਜਮਾਤ ਦੀ ਵਿਦਿਆਰਥਣ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਵਤਨ ਮੇਰੇ ਦੀ ਮਿੱਟੀ। ਵਤਨ ਮੇਰੇ ਦੀ ਮਿੱਟੀ ਮੇਰੇ ਮੱਥੇ ਉੱਤੇ ਲਾ ਦਿਓ, ਭੁੱਕ ਭਰ ਮਹਿਕਾ ਮੇਰੀ ਝੋਲੀ ਵਿੱਚ ਪਾ ਦਿਓ। ਵਤਨ ਮੇਰੇ ਦੀ ਮਿੱਟੀ ਮਹਿਕਾ ਵਿੱਚ ਗੋਈ ਨਹੀਂ, ਜ਼ਰੇ ਜ਼ਰੇ ਵਿੱਚੋਂ ਇਹਦੇ ਚਰੇ ਖੁਸ਼ਬੋਈ ਨਹੀਂ, ਇਹਨਾਂ ਖੁਸ਼ਬੂਆਂ ਵਿੱਚ ਮੈਨੂੰ ਵੀ ਲਕਾ ਦਿਓ, ਭੁੱਕ ਭਰ ਮਹਿਕਾ ਮੇਰੀ ਝੋਲੀ ਵਿੱਚ ਪਾ ਦਿਓ। ਧੁੱਪਾਂ ਵਿੱਚ ਮੋਤੀਆਂ ਰੰਗ ਦੇਖੋ ਘੁਲਿਆ, ਸਰੋਂ ਵਾਲੇ ਖੇਤਾਂ ਵਿੱਚ ਸੋਨਾ ਜਿਵੇਂ ਡੁੱਲਿਆ, ਸਰੋਂ ਦੇ ਫੁੱਲ ਗੁੰਦ ਗੱਲ ਗਾਨੀ ਮੇਰੇ ਪਾ ਦਿਓ, ਭੁੱਕ ਭਰ ਮਹਿਕਾ ਮੇਰੀ ਝੋਲੀ ਵਿੱਚ ਪਾ ਦਿਓ। ਮਿੱਠੀਆਂ ਹਵਾਵਾਂ ਦੇਣ ਸੁਰਗਾਂ ਦਾ ਝੂਟਾ ਨਹੀਂ, ਵੰਡ ਦਾ ਸੁਗੰਧੀ ਇਹਦਾ ਹਰ ਇੱਕ ਬੂਟਾ ਨਹੀਂ, ਇਹਨਾਂ ਸੋਹਣੇ ਬੂਟਿਆਂ ਦੀ ਚੁਨਰੀ ਚੜਾ ਦਿਓ, ਭੁੱਕ ਭਰ ਮਹਿਕਾ ਮੇਰੀ ਝੋਲੀ ਵਿੱਚ ਪਾ ਦਿਓ। ਇਹ ਮੇਰੀ ਮਿੱਟੀ ਤੇ ਮੈਂ ਹਾਂ ਇਹਦੀ ਜਾਈ ਨਹੀਂ, ਕੰਢਿਆਂ ਵਾਂਗ ਚੁੱਭੇ ਮੈਨੂੰ ਇਸ ਦੀ ਜੁਦਾਈ ਨਹੀਂ, ਪੀੜ ਇਹ ਜੁਦਾਈ ਵਾਲੀ ਸਾਰੀ ਮੇਰੀ ਲਾ ਦਿਓ, ਭੁੱਕ ਭਰ ਮਹਿਕਾ ਮੇਰੀ ਝੋਲੀ ਵਿੱਚ ਪਾ ਦਿਓ, ਭੁੱਕ ਭਰ ਮਹਿਕਾ ਮੇਰੀ ਝੋਲੀ ਵਿੱਚ ਪਾ ਦਿਓ। ਧੰਨਵਾਦ।
0: ਪਿਆਰੇ ਬੱਚੇ, ਖੂਬਸੂਰਤ ਆਪਣੀ ਆਵਾਜ਼ ਦੇ ਨਾਲ ਬਾਲ ਜਗਤ ਦੇ ਵਿਹੜੇ ਦੇ ਵਿੱਚ ਆਪਣੀਆਂ ਖੂਬਸੂਰਤ ਵਾਲੀਆਂ ਹਾਜ਼ਰੀਆਂ ਲਗਵਾਉਂਦੇ ਪਏ ਨੇ। ਔਰ ਪਿਆਰੇ ਬੱਚਿਓ, ਤੁਸੀਂ ਸਾਨੂੰ ਬਹੁਤ ਖੂਬਸੂਰਤ ਵਾਲੀਆਂ ਰਿਕਾਰਡਿੰਗ ਕਰਕੇ ਭੇਜ ਦਿਓ, ਇਹਦੇ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਗੁਰਪ੍ਰੀਤ, ਅੱਜ ਕੱਲ੍ਹ ਨਾ ਹਰ ਪਾਸੇ AI ਹੋਈ ਪਈ ਹੈ, ਔਰ ਹਰ ਕੋਈ ਇਸੇ ਦੀ ਗੱਲ ਕਰਦਾ, ਕੋਈ ਡਰ ਜਾਂਦਾ ਇਹਦੇ ਤੋਂ, ਕੋਈ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਿੱਖਦਾ ਪਿਆ। ਸੋ ਪਿਆਰੇ ਬੱਚਿਓ, ਇਹ ਮੌਕਾ ਹੈ, ਇਹ ਇੱਕ ਐਸਾ ਸਮਾਂ ਹੈ ਕਿ ਜਿਹਦੇ ਵਿੱਚ ਤੁਸੀਂ

0: ਆਪਣੇ ਮਨ ਦੀ ਕੋਈ ਵੀ ਚੀਜ਼ ਸਿੱਖ ਸਕਦੇ ਹੋ, ਘਰ ਬੈਠੇ ਸਿੱਖ ਸਕਦੇ ਹੋ। ਔਰ ਤੁਸੀਂ, ਮੈਂ ਕਹਿੰਦਾ ਕਿ ਬੜੇ ਖੁਸ਼ਕਿਸਮਤ ਹੋ ਕਿ ਇਸ ਸਦੀ ਵਿੱਚ ਪੈਦਾ ਹੋਏ ਹੋ ਕਿ ਜਿਸ ਵਿੱਚ ਤੁਹਾਡੀ ਹਰ ਜਿਗਿਆਸਾ, ਤੁਹਾਡੇ ਹਰ ਸਵਾਲ ਦਾ ਜਵਾਬ ਤੁਹਾਨੂੰ ਲੱਭ ਸਕਦਾ ਹੈ AI ਦੇ ਨਾਲ। ਔਰ ਦੁਨੀਆ ਦਾ ਕੋਈ ਐਸਾ ਵਿਸ਼ਾ ਨਹੀਂ ਜਿਹਨੂੰ ਉਸ AI ਨੇ ਕਵਰ ਨਹੀਂ ਕੀਤਾ। ਸੋ ਪਿਆਰੇ ਬੱਚਿਓ, ਹੁਣ ਪਿੱਛੇ ਨਾ ਹਟਿਓ, ਹੁਣ ਡਟ ਕੇ ਮਿਹਨਤ ਕਰਿਓ ਇਸ AI ਦੇ ਨਾਲ, ਆਪਣੇ ਅਧਿਆਪਕ ਸਹਿਬਾਨਾਂ ਦੀ ਗਾਈਡੈਂਸ ਦੇ ਨਾਲ ਜ਼ਿੰਦਗੀ ਦੇ ਵਿੱਚ, ਪੜ੍ਹਾਈ ਦੇ ਵਿੱਚ ਮੱਲਾਂ ਮਾਰਿਓ, ਸਪੋਰਟਸ ਦੇ ਵਿੱਚ ਮੱਲਾਂ ਮਾਰਿਓ, ਔਰ ਆਪਣੇ ਮਾਤਾ ਪਿਤਾ, ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰਕੇ ਰੱਖਿਓ।
1: ਜੀ ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਸਮੇਂ ਦੀ, ਤੇ ਸਮਾਂ ਬੱਚਿਓ ਆਪਣੀ ਚਾਲ ਚੱਲਦਾ ਜਾ ਰਿਹਾ ਬਹੁਤ ਵਧੀਆ ਤਰੀਕੇ ਦੇ ਨਾਲ। ਸੁਖਦੀਪ ਜੀ ਨੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਸਮੇਂ ਦੇ ਨਾਲ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਬਹੁਤ ਬਦਲਾਵ ਆ ਰਿਹਾ ਹੈ, ਲੇਕਿਨ ਜੇਕਰ ਅਸੀਂ ਇਸ ਸਮੇਂ ਦੇ ਨਾਲ ਕਦਮ ਮਿਲਾ ਕੇ ਚੱਲਾਂਗੇ ਤੇ ਬਹੁਤ ਕੁਝ ਕਰ ਸਕਦੇ ਹਾਂ। ਜੇਕਰ ਹਤਾਸ਼ ਨਿਰਾਸ਼ ਹੋ ਕੇ ਬੈਠ ਗਏ ਤਾਂ ਮੁਸ਼ਕਿਲਾਂ ਆਪਣੇ ਆਪ ਹੀ ਸਾਡੇ ਸਾਹਮਣੇ ਇਹੋ ਜਿਹੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਬਾਰੇ ਅਸੀਂ ਕਦੀ ਸੋਚ ਵਿਚਾਰ ਵੀ ਨਹੀਂ ਸਕਦੇ। ਸੋ ਕੋਸ਼ਿਸ਼ ਕਰੋ, ਸਿੱਖਦੇ ਸਿਖਾਉਂਦੇ ਰਹੋ, ਆਪਣੀ ਜ਼ਿੰਦਗੀ ਨੂੰ ਇਸੇ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਂਦੇ ਰਹੋ, ਔਰ ਪੜ੍ਹਾਈ

0: ਆਪਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਮੇਂ ਦੇ ਨਾਲ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਬਹੁਤ ਬਦਲਾਅ ਆ ਰਿਹਾ ਹੈ, ਲੇਕਿਨ ਜੇਕਰ ਅਸੀਂ ਇਸ ਸਮੇਂ ਦੇ ਨਾਲ ਕਦਮ ਮਿਲਾ ਕੇ ਚੱਲਾਂਗੇ ਤਾਂ ਬਹੁਤ ਕੁਝ ਕਰ ਸਕਦੇ ਹਾਂ। ਜੇਕਰ ਹਤਾਸ਼ ਨਿਰਾਸ਼ ਹੋ ਕੇ ਬੈਠ ਗਏ ਤਾਂ ਮੁਸ਼ਕਿਲਾਂ ਆਪਣੇ ਆਪ ਹੀ ਸਾਡੇ ਸਾਹਮਣੇ ਇਹੋ ਜਿਹੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਬਾਰੇ ਅਸੀਂ ਕਦੀ ਸੋਚ ਵਿਚਾਰ ਵੀ ਨਹੀਂ ਸਕਦੇ। ਸੋ ਕੋਸ਼ਿਸ਼ ਕਰੋ, ਸਿੱਖਦੇ ਸਿਖਾਉਂਦੇ ਰਹੋ, ਆਪਣੀ ਜ਼ਿੰਦਗੀ ਨੂੰ ਇਸੇ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਂਦੇ ਰਹੋ, ਔਰ ਪੜ੍ਹਾਈ ਦੇ ਨਾਲ ਨਾਲ ਕੁਝ ਵੀ ਇਹੋ ਜਿਹੇ ਸ਼ੌਂਕ ਜ਼ਰੂਰ ਤੇ ਜ਼ਰੂਰ ਪਾਲੋ, ਤਾਂ ਕਿ ਤੁਸੀਂ ਆਪਣੇ ਵਿਹਲੇ ਸਮੇਂ ਨੂੰ ਇੱਕ ਤਾਂ ਤੁਸੀਂ ਕੋਈ ਕ੍ਰੀਏਟਿਵ ਕੰਮ ਕਰ ਸਕੋ, ਜਾਂ ਫਿਰ ਕਈ ਵਾਰ ਇਹ ਹੁੰਦਾ ਕਿ ਤੁਹਾਡਾ ਉਹ ਕੀਤਾ ਹੋਇਆ ਕੰਮ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਫੈਸ਼ਨ ਵੀ ਬਣ ਸਕਦਾ ਹੈ। ਸੋ ਮਲਟੀ ਟਾਸਕਿੰਗ, ਮਲਟੀ ਟੈਲੈਂਟਡ, ਇਹ ਸ਼ਬਦ ਜਿਹੜੇ ਨੇ ਉਹ ਹਰ ਇਨਸਾਨ ਲਈ ਬਣੇ ਹੋਏ ਨੇ, ਜ਼ਰੂਰੀ ਨਹੀਂ ਹੈ ਕਿ ਸਿਰਫ ਤੇ ਸਿਰਫ ਕੁਝ ਇਨਸਾਨ ਹੀ ਇਹ ਕੰਮ ਕਰ ਸਕਦੇ ਨੇ। ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ, ਆਪਣੀ ਜ਼ਿੰਦਗੀ ਦੇ ਵਿੱਚ ਵੱਖ ਵੱਖ ਤਰੀਕੇ ਦੇ ਨਾਲ ਮੱਲਾਂ ਮਾਰ ਸਕਦੇ ਹੋ, ਜਿਵੇਂ ਕਿ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਨੰਨੀ ਕਲਮ ਤੋਂ ਦੇ ਜ਼ਰੀਏ ਬੱਚੇ ਮੱਲਾਂ ਮਾਰ ਰਹੇ ਨੇ, ਬਹੁਤ ਕੁਝ ਸਿਖਾ ਰਹੇ ਨੇ। ਹੁਣ ਵਾਰੀ ਹੈ ਜੀ ਅਗਲੇ ਬੱਚੇ ਦੀ, ਅਗਲੀ ਪਰਫਾਰਮੈਂਸ ਦੀ, ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ ਜੀ।
1: ਨਮਸਤੇ ਸਾਥੀਓ, ਮੇਰਾ ਨਾਮ ਸਾਕਸ਼ੀ ਹੈ, ਮੈਂ 10ਵੀਂ ਕਕਸ਼ਾ ਮੈਂ ਪੜ੍ਹਤੀ ਹੂੰ। ਸਾਥੀਓ, ਆਜ ਮੈਂ ਆਪਕੋ ਬਾਲ ਜਗਤ ਪ੍ਰੋਗਰਾਮ ਮੈਂ ਇੱਕ ਕਵਿਤਾ ਸੁਣਾਨੇ ਜਾ ਰਹੀ ਹੂੰ, ਜਿਸਕਾ ਸ਼ੀਰਸ਼ਕ ਹੈ ਤਾਰੇ। ਨੀਲ ਗਗਨ ਮੈਂ ਲਾਖੋ ਤਾਰੇ, ਕਿਤਨੇ ਸੁੰਦਰ ਕਿਤਨੇ ਪਿਆਰੇ, ਰੋਜ਼ ਰਾਤ ਕੋ ਉੱਪਰ ਆਤੇ ਅਜਬ ਨਜ਼ਾਰਾ ਹਮੇ ਦਿਖਾਤੇ, ਦਿਨ ਨਿਕਲੇ ਹੀ ਛਿਪ ਜਾਤੇ ਸਾਰੇ, ਕਿਤਨੇ ਸੁੰਦਰ ਕਿਤਨੇ ਪਿਆਰੇ, ਰਹਤੇ ਹੋ ਤੁਮ ਕੋ ਸੋ ਦੂਰ, ਤੁਮਸੇ ਮਿਲਨੇ ਕੋ ਮਜਬੂਰ, ਦੂਰ ਸੇ ਹੀ ਹਮ ਕਰੇ ਇਸ਼ਾਰੇ, ਕਿਤਨੇ ਸੁੰਦਰ ਕਿਤਨੇ ਪਿਆਰੇ, ਝਿਲ ਮਿਲ ਕਰਤੇ ਅੱਛੇ ਲਗਤੇ, ਇੱਛਾਓਂ ਕੋ ਪੂਰਨ ਕਰਤੇ, ਤੁਮ ਹੋ ਸੱਚੇ ਦੋਸਤ ਹਮਾਰੇ, ਕਿਤਨੇ ਸੁੰਦਰ ਕਿਤਨੇ ਪਿਆਰੇ, ਆਓ ਕਭੀ ਜ਼ਮੀਂ ਪਰ ਆਓ, ਚੰਦਾ ਕੋ ਵੀ ਸੰਗ ਲੈ ਆਓ, ਹਮ ਖੇਲੇਂਗੇ ਸਾਥ ਤੁਮਾਰੇ, ਕਿਤਨੇ ਸੁੰਦਰ ਕਿਤਨੇ ਪਿਆਰੇ। ਧੰਨਵਾਦ।
2: ਪ੍ਰੋਗਰਾਮ ਚੱਲਦਾ ਪਿਆ ਜੀ ਬਾਲ ਜਗਤ, ਔਰ ਬਾਲ ਜਗਤ ਦੇ ਵਿੱਚ ਪਿਆਰੇ ਬੱਚਿਓ, ਜਿੱਥੇ ਤੁਹਾਡੀਆਂ ਪਰਫਾਰਮੈਂਸ ਹੁੰਦੀਆਂ ਨੇ, ਜਿੱਥੇ ਜਾਣਕਾਰੀ ਹੁੰਦੀ ਹੈ, ਉਸ ਦੇ ਨਾਲ ਨਾਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੈਸਟ ਵੀ ਬਹੁਤ ਸਾਰੇ ਬੁਲਾਉਂਦੇ ਹਾਂ, ਜਿਹੜੇ ਤੁਹਾਨੂੰ ਇੰਸਪਾਇਰ ਕਰਦੇ ਨੇ, ਜਿਹੜੇ ਤੁਹਾਨੂੰ ਬਹੁਤ ਅੱਛੀ ਜਾਣਕਾਰੀ ਦਿੰਦੇ ਨੇ, ਔਰ ਚੰਗੇ ਰਾਹਾਂ ਦੇ ਵੱਲ ਪਾਉਂਦੇ ਨੇ। ਅਤੇ ਲਓ ਪਿਆਰੇ ਬੱਚਿਓ, ਅੱਜ ਅਸੀਂ ਬਾਲ ਜਗਤ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਹੋਇਆ ਹੈ ਬਾਜ ਸਿੰਘ ਮਹਿਲੀਆ ਹੋਰਾਂ ਨੂੰ, ਜਿਹੜੇ ਬੱਚਿਆਂ ਦਾ ਸਾਹਿਤ ਬੜਾ ਖੂਬਸੂਰਤ ਲਿਖਦੇ ਨੇ। ਔਰ ਦੇਖੋ ਜੀ, ਬੱਚਿਆਂ ਦੇ ਲਈ ਬਹੁਤ ਸਾਰੇ ਉਹ ਕੰਮ ਕਰਦੇ ਨੇ, ਔਰ ਅੱਜ ਉਹਨਾਂ ਨੇ ਕੀ ਕੀਤਾ ਬਾਲ ਜਗਤ ਦੇ ਵਿੱਚ ਕਿ ਪਿਆਰੇ ਬੱਚਿਆਂ ਨੂੰ ਆਪਣੀ ਕਹਾਣੀ ਆਪਣੀ ਜ਼ੁਬਾਨੀ ਸੁਣਾਉਣ ਵਾਲੇ ਨੇ। ਅਤੇ ਪਿਆਰੇ ਬੱਚਿਓ, ਹੁਣ ਜ਼ਿਆਦਾ ਟਾਈਮ ਨਹੀਂ ਲਗਾਉਣਾ, ਚੁੱਪ ਚਾਪ ਬੈਠ ਜਾਓ, ਰੇਡੀਓ ਦੀ ਆਵਾਜ਼ ਕਰਨੀ ਹੈ ਉੱਚੀ ਅਤੇ ਕਰ ਲਓ, ਅਤੇ ਆਓ ਮਿਲ ਜੁਲ ਕੇ ਸੁਣਦੇ ਹਾਂ ਬਾਜ ਸਿੰਘ ਮਹਿਲੀਆ ਹੁਰਾਂ ਦੀ ਇਹ ਕਹਾਣੀ।
3: ਸੁਖਦੀਪ ਜੀ ਅਤੇ ਗੁਰਪ੍ਰੀਤ ਜੀ, ਅੱਜ ਤੁਸੀਂ ਮੈਨੂੰ ਸਟੂਡੀਓ ਵਿੱਚ ਬਾਲ ਜਗਤ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਕਹਾਣੀ ਸੁਣਾਉਣ ਲਈ ਬੁਲਾਇਆ ਹੈ। ਕਹਾਣੀ ਸੁਣਾ ਰਿਹਾ ਹਾਂ ਜਿਸ ਦਾ ਨਾਂ ਹੈ ਜ਼ੁਬਾਨ ਦਾ ਰਸ। ਬੱਚਿਓ, ਕਲਬੀਰ ਕਾ ਪਿੰਡ ਸ਼ਹਿਰ ਤੋਂ ਦੂਰ ਹੋਣ ਕਾਰਨ ਉਹਨਾਂ ਦੇ ਪਿੰਡ ਵਿੱਚ ਹੀ ਕੁਝ ਦੁਕਾਨਾਂ ਸਨ। ਪਿੰਡ ਵਾਲੇ ਨਿੱਤ ਵਰਤੋਂ ਦੀਆਂ ਚੀਜ਼ਾਂ ਉੱਥੋਂ ਹੀ ਖਰੀਦ ਲੈਂਦੇ। ਕੋਈ ਖਾਸ ਚੀਜ਼ ਜੋ ਉੱਥੋਂ ਨਾ ਮਿਲਦੀ, ਉਸ ਲਈ ਹੀ ਸ਼ਹਿਰ ਜਾਣਾ ਪੈਂਦਾ ਸੀ। ਇਹਨਾਂ ਦੁਕਾਨਾਂ ਤੋਂ ਇਲਾਵਾ ਪਿੰਡ ਵਿੱਚ ਇੱਕ ਮਠਿਆਈਆਂ ਦੀ ਦੁਕਾਨ ਵੀ ਸੀ। ਲੋਕ ਆਮ ਦਿਨਾਂ ਅਤੇ ਤਿਉਹਾਰਾਂ ਉੱਤੇ ਉੱਥੋਂ ਹੀ ਮਠਿਆਈਆਂ ਖਰੀਦਦੇ ਸਨ। ਪਰ ਉਸ ਦੁਕਾਨ ਦਾ ਮਾਲਕ ਜਗਨ ਹਲਵਾਈ ਝਗੜਾਲੂ ਸੁਭਾਅ ਦਾ ਆਦਮੀ ਸੀ। ਉਸ ਦਾ ਵਤੀਰਾ ਗਾਹਕਾਂ ਪ੍ਰਤੀ ਚੰਗਾ ਨਹੀਂ ਸੀ। ਉਹ ਮਠਿਆਈਆਂ ਦੇ ਰੇਟ ਵੀ ਮਨ ਮਰਜ਼ੀ ਦੇ ਲਾਉਂਦਾ, ਨਿੱਕੀਆਂ ਨਿੱਕੀਆਂ ਗੱਲਾਂ 'ਤੇ ਗਾਹਕਾਂ ਨਾਲ ਝਗੜਨ ਲੱਗ ਪੈਂਦਾ। ਪਿੰਡ ਵਿੱਚ ਮਠਿਆਈਆਂ ਦੀ ਦੁਕਾਨ ਉਸਦੀ ਹੀ ਹੋਣ ਕਾਰਨ ਗਾਹਕ ਵਿਚਾਰੇ ਮਜਬੂਰੀ ਬਸ ਚੁੱਪ ਕਰ ਜਾਂਦੇ। ਬੱਚਿਓ, ਇੱਕ ਦਿਨ ਕੁਲਬੀਰ ਸਕੂਲੋਂ ਪੜ੍ਹ ਕੇ ਆਇਆ ਤਾਂ ਉਸਦੀ ਮੰਮੀ ਨੇ ਉਸਨੂੰ ਕੁਝ ਰੁਪਏ ਦਿੰਦੇ ਹੋਏ ਕਿਹਾ, ਬੇਟਾ, ਅੱਜ ਤੇਰੇ ਮਾਮਾ ਜੀ ਦਾ ਫੋਨ ਆਇਆ ਸੀ, ਉਹ ਪਰਿਵਾਰ ਸਮੇਤ ਸਾਡੇ ਕੋਲ ਆ ਰਹੇ ਹਨ, ਤੂੰ ਆ ਪੈਸੇ ਲੈ ਜਾ ਅਤੇ ਜਗਨ ਹਲਵਾਈ ਦੀ ਦੁਕਾਨ ਤੋਂ ਕੁਝ ਖਾਣ ਪੀਣ ਦਾ ਸਮਾਨ ਲੈ ਕੇ ਆ। ਇਹ ਸੁਣ ਕੇ ਕੁਲਬੀਰ ਨੂੰ ਤਾਂ ਚਾਅ ਹੀ ਚੜ੍ਹ ਗਿਆ। ਉਹ ਸਾਈਕਲ ਲੈ ਕੇ ਜਗਨ ਹਲਵਾਈ ਦੀ ਦੁਕਾਨ ਵੱਲ ਚੱਲ ਪਿਆ। ਰਸਤੇ ਵਿੱਚ ਉਸਦਾ ਦੋਸਤ ਸਹਿਜਦੀਪ ਵੀ ਉਸਨੂੰ ਮਿਲ ਪਿਆ। ਉਸਦੇ ਪੁੱਛਣ 'ਤੇ ਕੁਲਬੀਰ ਨੇ ਦੱਸਿਆ ਕਿ ਅੱਜ ਉਸਦੇ ਮਾਮਾ ਜੀ ਪਰਿਵਾਰ ਸਮੇਤ ਉਹਨਾਂ ਨੂੰ ਮਿਲਣ ਆ ਰਹੇ ਹਨ ਅਤੇ ਉਹ ਹਲਵਾਈ ਦੀ ਦੁਕਾਨ ਤੋਂ ਕੁਝ ਸਮਾਨ ਵਗੈਰਾ ਲਿਆਉਣ ਲਈ ਜਾ ਰਿਹਾ ਹੈ।

0: ਉਸ ਦੇ ਕਹਿਣ 'ਤੇ ਸਹਿਜਦੀਪ ਵੀ ਉਸ ਦੇ ਨਾਲ ਚੱਲ ਪਿਆ। ਕੁਲਬੀਰ ਨੇ ਦੁਕਾਨ 'ਤੇ ਜਾ ਕੇ ਮਠਿਆਈਆਂ ਦੇ ਰੇਟ ਪੁੱਛੇ। ਫਿਰ ਉਸਨੇ ਕੁਝ ਗੁਲਾਬ ਜਾਮਨ ਅਤੇ ਬਰਫੀ ਦੇਣ ਲਈ ਕਿਹਾ। ਜਦੋਂ ਜਗਨ ਡੱਬੇ ਵਿੱਚ ਬਰਫੀ ਪਾਉਣ ਲੱਗਾ ਤਾਂ ਕੁਲਬੀਰ ਬੋਲਿਆ, ਅੰਕਲ ਇਹਦਾ ਪਹਿਲਾਂ ਟੇਸਟ ਥੋੜ੍ਹਾ ਜਿਹਾ ਦਿਖਾਓ, ਥੋੜ੍ਹੀ ਜਿਹੀ ਬਰਫੀ ਦੀ ਟੁਕੜੀ ਤਾਂ ਦਿਓ, ਮੈਂ ਦੇਖ ਲਵਾਂ। ਜਗਨ ਹਲਵਾਈ ਗੁੱਸੇ ਨਾਲ ਡੱਬਾ ਇੱਕ ਪਾਸੇ ਰੱਖਦਾ ਹੋਇਆ ਬੋਲਿਆ, ਕੀ ਇਹ ਬਰਫੀ ਮਿਲਾਵਟ ਵਾਲੀ ਹੈ ਜਾਂ ਖਰਾਬ ਹੈ? ਤੈਨੂੰ ਮੇਰੇ 'ਤੇ ਯਕੀਨ ਨਹੀਂ, ਇਸ ਲਈ ਤੈਨੂੰ ਜਿੱਥੋਂ ਵਧੀਆ ਮਠਿਆਈ ਮਿਲਦੀ ਹੈ ਨਾ ਉੱਥੋਂ ਜਾ ਕੇ ਲੈ ਲੈ, ਮੇਰੇ ਕੋਲ ਤੇਰੇ ਲਈ ਕੋਈ ਮਠਿਆਈ ਨਹੀਂ। ਉਸਦਾ ਅਜਿਹਾ ਵਤੀਰਾ ਵੇਖ ਕੇ ਸਹਿਜਦੀਪ ਬੋਲਿਆ, ਅੰਕਲ ਤੁਸੀਂ ਐਵੇਂ ਗੁੱਸਾ ਨਾ ਕਰੋ, ਇਸਨੇ ਤੁਹਾਨੂੰ ਗਲਤ ਤਾਂ ਕੁਝ ਨਹੀਂ ਕਿਹਾ, ਗਾਹਕ ਤਾਂ ਦੁਕਾਨਦਾਰ ਵਾਸਤੇ ਰੱਬ ਦਾ ਰੂਪ ਹੁੰਦਾ ਹੈ। ਜਗਨ ਹਲਵਾਈ ਹੁਣ ਸਹਿਜਦੀਪ ਵੱਲ ਅੱਖਾਂ ਕੱਢਦਾ ਹੋਇਆ ਬੋਲਿਆ, ਉਹ ਇੱਥੋਂ ਚੱਲਦੇ ਬਣੋ, ਆ ਗਿਆ ਵੱਡਾ ਰੱਬ ਦਾ ਰੂਪ। ਸਹਿਜਦੀਪ ਕੁਝ ਬੋਲਣ ਹੀ ਲੱਗਾ ਸੀ ਕਿ ਕੁਲਬੀਰ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਅਤੇ ਜਗਨ ਨੂੰ ਸਮਾਨ ਦੇਣ ਲਈ ਕਿਹਾ। ਉਸ ਦੇ ਕਾਫੀ ਤਰਲੇ ਮਿੰਨਤਾਂ ਕਰਨ ਦੇ ਬਾਅਦ ਜਗਨ ਨੇ ਉਸ ਨੂੰ ਸਮਾਨ ਦੇ ਦਿੱਤਾ। ਸਮਾਨ ਲੈ ਕੇ ਵਾਪਸ ਜਾਂਦਿਆਂ ਸਹਿਜਦੀਪ ਬੋਲਿਆ, ਇਹ ਤਾਂ ਯਾਰ ਬੜਾ ਹੰਕਾਰੀ ਬੰਦਾ ਹੈ, ਇਸ ਨੂੰ ਤਾਂ ਗਾਹਕ ਨਾਲ ਗੱਲ ਕਰਨ ਦੀ ਵੀ ਤਮੀਜ਼ ਨਹੀਂ। ਜੇਕਰ ਤੂੰ ਮੈਨੂੰ ਚੁੱਪ ਰਹਿਣ ਲਈ ਨਾ ਕਹਿੰਦਾ ਤਾਂ ਮੈਂ ਇਸ ਨੂੰ ਬੋਲਣ ਦਾ ਢੰਗ ਅੱਜ ਜ਼ਰੂਰ ਸਿਖਾ ਦੇਣਾ ਸੀ, ਮੈਂ ਇਸਦਾ ਹੰਕਾਰ ਤੋੜ ਕੇ ਹੀ ਰਹਾਂਗਾ। ਦੋਸਤ, ਇਸ ਵਕਤ ਆਪਾਂ ਨੂੰ ਉਹਦੇ ਨਾਲ ਉਲਝ ਕੇ ਕੋਈ ਫਾਇਦਾ ਨਹੀਂ ਸੀ ਹੋਣਾ। ਸਿਆਣੇ ਕਹਿੰਦੇ ਹਨ ਕਿ ਬੰਦਾ ਸੋ ਜੋ ਵਕਤ ਵਿਚਾਰੇ, ਸਾਡੇ ਘਰ ਰਿਸ਼ਤੇਦਾਰ ਆ ਰਹੇ ਹਨ, ਜੇਕਰ ਉਹ ਸਮਾਨ ਨਾ ਦਿੰਦਾ ਤਾਂ ਆਪਣੀ ਇੱਜ਼ਤ ਨਹੀਂ ਸੀ ਰਹਿਣੀ। ਤੇਰੇ ਪਾਪਾ ਪਿੰਡ ਦੇ ਸਰਪੰਚ ਹਨ, ਆਪਾਂ ਉਹਨਾਂ ਨਾਲ ਗੱਲ ਕਰਾਂਗੇ, ਕੁਲਬੀਰ ਨੇ ਉਸ ਨੂੰ ਆਪਣੇ ਮਨ ਦੀ ਗੱਲ ਦੱਸਦਿਆਂ ਕਿਹਾ। ਹੁਣ ਸਹਿਜਦੀਪ ਸਕੂਲ ਆਉਣ ਜਾਣ ਸਮੇਂ ਜਦੋਂ ਵੀ ਉਸ ਦੀ ਦੁਕਾਨ ਅੱਗੋਂ ਲੰਘਦਾ ਤਾਂ ਉਸ ਦਿਨ ਵਾਲਾ ਸਾਰਾ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਆ ਜਾਂਦਾ। ਉਸ ਨੂੰ ਸਬਰ ਸੁਕਾਉਣ ਲਈ ਉਹ ਆਪਣੇ ਮਨ ਵਿੱਚ ਘਾੜਤਾਂ ਘੜਦਾ ਰਹਿੰਦਾ। ਬੱਚਿਓ, ਦੁਸਹਿਰੇ ਦਾ ਤਿਉਹਾਰ ਨੇੜੇ ਆ ਗਿਆ ਸੀ। ਜਗਨ ਹਲਵਾਈ ਮਠਿਆਈਆਂ ਬਣਾਉਣ ਵਿੱਚ ਰੁੱਝਿਆ ਹੋਇਆ ਸੀ। ਤਿਉਹਾਰਾਂ ਸਮੇਂ ਉਸਨੂੰ ਚੰਗੀ ਚੋਖੀ ਕਮਾਈ ਹੋ ਜਾਂਦੀ ਸੀ। ਉੱਧਰ ਸਹਿਜਦੀਪ ਵੀ ਉਸਨੂੰ ਸਬਕ ਸਿਖਾਉਣ ਲਈ ਕੋਈ ਨਾ ਕੋਈ ਜੁਗਤ ਲੱਭ ਰਿਹਾ ਸੀ। ਇੱਕ ਦਿਨ ਸਹਿਜਦੀਪ ਨੇ ਕੁਲਬੀਰ ਨੂੰ ਦੱਸਦਿਆਂ ਕਿਹਾ, ਕੁਲਬੀਰ ਉਸਨੂੰ ਸਬਕ ਸਿਖਾਉਣ ਲਈ ਮੈਨੂੰ ਇੱਕ ਜੁਗਤ ਸੁੱਝੀ ਹੈ, ਮੈਂ ਆਪਣੇ ਪਾਪਾ ਨਾਲ ਵੀ ਸਾਰੀ ਗੱਲ ਕਰ ਲਈ ਹੈ, ਇਸ ਕੰਮ ਨੂੰ ਨੇਪਰੇ ਚਾੜਨ ਲਈ ਉਹ ਸਾਰਾ ਪ੍ਰਬੰਧ ਕਰ ਦੇਣਗੇ, ਬਸ ਹੁਣ ਤੇਰੇ ਸਹਿਯੋਗ ਦੀ ਜ਼ਰੂਰਤ ਹੈ। ਉਹ ਕਿਹੜੀ ਜੁਗਤ ਹੈ, ਮੈਨੂੰ ਵੀ ਦੱਸ, ਕੁਲਬੀਰ ਨੇ ਬੜੀ ਉਤਸੁਕਤਾ ਨਾਲ ਪੁੱਛਦਿਆਂ ਕਿਹਾ। ਮੈਂ ਤੈਨੂੰ ਉਸ ਜੁਗਤ ਬਾਰੇ ਸਭ ਕੁਝ ਦੱਸ ਦਿੰਦਾ, ਪਰ ਇਸ ਦੀ ਭਿਣਕ ਕਿਸੇ ਹੋਰ ਨੂੰ ਨਹੀਂ ਲੱਗਣੀ ਚਾਹੀਦੀ। ਸਹਿਜਦੀਪ ਨੇ ਉਸ ਨੂੰ ਹਦਾਇਤ ਕੀਤੀ ਅਤੇ ਫਿਰ ਸਾਰੀ ਗੱਲ ਸਮਝਾ ਦਿੱਤੀ। ਕੁਲਬੀਰ ਜੁਗਤ ਬਾਰੇ ਜਾਣ ਕੇ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਪੂਰਾ ਸਹਿਯੋਗ ਦੇਣ ਲਈ ਵਾਅਦਾ ਵੀ ਕੀਤਾ। ਬੱਚਿਓ, ਦੁਸਹਿਰੇ ਵਾਲੇ ਦਿਨ ਸਵੇਰੇ ਸਵੇਰੇ ਹੀ ਸਹਿਜਦੀਪ ਕੇ ਘਰ ਅੱਗੇ ਗਲੀ ਵਿੱਚ ਇੱਕ ਟੈਂਟ ਲੱਗਾ ਹੋਇਆ ਸੀ। ਸਹਿਜਦੀਪ, ਕੁਲਬੀਰ ਅਤੇ ਇਹਨਾਂ ਦੇ ਕੁਝ ਹੋਰ ਮਿੱਤਰ ਮਠਿਆਈਆਂ ਵਾਲੇ ਥਾਲ ਮੇਜ਼ਾਂ ਉੱਤੇ ਸਜਾਉਣ ਲਈ ਹਲਵਾਈ ਦੀ ਮਦਦ ਕਰ ਰਹੇ ਸਨ। ਸਹਿਜਦੀਪ ਹੋਰਾਂ ਨੇ ਕੁਝ ਦਿਨ ਪਹਿਲਾਂ ਹੀ ਸ਼ਹਿਰੋਂ ਭਗਵਾਨ ਦਾਸ ਹਲਵਾਈ ਨੂੰ ਲਿਆ ਕੇ ਉਹਨਾਂ ਦੀ ਹਵੇਲੀ ਵਿੱਚ ਮਠਿਆਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਗੱਲ ਦੀ ਪਿੰਡ ਵਿੱਚ ਕਿਸੇ ਨੂੰ ਵੀ ਭਿਣਕ ਤੱਕ ਨਹੀਂ ਸੀ ਲੱਗੀ। ਅੱਜ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਏ। ਉਹ ਸਾਰੇ ਜਗਨ ਹਲਵਾਈ ਦੀ ਮਾੜੀ ਬੋਲਬਾਣੀ ਤੋਂ ਤੰਗ ਆ ਚੁੱਕੇ ਸਨ। ਪਿੰਡ ਵਾਲੇ ਉਹਨਾਂ ਤੋਂ ਮਠਿਆਈਆਂ ਖਰੀਦਣ ਲਈ ਉਮੜ ਪਏ ਸਨ। ਇਹਨਾਂ ਦੀ ਮਠਿਆਈ ਜਗਨ ਹਲਵਾਈ ਦੀਆਂ ਮਠਿਆਈਆਂ ਦੇ ਮੁਕਾਬਲੇ ਸ਼ੁੱਧ ਅਤੇ ਸਸਤੀਆਂ ਵੀ ਸਨ। ਕੁਝ ਸਮੇਂ ਵਿੱਚ ਹੀ ਉਹਨਾਂ ਦੀਆਂ ਸਾਰੀਆਂ ਮਠਿਆਈਆਂ ਵਿਕ ਗਈਆਂ ਸਨ। ਦੂਸਰੇ ਪਾਸੇ ਜਗਨ ਹਲਵਾਈ ਦੀਆਂ ਮਠਿਆਈਆਂ ਬਿਨਾਂ ਵਿਕੇ ਉਸੇ ਤਰ੍ਹਾਂ ਪਈਆਂ ਸਨ। ਚੰਗੀ ਵਿਕਰੀ ਹੋਣ ਕਰਕੇ ਭਗਵਾਨ ਦਾਸ ਹਲਵਾਈ ਨੇ ਪਿੰਡ ਵਿੱਚ ਪੱਕੇ ਤੌਰ 'ਤੇ ਹੀ ਦੁਕਾਨ ਕਰਨ ਦਾ ਫੈਸਲਾ ਕਰ ਲਿਆ। ਹੁਣ ਪਿੰਡ ਦੇ ਸਾਰੇ ਲੋਕ ਉਸ ਤੋਂ ਹੀ ਮਠਿਆਈਆਂ ਖਰੀਦਦੇ, ਉਸ ਸਭ ਨਾਲ ਮਿੱਠਾ ਬੋਲਦਾ। ਹੁਣ ਜਗਨ ਹਲਵਾਈ ਦੀ ਦੁਕਾਨ ਵੱਲ ਕੋਈ ਵੀ ਮੂੰਹ ਨਾ ਕਰਦਾ। ਆਖਰ ਉਹ ਇੱਕ ਦਿਨ ਉਹ ਦੁਕਾਨ ਛੱਡ ਕੇ ਉੱਥੋਂ ਚਲਾ ਗਿਆ ਸੀ।
1: ਲਓ ਜੀ ਪਿਆਰੇ

0: ਬਾਜ ਸਿੰਘ ਮਹਿਲੀਆ ਹੁਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਕਹਾਣੀ ਸੁਣੀ ਹੈ ਔਰ ਪਿਆਰੇ ਬੱਚਿਆਂ ਦੀਆਂ ਪਰਫਾਰਮੈਂਸ ਵੀ ਤੁਸੀਂ ਸੁਣ ਲਈਆਂ ਨੇ ਔਰ ਪਿਆਰੇ ਬੱਚਿਓ ਬਾਲ ਜਗਤ ਸਿਲਸਿਲਾ ਹੈ ਮਨੋਰੰਜਨ ਔਰ ਜਾਣਕਾਰੀ ਦਾ ਔਰ ਬਹੁਤ ਸਾਰੀ ਦੇਖੋ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਦਿੱਤੀ ਹੈ ਅਤੇ ਕਿਉਂ ਨਾ ਗੁਰਪ੍ਰੀਤ ਕੋਈ ਪਿਆਰੇ ਬੱਚਿਆਂ ਨੂੰ ਖੂਬਸੂਰਤ ਵਾਲਾ ਗਾਣਾ ਸੁਣਾਇਆ ਜਾਵੇ।
1: ਜੀ ਬਿਲਕੁਲ, ਜਦੋਂ ਬੱਚਿਆਂ ਦੀਆਂ ਹਾਜ਼ਰੀਆਂ ਲੱਗਦੀਆਂ ਨੇ ਤੇ ਜਾਣਕਾਰੀ ਦਾ ਸਿਲਸਿਲਾ ਅਸੀਂ ਸ਼ੁਰੂ ਕਰਨਾ ਹੁੰਦਾ ਹੈ, ਉਸ ਤੋਂ ਪਹਿਲਾਂ ਜ਼ਰੂਰ ਤੇ ਜ਼ਰੂਰ ਮਨੋਰੰਜਨ ਦੀ ਦੁਨੀਆ ਦੇ ਵੱਲ ਲੈ ਕੇ ਜਾਣਾ ਤੁਹਾਨੂੰ ਸਾਰਿਆਂ ਨੂੰ ਬਣਦਾ। ਆਓ ਫਿਰ ਸੁਣਦੇ ਹਾਂ ਖੂਬਸੂਰਤ ਜਿਹਾ ਗੀਤ।

ਲਓ ਜੀ, ਬੱਬੂ ਮਾਣੋ ਬਿੱਲੀ ਤੋਂ ਡਰਦਾ ਭਾਵੇਂ ਸੌਵੇਂ ਨਾ ਸੌਵੇਂ, ਪਰ ਇਹ ਜਿਹੜਾ ਲੋਰੀ ਨੁਮਾ ਗੀਤ ਸੁਣ ਕੇ ਉਹਨੂੰ ਨੀਂਦ ਜ਼ਰੂਰ ਆ ਗਈ ਹੋਏਗੀ। ਔਰ ਪਿਆਰੇ ਬੱਚਿਓ, ਇਹ ਜਿਹੜੀਆਂ ਲੋਰੀਆਂ ਨੇ ਨਾ, ਇਹ ਜਿਹੜੀ ਲੋਰੀ ਦੀ ਟੋਨ ਹੈ, ਜਿਹੜੀਆਂ ਮਾਵਾਂ ਸੁਣਾਉਂਦੀਆਂ ਹੁੰਦੀਆਂ ਸੀ, ਔਰ ਉਹਨਾਂ ਨੂੰ ਸੁਣ ਕੇ ਪਿਆਰੇ ਬੱਚੇ ਖੂਬ ਸਾਰੀ ਨੀਨੀ ਕਰ ਲੈਂਦੇ ਹੁੰਦੇ ਸੀ। ਸੋ ਪਿਆਰੇ ਬੱਚਿਓ, ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਦੁਪਹਿਰ ਦੇ ਟਾਈਮ 'ਤੇ

0: ਇਹ ਬੱਚਿਓ ਬਾਹਰ ਨਹੀਂ ਜਾਣਾ। ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਐਸੇ ਸ਼ੈਤਾਨ ਲੋਕ ਘੁੰਮਦੇ ਹੁੰਦੇ ਨੇ ਕਿ ਜਿਹੜੇ ਜਦੋਂ ਬੱਚੇ ਇਕੱਲੇ ਗਲੀ 'ਚ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਕੋਈ ਵੀ ਮਿਸਬਿਹੇਵ ਜਾਂ ਕਿਡਨੈਪ ਉਹਨਾਂ ਨੂੰ ਕਰ ਸਕਦੇ ਨੇ। ਸੋ ਪਿਆਰੇ ਬੱਚਿਓ, ਤੁਹਾਡਾ ਮਨਪਸੰਦ ਪ੍ਰੋਗਰਾਮ ਚੱਲਦਾ ਪਿਆ ਹੈ ਬਾਲ ਜਗਤ, ਔਰ ਬਾਲ ਜਗਤ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਤੁਹਾਡੀ ਨੌਲੇਜ ਦੇ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਨੋਰੰਜਨ ਭਰਪੂਰ ਢੰਗ ਦੇ ਨਾਲ। ਅਤੇ ਲਓ ਜੀ, ਹੁਣ ਖੁੱਲ੍ਹ ਲਓ ਆਪਣੇ ਮਨ ਦੇ ਕਵਾਟ, ਔਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਉਹ ਖੂਬਸੂਰਤ ਵਾਲੀ ਜਾਣਕਾਰੀ ਜਿਹੜੀ ਅਗਲੇ ਹਫ਼ਤੇ ਦੇ ਵਿੱਚ ਪੂਰੀ ਦੁਨੀਆ ਦੇ ਉੱਤੇ ਅਲੱਗ ਅਲੱਗ ਤਰੀਕੇ ਦੇ ਨਾਲ ਮਨਾਈ ਜਾਣੀ ਹੈ, ਜਾਂ ਉਸ ਡੇ ਨੂੰ ਸੈਲੀਬ੍ਰੇਟ ਕੀਤਾ ਜਾਣਾ ਹੈ। ਔਰ ਇਹ ਦੇ ਬਾਰੇ ਜਦੋਂ ਤੁਹਾਨੂੰ ਜਾਣਕਾਰੀ ਹੋਏਗੀ ਤਾਂ ਤੁਸੀਂ ਉਸ ਵਿਸ਼ੇ ਬਾਰੇ ਹੋਰ ਗੂੜ ਗਿਆਨ ਹਾਸਲ ਕਰ ਸਕਦੇ ਹੋ।
1: ਜੀ ਬਿਲਕੁਲ, ਅਸੀਂ ਹੁਣ ਸ਼ੁਰੂ ਕਰਦੇ ਹਾਂ ਜੀ ਸਿਲਸਿਲਾ ਨੌਲੇਜ ਟਾਈਮ ਦਾ। ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਤੇ ਜ਼ਰੂਰ ਸਾਂਝ ਪਾਵਾਂਗੇ। ਗਿਆਨ ਦੀ ਪੋਟਲੀ ਖੋਲਦੇ ਹਾਂ, ਔਰ ਜਦੋਂ ਗਿਆਨ ਦੀ ਪੋਟਲੀ ਖੋਲਦੇ ਆ ਤਾਂ ਪਤਾ ਚੱਲਦਾ ਹੈ ਕਿ ਵੱਖ ਵੱਖ ਦਿਨ ਜਿਹੜੇ ਨੇ ਉਹ ਅਸੀਂ ਮਨਾ ਰਹੇ ਹਾਂ। ਲੇਕਿਨ ਜਦੋਂ ਅਸੀਂ 17 ਮਈ ਦੀ ਗੱਲ ਕਰਦੇ ਹਾਂ ਤਾਂ ਵਰਲਡ ਟੈਲੀਕਮਿਊਨੀਕੇਸ਼ਨ ਡੇ ਜਿਹੜਾ ਹੈ ਉਹ ਅਸੀਂ ਮਨਾ ਰਹੇ ਹਾਂ। ਖਾਸ ਕਰਕੇ ਜਦੋਂ ਇਸ ਦਿਨ ਦੀ ਗੱਲ ਕੀਤੀ ਜਾਂਦੀ ਕਿ ਕਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਟੈਲੀਗ੍ਰਾਫ ਜਿਹੜਾ ਕਨਵੈਨਸ਼ਨ ਸੀਗੀ ਉਹ ਪੈਰਿਸ ਦੇ ਵਿੱਚ 17 ਮਈ 1865 ਨੂੰ ਸਾਈਨ ਹੋਈ ਸੀ, ਅਤੇ ਇੱਥੋਂ ਹੀ ਜਿਹੜਾ ਹੈ ਉਹ ਵਰਲਡ ਟੈਲੀਕਮਿਊਨੀਕੇਸ਼ਨ ਦਾ ਜਿਹੜਾ ਹੈ ਉਹ ਸ਼ੁਰੂਆਤ ਜ਼ਰੂਰ ਤੇ ਜ਼ਰੂਰ ਹੁੰਦੀ ਹੈ। ਨਾਲ ਦੀ ਨਾਲ ਇੰਟਰਨੈਸ਼ਨਲ ਸੁਸਾਇਟੀ ਡੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 1969 ਤੋਂ ਹੀ ਇਹ ਖਾਸ ਦਿਨ ਜਿਹੜਾ ਹੈ ਹਰ ਸਾਲ ਮਨਾਇਆ ਜਾਂਦਾ ਹੈ। ਔਰ ਇਹੋ ਜਿਹੀਆਂ ਕਾਢਾਂ ਖੋਜਾਂ ਜਿਹੜੀਆਂ ਨੇ ਬੱਚਿਓ ਉਹ ਸਿਰਫ ਅਤੇ ਸਿਰਫ ਉਹਨਾਂ ਇਨਸਾਨਾਂ ਦੁਆਰਾ ਕੀਤੀਆਂ ਜਾਂਦੀਆਂ ਨੇ ਜਿਹੜਾ ਥੋੜ੍ਹਾ ਵਿਲੱਖਣ ਸੋਚਦੇ ਨੇ, ਇਹੋ ਜਿਹਾ ਸੋਚ ਵਿਚਾਰ ਕਰਦੇ ਨੇ ਕਿ ਜਿਹੜੀਆਂ ਮੁਸ਼ਕਿਲਾਂ ਸਾਡੇ ਸਾਹਮਣੇ ਆ ਰਹੀਆਂ ਨੇ ਅਗਰ ਉਹਨਾਂ ਦੇ ਲਈ ਹੱਲ ਲੱਭੇ ਜਾਣ ਤਾਂ ਕਰਕੇ ਹੀ ਇਹ ਡਿਸਕਵਰੀਜ਼ ਅਤੇ ਇਨਵੈਂਸ਼ਨਸ ਜਿਹੜੀਆਂ ਨੇ ਜ਼ਰੂਰ ਅਤੇ ਜ਼ਰੂਰ ਹੁੰਦੀਆਂ ਨੇ ਸਾਨੂੰ ਜਿਹੜਾ ਹੈ ਸਾਡੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਸੁਖੌਲਾ ਕਰਨ ਦੇ ਲਈ।
0: ਸੋ ਪਿਆਰੇ ਬੱਚਿਓ, 17 ਮਈ ਦਾ ਦਿਨ ਯਾਨੀ ਅੱਜ ਐਤਵਾਰ ਦਾ ਦਿਨ ਜਿਹੜਾ ਹੈ ਨਾ ਉਹ ਇੱਕ ਹੋਰ ਖਾਸ ਕਰਕੇ ਵੀ ਮਨਾਇਆ ਜਾਂਦਾ ਹੈ, ਔਰ ਉਸ ਦਿਨ ਨੂੰ ਕਹਿੰਦੇ ਨੇ ਕਿ ਵਰਲਡ ਹਾਈਪਰ ਟੈਂਸ਼ਨ ਡੇ। ਔਰ ਗੁਰਪ੍ਰੀਤ, ਕਿਤੇ ਇਹ ਬਿਮਾਰੀ ਨਾ ਸਾਡੇ ਭਾਰਤੀਆਂ ਦੇ ਵਿੱਚ ਹੁੰਦੀ ਨਹੀਂ ਸੀ, ਖਾਸ ਕਰਕੇ ਪੰਜਾਬੀਆਂ ਦੇ ਵਿੱਚ, ਪਰ ਜਿੱਦਾਂ ਜਿੱਦਾਂ ਅਸੀਂ ਮਟੀਰੀਅਲਿਸਟਿਕ ਹੋਏ, ਜਿੱਦਾਂ ਜਿੱਦਾਂ ਅਸੀਂ ਆਪਣੀਆਂ ਉਹ ਪੁਰਾਣੀਆਂ ਰੋਹ ਰੀਤਾਂ ਛੱਡੀਆਂ, ਤਾਂ ਇਸ ਬਿਮਾਰੀ ਨੇ ਸਾਨੂੰ ਵੀ ਘੇਰ ਲਿਆ, ਔਰ ਇੱਥੋਂ ਤੱਕ ਘੇਰਿਆ ਕਿ ਛੋਟੇ ਛੋਟੇ ਬੱਚੇ ਵੀ ਹਾਈਪਰ ਟੈਂਸ਼ਨ ਦਾ ਸ਼ਿਕਾਰ ਹੋਣ ਲੱਗ ਪਏ ਨੇ। ਸੋ ਪਿਆਰੇ ਬੱਚਿਓ, ਇਹ ਹਾਈਪਰ ਟੈਂਸ਼ਨ ਕੀ ਹੈ? ਤੁਹਾਡੇ ਉੱਪਰ ਇੱਕ ਅਨਨੈਸੈਸਰਲੀ ਜਦੋਂ ਤੁਸੀਂ ਆਪਣੇ ਮਨ ਦੇ ਉੱਤੇ ਭਾਰ ਪਾਉਂਦੇ ਹੋ, ਓਵਰ ਥਿੰਕ ਕਰਦੇ ਹੋ, ਤਾਂ ਤੁਹਾਡੇ ਸਰੀਰ ਦਾ ਜਿਹੜਾ ਉਹ ਖੂਬਸੂਰਤ ਕੰਮ ਕਰਨ ਵਾਲਾ ਹਿੱਸਾ ਹੈ ਨਾ ਉਹ ਕਿਤੇ ਡਗਮਗਾ ਜਾਂਦਾ ਹੈ, ਔਰ ਤੁਹਾਨੂੰ ਬਹੁਤ ਹੀ ਅਜੀਬ ਮੋਡ ਦੇ ਵਿੱਚ ਲੈ ਜਾਂਦਾ ਹੈ। ਸੋ ਕਈ ਵਾਰੀ ਤਾਂ ਇਹ ਬਹੁਤ ਜ਼ਿਆਦਾ ਘਾਤਕ ਵੀ ਹੋ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਪਿਆਰੇ ਬੱਚਿਓ, ਜਦੋਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਕੋਈ ਪ੍ਰੋਬਲਮ ਆਪਣੀ ਗੱਲ ਆਪਣੇ ਪੇਰੈਂਟਸ ਦੇ ਨਾਲ ਆਪਣੇ ਟੀਚਰ ਦੇ ਨਾਲ ਦਿਲ ਖੋਲ੍ਹ ਕੇ ਕਰੋ, ਕਿਉਂਕਿ ਉਹ ਇਸ ਪ੍ਰੋਬਲਮ ਤੋਂ ਤੁਹਾਨੂੰ ਨਿਜਾਤ ਆਰਾਮ ਨਾਲ ਦਵਾ ਸਕਦੇ ਨੇ। ਤੁਸੀਂ ਆਪਣੀ ਥਿੰਕਿੰਗ ਪ੍ਰੋਸੈਸ ਜਦੋਂ ਆਪਣੇ ਆਪ 'ਚ ਕਰਦੇ ਰਹਿੰਦੇ ਹੋ ਅਤੇ ਡਰਦੇ ਰਹਿੰਦੇ ਹੋ ਕਿ ਮੈਂ ਇਹ ਗੱਲ ਕਿਸੇ ਨਾਲ ਸ਼ੇਅਰ ਨਹੀਂ ਕਰਨੀ, ਤਾਂ ਫਿਰ ਇਹ ਹਾਈਪਰ ਟੈਂਸ਼ਨ ਵਰਗੀਆਂ ਪ੍ਰੋਬਲਮ ਕਿਸੇ ਇਨਸਾਨ 'ਤੇ ਭਾਰੀ ਹੋ ਸਕਦੀਆਂ ਨੇ।
1: ਜੀ ਬਿਲਕੁਲ, ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਜੀ 18 ਮਈ ਦੀ, ਅਤੇ ਇੰਟਰਨੈਸ਼ਨਲ ਮਿਊਜ਼ੀਅਮ ਡੇ ਜਿਹੜਾ ਹੈ ਉਹ ਅਸੀਂ 18 ਮਈ ਨੂੰ ਮਨਾ ਰਹੇ ਹਾਂ, ਔਰ ਇਹ ਜਦੋਂ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਮਿਊਜ਼ੀਅਮ ਜਿਹੜੇ ਨੇ ਇਹ ਸਾਡੀ ਸੁਸਾਇਟੀ ਦੇ ਵਿੱਚ ਬਹੁਤ ਹੀ ਵੱਖਰੀ ਭੂਮਿਕਾ ਨਿਭਾਉਂਦੇ ਨੇ, ਔਰ ਨਾਲ ਦੀ ਨਾਲ ਜਦੋਂ ਇਹਨਾਂ ਦੀ ਭੂਮਿਕਾ ਦੀ ਗੱਲ ਕੀਤੀ ਜਾਂਦੀ ਹੈ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਪੂਰੀ ਦੁਨੀਆ ਦੇ ਵਿੱਚ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਇਹ ਮਿਊਜ਼ੀਅਮਸ ਤਿਆਰ ਕੀਤੇ ਜਾਂਦੇ ਨੇ, ਔਰ ਇਹਨਾਂ ਮਿਊਜ਼ੀਅਮਸ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਨੇ ਜਿਹੜੀਆਂ ਕਿ ਸਾਨੂੰ ਜਾਣਕਾਰੀ ਵੀ ਦੇ ਦਿੰਦੀਆਂ ਨੇ, ਸਾਨੂੰ ਸੇਧ ਵੀ ਦੇ ਦਿੰਦੀਆਂ ਨੇ, ਔਰ ਕਈ ਵਾਰ ਇਹਨਾਂ ਨੂੰ ਦੇਖ ਕੇ ਸਾਨੂੰ ਇੱਦਾਂ ਲੱਗਦਾ ਹੈ ਕਿ ਸੱਚੀ ਹੀ ਸਾਡੇ ਪੁਰਾਣੇ ਸਮੇਂ ਦੇ ਵਿੱਚ ਜਾਂ ਸਾਡੇ ਕਲਚਰ ਦੇ ਵਿੱਚ ਜਿਹੜੇ ਵੀ ਚੀਜ਼ਾਂ ਦਿਖਾਈਆਂ ਜਾਂਦੀਆਂ ਸਨ, ਜਿਹੜੀਆਂ ਵੀ ਚੀਜ਼ਾਂ ਆਮ ਕਰਕੇ ਹੈਗੀਆਂ ਸਨ, ਉਹ ਜਿਹੜੀਆਂ ਨੇ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰੋਲ ਅਦਾ ਕਰਦੀਆਂ ਸੀ। ਸੋ ਉਹਨਾਂ ਨੂੰ ਮਿਊਜ਼ੀਅਮਸ ਦੇ ਵਿੱਚ ਪ੍ਰਿਜ਼ਰਵ ਕਰਕੇ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਰੱਖਿਆ ਜਾਂਦਾ ਹੈ ਤਾਂ ਕਿ ਆਉਣ ਵਾਲੀਆਂ ਜਨਰੇਸ਼ਨਸ ਤੱਕ ਵੀ ਉਹਨਾਂ ਨੂੰ ਜਿਹੜਾ ਹੈ ਉਹ ਪੁੱਜਦਾ ਕੀਤਾ ਜਾ ਸਕੇ।
0: ਸੋ ਪਿਆਰੇ ਬੱਚਿਓ, ਇਹਨਾਂ ਅਜਾਇਬ ਘਰਾਂ ਨੂੰ ਦੇਖਣ ਦੇ ਲਈ ਤੁਸੀਂ ਵੀ ਜ਼ਰੂਰ ਜਾਣਾ ਹੈ, ਔਰ ਪੰਜਾਬ ਦੀ ਗੱਲ ਕਰੀਏ ਨਾ ਗੁਰਪ੍ਰੀਤ, ਇੱਥੇ ਵੀ ਹੁਣ ਬਹੁਤ ਖੂਬਸੂਰਤ ਆਲਾ ਦਰਜੇ ਦੇ ਅਜਾਇਬ ਘਰ ਯਾਨੀ ਮਿਊਜ਼ੀਅਮ ਬਣੇ ਹੋਏ ਨੇ। ਗੱਲ ਕਰੀਏ ਸਾਇੰਸ ਸਿਟੀ ਦੀ ਤਾਂ ਉਹ ਵੀ ਇੱਕ ਅਜੂਬਾ ਹੈ, ਖੂਬਸੂਰਤ ਸਾਇੰਸ ਦਾ ਮਿਊਜ਼ੀਅਮ ਹੈ। ਔਰ ਕਿੱਦਾਂ ਭੁੱਲ ਸਕਦੇ ਹਾਂ ਅਸੀਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਇਤਿਹਾਸ ਦੇ ਨਾਲ ਸਜਿਆ ਹੋਇਆ ਉਹ ਮਿਊਜ਼ੀਅਮ, ਉਹ ਲਾਈਟ ਐਂਡ ਸਾਊਂਡ ਦਾ ਪਲੇ ਕਰਨ ਵਾਲੀਆਂ ਉਹ ਖੂਬਸੂਰਤ ਜਿਹੀਆਂ ਸਕਰੀਨਾਂ, ਔਰ ਉੱਥੇ ਪਿਆਰੇ ਬੱਚਿਓ ਜਾ ਕੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਵੀ ਮਿਲਦਾ ਹੈ, ਬਹੁਤ ਕੁਝ ਮਨੋਰੰਜਨ ਭਰਪੂਰ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ ਨੇ, ਔਰ ਆਪਣੇ ਵਿਰਸੇ ਔਰ ਗੌਰਵਮਈ ਇਤਿਹਾਸ ਦੇ ਨਾਲ ਜੁੜਨ ਦਾ ਵੀ ਮੌਕਾ ਮਿਲਦਾ ਹੈ। ਔਰ ਪਿਆਰੇ ਬੱਚਿਓ, ਇਹਨਾਂ

0: ਮਿਊਜ਼ੀਅਮ ਦੇ ਵਿੱਚ ਵਿਜ਼ਿਟ ਤੁਸੀਂ ਜ਼ਰੂਰ ਕਰਨੀ ਹੈ। ਔਰ ਇਹਦੇ ਨਾਲ ਹੋਏਗਾ ਕੀ, ਇੱਕ ਤਾਂ ਤੁਹਾਡਾ ਐਂਟਰਟੇਨਮੈਂਟ ਹੁੰਦਾ, ਤੁਹਾਡਾ ਇੱਕ ਖੂਬਸੂਰਤ ਜਿਹਾ ਮਾਹੌਲ ਤੁਸੀਂ ਦੇਖਦੇ ਹੋ, ਔਰ ਦੂਸਰਾ ਤੁਹਾਡੀ ਨੌਲੇਜ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇਖ ਕੇ ਇੱਕਦਮ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ ਕਿ ਹਾਂ, ਹਿਸਟਰੀ ਦੀ ਕਿਤਾਬ ਵਿੱਚ ਅਸੀਂ ਆਹ ਚੀਜ਼ਾਂ ਪੜ੍ਹੀਆਂ ਸੀ, ਪਰ ਇੱਥੇ ਅਸੀਂ ਉਹ ਚੀਜ਼ਾਂ, ਉਹ ਸਮਾਂ ਦੇਖ ਲਿਆ ਹੈ ਕਿ ਉਹ ਹਾਲਾਤ ਕਿਵੇਂ ਦੇ ਹੋਣਗੇ।
1: ਜੀ ਬਿਲਕੁਲ, ਬੱਚਿਆਂ ਦੀ ਸਹੂਲਤ ਦੇ ਲਈ ਖਾਸ ਕਰਕੇ ਬਹੁਤ ਜਗ੍ਹਾ 'ਤੇ ਤਾਂ ਜਿਹੜੇ ਨੇ ਹੈੱਡਫੋਨਸ ਲਗਾਏ ਗਏ ਨੇ, ਆਡੀਓਜ਼ ਦਿੱਤੀਆਂ ਗਈਆਂ ਨੇ, ਵੀਡੀਓਗ੍ਰਾਫਰਸ ਦਿੱਤੀਆਂ ਗਈਆਂ ਨੇ, ਛੋਟੇ ਛੋਟੇ ਸ਼ੋਜ਼ ਵੀ ਜਿਹੜੇ ਨੇ ਉਹ ਜ਼ਰੂਰ ਤੇ ਜ਼ਰੂਰ ਦਿਖਾਏ ਜਾਂਦੇ ਨੇ। ਸੋ ਆਸ ਉਮੀਦ ਕਰਦੇ ਹਾਂ ਕਿ ਜਿਹੜੀਆਂ ਵੀ ਚੀਜ਼ਾਂ, ਜਿਹੜੀਆਂ ਵੀ ਗੱਲਾਂ ਬਾਤਾਂ ਦਿਨ ਹਫ਼ਤੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਉਹਨਾਂ ਨੂੰ ਤੁਸੀਂ ਬਾਖੂਬੀ ਹੋਰ ਉਹਨਾਂ ਬਾਰੇ ਜਾਣਕਾਰੀ ਜਿਹੜੀ ਹੈ ਇਕੱਠੀ ਕਰੋਗੇ, ਔਰ ਆਪਣੀ ਜਾਣਕਾਰੀ 'ਚ ਤਾਂ ਇਜ਼ਾਫਾ ਕਰੋਗੇ ਹੀ, ਨਾਲ ਦੀ ਨਾਲ ਦੂਸਰਿਆਂ ਤੱਕ ਵੀ ਇਹ ਜ਼ਰੂਰ ਤੇ ਜ਼ਰੂਰ ਪੁੱਜਦਾ ਕਰੋਗੇ। ਸੋ ਅਗਲਾ ਦਿਨ ਜਿਹੜਾ ਖਾਸ ਕਰਕੇ ਅਸੀਂ ਮਨਾ ਰਹੇ ਕਿ ਕਿਸ ਤਰੀਕੇ ਦੇ ਨਾਲ ਹੱਦਾਂ ਸਰਹੱਦਾਂ ਦੇ ਉੱਪਰ ਡਟੇ ਹੋਏ ਜਵਾਨ ਜਿਹੜੇ ਨੇ ਸਾਡੀ ਰੱਖਿਆ ਸੁਰੱਖਿਆ ਦੇ ਲਈ ਹਮੇਸ਼ਾ ਤੇ ਹਮੇਸ਼ਾ ਤਿਆਰ ਬਰ ਤਿਆਰ ਪੋਜੀਸ਼ਨ ਦੇ ਵਿੱਚ ਹੁੰਦੇ ਨੇ, ਲੇਕਿਨ ਫਿਰ ਵੀ ਕਈ ਇਹੋ ਜਿਹੀਆਂ ਐਕਟੀਵਿਟੀਜ਼ ਹੋ ਜਾਂਦੀਆਂ ਨੇ ਜਿਸ ਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਕਰਕੇ ਹੀ ਨੈਸ਼ਨਲ ਐਂਟੀ ਟੈਰਰਿਜ਼ਮ ਡੇ ਜਿਹੜਾ ਹੈ ਬੱਚੋਂ ਮਨਾਇਆ ਜਾਂਦਾ। ਤੁਸੀਂ ਵੀ ਦੇਖਿਆ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਆਲੇ ਦੁਆਲੇ ਕਿਹੋ ਜਿਹਾ ਮਾਹੌਲ ਹੋ ਜਾਂਦਾ ਹੈ ਜਦੋਂ ਕੋਈ ਵੀ ਇਹੋ ਜਿਹੀ ਨਿਊਜ਼ ਜਿਹੜੀ ਹੈ ਉਹ ਸੈਂਟਰ ਤੋਂ ਜਾਂ ਸਟੇਟ ਗੌਰਮੈਂਟ ਤੋਂ ਸਾਡੇ ਤੱਕ ਪਹੁੰਚਦੀ ਹੈ ਕਿ ਤਿਆਰ ਬਰ ਤਿਆਰ ਪੋਜੀਸ਼ਨ ਦੇ ਵਿੱਚ ਹੈ, ਤਾਂ ਉਸ ਸਮੇਂ ਸਾਨੂੰ ਬਹੁਤ ਹੀ ਜ਼ਿਆਦਾ ਅਹਿਤਿਆਤ ਵਰਤਣੇ ਹੁੰਦੇ ਨੇ। ਜੇਕਰ ਜਵਾਨ ਲੋਕ ਨੇ ਉਹ ਅਗਰ ਕਰ ਰਹੇ ਨੇ ਕਾਰਗੁਜ਼ਾਰੀਆਂ, ਤਾਂ ਬਹੁਤ ਸਾਰੇ ਬੱਚੇ ਅਤੇ ਬਜ਼ੁਰਗ ਵੀ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ, ਕਿਉਂਕਿ ਰੱਬ ਨਾ ਕਰੇ ਅਗਰ ਇਹੋ ਜਿਹੀ ਮੁਸ਼ਕਿਲ ਵਾਲੀ ਘੜੀ ਸਾਡੇ ਸਾਹਮਣੇ ਆ ਜਾਂਦੀ ਹੈ ਤਾਂ ਇੱਥੇ ਏਜ ਗਰੁੱਪ ਕੋਈ ਵੀ ਨਹੀਂ ਰਹਿੰਦਾ ਬੱਚਿਓ। ਇਸੇ ਕਰਕੇ ਹੀ ਇਹਨਾਂ ਖਾਸ ਘੜੀਆਂ ਦੇ ਵਿੱਚ ਕੁਝ ਬੱਚੇ, ਕੁਝ ਬਜ਼ੁਰਗ ਜਿਹੜੇ ਨੇ ਅਗਰ ਉਹ ਵਿਸ਼ੇਸ਼ ਭੂਮਿਕਾਵਾਂ ਨਿਭਾਉਂਦੇ ਨੇ ਤਾਂ ਬਹਾਦਰੀ ਦੇ ਪੁਰਸਕਾਰ ਵੀ ਬਾਅਦ ਵਿੱਚ ਉਹਨਾਂ ਨੂੰ ਦਿੱਤੇ ਜਾਂਦੇ ਨੇ, ਔਰ ਉਹਨਾਂ ਦਾ ਯੋਗਦਾਨ ਜਿਹੜਾ ਹੈ ਉਹ ਛੋਟੀ ਉਮਰ ਦੇ ਵਿੱਚ ਹੀ ਜਦੋਂ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਵੱਡੇ ਸਤਰ ਤੇ ਬਣ ਕੇ ਸਾਹਮਣੇ ਆਉਂਦਾ, ਕਿਤੇ ਨਾ ਕਿਤੇ ਸਾਡੀ ਸੁਰੱਖਿਆ ਦਾ ਕਾਰਨ ਵੀ ਬਣ ਸਕਦਾ।
0: ਪਿਆਰੇ ਬੱਚਿਓ, ਇਹ ਜਿਹੜੇ ਟੈਰਰਿਸਟ ਹੁੰਦੇ ਨੇ, ਇਹਨਾਂ ਦਾ ਕੋਈ ਦੀਨ ਮਜ਼ਹਬ ਨਹੀਂ ਹੁੰਦਾ, ਇਹਨਾਂ ਦਾ ਸਿਰਫ ਤੇ ਸਿਰਫ ਇੱਕੋ ਕੰਮ ਹੁੰਦਾ ਹੈ ਕਿ ਮਨੁੱਖਤਾ ਦਾ ਸਰਵਨਾਸ਼ ਕਰਨਾ, ਉਹਨੂੰ ਜੀਣ ਨਾ ਦੇਣਾ। ਸੋ ਪਿਆਰੇ ਬੱਚਿਓ, ਇਹ ਬਹੁਤ ਤਰੀਕੇ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਨੇ, ਲੋਭ ਲਾਲਚ ਦੇਣ ਦੀ ਕੋਸ਼ਿਸ਼ ਕਰਦੇ ਨੇ, ਔਰ ਆਪਣੇ ਸੌੜੇ ਸਵਾਰਥਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਪਿਆਰੇ ਬੱਚਿਓ, ਇਹ ਜਿਹੜੇ ਟੈਰਰਿਸਟ ਨੇ, ਇਹ ਛੋਟੇ ਛੋਟੇ ਬੱਚਿਆਂ ਦਾ ਵੀ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਲੋਭ ਲਾਲਚ ਦੇ ਕੇ। ਸੋ ਵੈਲ ਅਵੇਅਰ ਰਹਿਣਾ ਹੈ ਤੁਸੀਂ ਇਹੋ ਜਿਹੇ ਲੋਕਾਂ ਤੋਂ ਜੋ ਦੇਸ਼ ਦੀ ਅਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਦੁਨੀਆ ਦੇ ਵਿੱਚ ਆਤੰਕ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਪਿਆਰੇ ਬੱਚਿਆਂ ਦਾ ਮਨਪਸੰਦ ਵਾਲਾ ਪ੍ਰੋਗਰਾਮ ਚੱਲਦਾ ਪਿਆ ਬਾਲ ਜਗਤ, ਸੁਖਦੀਪ ਔਰ ਗੁਰਪ੍ਰੀਤ ਨੇ ਉਹਨਾਂ ਦੇ ਨਾਲ, ਔਰ ਗੱਲ ਅਸੀਂ ਕਰਦੇ ਪਏ ਹਾਂ ਜੀ ਸਪੈਸ਼ਲ ਡੇਜ਼ ਦੀ। ਔਰ ਜਦੋਂ ਅਸੀਂ 21 ਮਈ ਦੀ ਗੱਲ ਕਰਦੇ ਹਾਂ ਨਾ, ਤਾਂ ਗੁਰਪ੍ਰੀਤ, ਬਹੁਤ ਸਾਰੇ ਬੱਚਿਆਂ ਨੇ ਕਹਿਣਾ ਕਿ ਹਾਂ, ਇਹ ਤਾਂ ਮੇਰੇ ਫੇਵਰੇਟ ਵਾਲਾ ਡੇ ਆ, ਕਿਉਂਕਿ 21 ਮਈ ਦਾ ਜਿਹੜਾ ਦਿਨ ਹੈ ਉਹ ਇੰਟਰਨੈਸ਼ਨਲ ਟੀ ਡੇ ਵਜੋਂ ਮਨਾਇਆ ਜਾਂਦਾ। ਔਰ ਪਿਆਰੇ ਬੱਚਿਓ, ਚਾਹ ਦੁਨੀਆ ਭਰ ਦੇ ਲੋਕ ਪੀਂਦੇ ਨੇ, ਪਰ ਚਾਹ ਨੂੰ ਸਾਡੇ ਵਾਂਗੂ ਨਹੀਂ ਪੀਂਦੇ, ਸਗੋਂ ਆਪਣੀਆਂ ਆਪਣੀਆਂ ਸੱਭਿਅਤਾਵਾਂ ਦੇ ਵਿਕਾਸ ਦੇ ਵਿੱਚ ਇਹ ਜਿਹੜੀ ਚਾਹ ਹੈ ਨਾ, ਉਹ ਅਲੱਗ ਅਲੱਗ ਤਰੀਕੇ ਦੇ ਨਾਲ ਬਣੀ ਹੈ। ਔਰ ਕਦੇ ਚਾਹ ਦੇ ਇਤਿਹਾਸ 'ਤੇ ਝਾਤ ਮਾਰ ਕੇ ਦੇਖਿਓ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸਿਰਫ ਦੁੱਧ ਔਰ ਪੱਤੀ ਔਰ ਮਿੱਠਾ ਪਾ ਕੇ ਹੀ ਚਾਹ ਨਹੀਂ ਬਣਦੀ। ਪਿਆਰੇ ਬੱਚਿਓ, ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਚਾਹ ਪ੍ਰੇਮੀ ਨੇ ਜਿਹੜੇ ਇਸ ਚਾਹ ਦੀਆਂ ਪੱਤੀਆਂ ਨੂੰ ਅਲੱਗ ਅਲੱਗ ਚੀਜ਼ਾਂ ਦੇ ਮਿਸ਼ਰਣ ਦੇ ਨਾਲ ਪੀਂਦੇ ਨੇ ਔਰ ਅਲੱਗ ਅਲੱਗ ਤਰੀਕਿਆਂ ਦੇ ਨਾਲ ਬਣਾਉਂਦੇ ਨੇ।
1: ਜੀ ਬਿਲਕੁਲ, ਇਸ ਦੇ ਨਾਲ ਨਾਲ ਜਦੋਂ ਬੱਚੇ ਅਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ, ਬਿਜ਼ਨਸ ਦੀ ਗੱਲ ਕਰਦੇ ਹਾਂ, ਤਾਂ ਇੱਕ ਬਹੁਤ ਵੱਡੇ ਸਤਰ 'ਤੇ ਇਸਦਾ ਫਾਇਦਾ ਵੀ ਹੁੰਦਾ, ਕਿਉਂਕਿ ਇਹ ਪੱਤੀਆਂ ਜਿਹੜੀਆਂ ਨੇ ਛੋਟੀਆਂ ਛੋਟੀਆਂ ਬਹੁਤ ਵੱਖ ਵੱਖ ਤਰੀਕੇ ਨਾਲ ਵੱਖ ਵੱਖ ਏਰੀਆਜ਼ ਦੇ ਵਿੱਚ ਵਿਕ ਰਹੀਆਂ ਨੇ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਿਰਫ ਦੁੱਧ ਜਿਹੜਾ ਹੈ, ਚਾਹ ਜਿਹੜੀ ਹੈ ਬਿਨਾਂ ਦੁੱਧ ਤੋਂ ਵੀ ਬਣ ਸਕਦੀ ਹੈ। ਜਿਹੜੀ ਚਾਹ ਹੈ ਉਸਦੇ ਵਿੱਚ ਖਾਸ ਕਰਕੇ ਜਿਹੜਾ ਹੈ ਦੁੱਧ ਨੂੰ ਅਲੱਗ ਗਰਮ ਕਰਕੇ, ਪਾਣੀ ਨੂੰ ਅਲੱਗ ਬੋਇਲ ਕਰਕੇ, ਪੱਤੀ ਵਿੱਚ ਪਾ ਕੇ ਉਹਨਾਂ ਨੂੰ ਮਿਕਸ ਕਰਕੇ ਵੀ ਬਣਾਇਆ ਜਾ ਸਕਦਾ, ਔਰ ਵੀ ਬਹੁਤ ਸਾਰੇ ਤਰੀਕਿਆਂ ਦੇ ਨਾਲ ਇਹ ਬਣਾਈ ਜਾ ਸਕਦੀ ਹੈ। ਸੋ ਬਹੁਤ ਸਾਰੇ ਨਾਮ ਤੁਹਾਡੇ ਜ਼ਿਹਨ ਦੇ ਵਿੱਚ ਇਸ ਟਾਈਮ ਆ ਰਹੇ ਹੋਣਗੇ ਕਿ ਜਿਹੜੇ ਟੀ ਲਵਰਸ ਨੇ, ਸੋ 21 ਤਰੀਕ ਨੂੰ ਤੁਸੀਂ ਉਹਨਾਂ ਨੂੰ ਕੁਝ ਖਾਸ ਗਿਫਟ ਜਿਹੜਾ ਹੈ ਉਹ ਟੀ ਦੇ ਨਾਲ, ਚਾਹ ਦੇ ਨਾਲ ਸੰਬੰਧਿਤ ਜ਼ਰੂਰ ਤੇ ਜ਼ਰੂਰ ਕਰ ਸਕਦੇ ਹੋ। ਅਗਰ ਬਹੁਤ ਜ਼ਿਆਦਾ ਆਦੀ ਹੋ ਚੁੱਕੇ ਨੇ ਤਾਂ ਇਹ ਸੋਚਣਾ ਵਿਚਾਰਨਾ ਕਿ ਸਾਨੂੰ ਇਸ ਦੀ ਆਦਤ ਓਨੀ ਕੁ ਰੱਖਣੀ ਚਾਹੀਦੀ ਜਿੰਨੀ ਸਾਡੀ ਸਿਹਤ ਲਈ ਠੀਕ ਹੈ। ਜਦੋਂ ਅਸੀਂ ਅਗਲੇ ਦਿਨ ਦੀ ਗੱਲ ਕਰਦੇ ਹਾਂ ਤਾਂ 22 ਮਈ ਨੂੰ ਇੰਟਰਨੈਸ਼ਨਲ ਡੇ ਫੋਰ ਬਾਇਓਡਾਇਵਰਸਿਟੀ ਜਿਹੜਾ ਹੈ ਉਹ ਅਸੀਂ ਮਨਾ ਰਹੇ ਹਾਂ, ਔਰ ਜਿਹੜੀ ਬਾਇਓਡਾਇਵਰਸਿਟੀ ਹੈ, ਜਿਹੜੀ ਜੈਵਿਕ ਵਿਭਿੰਨਤਾ ਹੈ ਨਾ ਬੱਚਿਓ, ਇਹਦੇ ਨਾਲ ਹੀ ਇੱਕ ਸਾਰੇ ਅਸੀਂ ਜੁੜੇ ਹੋਏ ਹਾਂ, ਇਸ ਦੇ ਕਰਕੇ ਹੀ ਅਸੀਂ ਸਾਰੇ ਬਣੇ ਹੋਏ ਹਾਂ, ਕਿਉਂਕਿ ਇੱਕ ਇੱਕ ਜੀਵ ਜੰਤੂ ਜਿਹੜਾ ਹੈ ਇਸ ਧਰਤੀ ਦੇ ਉੱਪਰ ਆਪਣਾ ਭਰਪੂਰ ਯੋਗਦਾਨ ਬਣਾ ਰਿਹਾ ਸਾਡਾ ਈਕੋ ਸਿਸਟਮ ਮੇਨਟੇਨ ਕਰਕੇ ਰੱਖਣ ਲਈ। ਅਗਰ ਸਾਡਾ ਈਕੋ ਸਿਸਟਮ ਸਹੀ ਚੱਲ ਰਿਹਾ ਤਾਂ ਇਹ ਸਾਰੇ ਸਿਰਫ ਤੇ ਸਿਰਫ ਜੈਵਿਕ ਵਿਭਿੰਨਤਾ ਦੇ ਕਰਕੇ ਹੈ। ਹਰ ਪਸ਼ੂ ਪੰਛੀ ਜੀਵ ਜੰਤੂ ਜਿਹੜੇ ਨੇ, ਪੇੜ ਪੌਦੇ ਜਿਹੜੇ ਨੇ, ਅਗਰ ਇਹਨਾਂ 'ਚੋਂ ਕੋਈ ਵੀ ਇੱਕ ਵੀ ਮਿਸਿੰਗ ਜਿਹੜਾ ਹੁੰਦਾ ਹੈ ਉਸਦਾ ਸਾਡੇ ਵਾਤਾਵਰਨ ਦੇ ਉੱਪਰ, ਸਾਡੇ ਈਕੋ ਸਿਸਟਮ ਦੇ ਉੱਪਰ ਪੂਰਾ

0: ਬੁਰਾ ਅਸਰ ਪੈਂਦਾ ਹੈ। ਸੋ ਕੋਸ਼ਿਸ਼ ਇਹ ਕਰਨੀ ਹੈ ਕਿ ਤੁਸੀਂ ਬਚਾ ਕੇ ਰੱਖਣਾ ਹੈ ਇਸ ਨੂੰ ਜੈਵਿਕ ਵਿਭਿੰਨਤਾ ਨੂੰ, ਵਿਭਿੰਨਤਾ ਬਣੀ ਰਹਿਣੀ ਚਾਹੀਦੀ ਹੈ, ਕਿਉਂਕਿ ਜਦੋਂ ਅਸੀਂ ਮੋਨੋਪੋਲੀ ਦੀ ਗੱਲ ਕਰਦੇ, ਏਕਾਧਿਕਾਰ
1: ਜੀ
0: ਦੀ ਗੱਲ ਕਰਦੇ ਹਾਂ, ਕੋਈ ਚੀਜ਼ ਆ ਜਾਂਦੀ ਹੈ ਬਾਜ਼ਾਰ ਦੇ ਵਿੱਚ ਇਹੋ ਜਿਹੀ ਜਿਹੜੀ ਇਕੱਲੀ ਹੀ ਚੱਲਦੀ ਹੈ, ਤੇ ਉਹਦੀ ਕੋਈ ਵੀ ਮਾਰਕੀਟ ਵੈਲਿਊ ਜਿਹੜੀ ਹੈ ਜਾਂ ਫਿਰ ਉਹਨੂੰ ਕੋਈ ਐਡਵਰਟਾਈਜ਼ਮੈਂਟ ਜਾਂ ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਸ ਹਿਸਾਬ ਦੇ ਨਾਲ ਚੱਲਣਾ ਪੈਂਦਾ। ਇਸੇ ਤਰੀਕੇ ਅਗਰ ਇਹ ਪ੍ਰਜਾਤੀਆਂ ਜਿਹੜੀਆਂ ਨੇ ਨਾ ਹੌਲੀ ਹੌਲੀ ਘਟਣੀਆਂ ਸ਼ੁਰੂ ਹੋ ਗਈਆਂ ਔਰ ਇਹਨਾਂ ਦੀ ਮੋਨੋਪੋਲੀ ਆਉਣੀ ਸ਼ੁਰੂ ਹੋ ਗਈ ਕਿ ਹੁਣ ਇੱਕੋ ਹੀ ਚੀਜ਼ ਬਚ ਰਹੀ ਹੈ, ਤੇ ਇਹ ਸਾਡੇ ਲਈ ਬਹੁਤ ਵੱਡੀ ਖਤਰੇ ਦੀ ਝੰਡੀ ਜਿਹੜੀ ਹੈ ਉਹ ਹੋ ਸਕਦੀ ਹੈ। ਸੋ ਸਾਨੂੰ ਬਚਾਉਣਾ ਹੈ ਸਾਰੀਆਂ ਹੀ ਪ੍ਰਜਾਤੀਆਂ ਨੂੰ।
1: ਸੋ ਪਿਆਰੇ ਬੱਚਿਓ, ਸੌਖੇ ਲਫ਼ਜ਼ਾਂ ਦੇ ਵਿੱਚ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਜੀਓ ਔਰ ਜੀਣ ਦੇਣ ਦਾ ਅਧਿਕਾਰ ਜਿਹੜਾ ਹੈ ਨਾ ਉਹ ਪੂਰੀ ਦੁਨੀਆ ਦੇ ਉੱਤੇ ਅਪਲਾਈ ਹੋਣਾ ਚਾਹੀਦਾ, ਕਿਉਂਕਿ ਇਹ ਧਰਤੀ ਸਿਰਫ ਤੇ ਸਿਰਫ ਸਾਡੇ ਇਨਸਾਨਾਂ ਦੇ ਨਾਲ ਹੀ ਨਹੀਂ ਚੱਲਦੀ, ਸਗੋਂ ਇੱਕ ਇੱਕ ਜਿਹੜੀ ਪ੍ਰਜਾਤੀ ਹੈ, ਇੱਕ ਇੱਕ ਇੱਥੇ ਜਿਹੜੇ ਫਲ ਨੇ, ਫੁੱਲ ਨੇ, ਪੰਛੀ ਨੇ ਅਤੇ ਪਸ਼ੂ ਨੇ ਨਾ, ਉਹਨਾਂ ਦੀ ਬੜੀ ਵੱਡੀ ਭੂਮਿਕਾ ਹੈ। ਅਸੀਂ ਕਈ ਵਾਰੀ ਜਾਣੇ ਅਣਜਾਣੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਹਨਾਂ ਤੋਂ ਬੇਮੁੱਖ ਹੋਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਨਹੀਂ ਪਿਆਰੇ ਬੱਚਿਓ, ਇਹ ਸਾਰਾ ਇਕੋ ਸਿਸਟਮ ਇੱਕ ਹੈ ਔਰ ਅਸੀਂ ਵੀ ਇਹਨਾਂ ਦੇ ਵਿੱਚੋਂ ਇੱਕ ਹੈ। ਸੋ ਇਹਨਾਂ ਨੂੰ ਬਚਾ ਕੇ ਰੱਖਣਾ ਹੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਔਰ ਗੱਲ ਕਰੀਏ ਪਿਆਰੇ ਬੱਚਿਓ 23 ਮਈ ਦੀ, ਤਾਂ 23 ਮਈ ਦਾ ਜਿਹੜਾ ਦਿਨ ਹੈ ਨਾ ਉਹ ਵਰਲਡ ਟਰਟਲ ਡੇ ਵਜੋਂ ਮਨਾਇਆ ਜਾਂਦਾ, ਕਛੂਆ ਦਿਵਸ ਵਜੋਂ ਮਨਾਇਆ ਜਾਂਦਾ। ਔਰ ਕਹਿੰਦੇ ਨੇ ਕਿ ਇਹਨਾਂ ਕਛੂਆਂ ਦੀ ਉਮਰ ਵੀ ਬੜੀ ਲੰਬੀ ਹੁੰਦੀ ਹੈ, ਇਹ ਸਮੁੰਦਰਾਂ 'ਚ ਵੀ ਰਹਿੰਦੇ ਨੇ ਔਰ ਜੰਗਲਾਂ ਦੇ ਵਿੱਚ ਵੀ ਰਹਿੰਦੇ ਨੇ। ਔਰ ਕਛੂਏ ਔਰ ਖਰਗੋਸ਼ ਵਾਲੀ ਕਹਾਣੀ ਪਿਆਰੇ ਬੱਚਿਓ ਤੁਸੀਂ ਸੁਣੀ ਹੋਏਗੀ ਔਰ ਉਹ ਬੜੀ ਸਿੱਖਿਆਦਾਇਕ ਹੈ। ਔਰ ਦੇਖੋ, ਜਿੱਥੇ ਇਹ ਕਛੂਆ ਜਿਹੜਾ ਹੈ ਉਹ ਸਾਡੀ ਇਸ ਇਕੋ ਸਿਸਟਮ ਦਾ ਵੱਡਾ ਹਿੱਸਾ ਹੈ, ਉੱਥੇ ਸਾਨੂੰ ਬਚਾ ਕੇ ਵੀ ਇਹਨੂੰ ਰੱਖਣ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਇਹ ਰਹਿੰਦੇ ਨੇ ਜੰਗਲਾਂ ਦੇ ਵਿੱਚ ਜਾਂ ਰਹਿੰਦੇ ਨੇ ਪਾਣੀਆਂ ਦੇ ਵਿੱਚ। ਔਰ ਇਨਸਾਨ ਜਦੋਂ ਵੀ ਆਪਣੀ ਘੁਸਪੈਠ ਇਹਨਾਂ ਦੇ ਘਰਾਂ ਦੇ ਵਿੱਚ ਕਰਦਾ ਹੈ ਔਰ ਇਹਨਾਂ ਨੂੰ ਪ੍ਰਦੂਸ਼ਿਤ ਵਾਤਾਵਰਣ ਦਿੰਦਾ ਹੈ, ਤਾਂ ਇਹ ਵਿਚਾਰੇ ਦਮ ਤੋੜ ਜਾਂਦੇ ਨੇ। ਕਈ ਵਾਰੀ ਤਾਂ ਬਹੁਤ ਸਾਰੀਆਂ ਵੀਡੀਓਜ਼ ਅਸੀਂ ਐਸੀਆਂ ਵੀ ਦੇਖੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਵਿਚਾਰੇ ਬੇਬੱਸ ਹੋ ਕੇ ਕਿਸੇ ਚੀਜ਼ ਦੇ ਵਿੱਚ, ਕਿਸੇ ਪਲਾਸਟਿਕ ਦੇ ਵਿੱਚ ਕੈਦ ਹੋਏ ਨਜ਼ਰ ਆਉਂਦੇ ਨੇ ਜਾਂ ਦਮ ਤੋੜ ਦਿੰਦੇ ਨੇ। ਸੋ ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਮਾਨਸਿਕਤਾ ਇਹੀ ਹੈ ਕਿ ਅਸੀਂ ਇਹਨਾਂ ਜੀਵਾਂ ਦੇ ਪ੍ਰਤੀ ਵੈਲ ਅਵੇਅਰ ਹੋਈਏ ਔਰ ਇਹਨਾਂ ਨੂੰ ਵੀ ਜ਼ਿੰਦਗੀ ਜੀਣ ਦਾ ਬਣਦਾ ਹੱਕ ਦਿੰਦੇ ਰਹੀਏ।
0: ਜੀ ਬਿਲਕੁਲ, ਔਰ ਜਦੋਂ ਪ੍ਰੋਗਰਾਮ ਬਾਲ ਜਗਤ ਦੀ ਬੱਚਿਓ ਅਸੀਂ ਗੱਲ ਕਰਦੇ ਹਾਂ ਤੇ ਤੁਹਾਡੀਆਂ ਹਾਜ਼ਰੀਆਂ ਹਮੇਸ਼ਾ ਤੇ ਹਮੇਸ਼ਾ ਜਿਹੜੇ ਨੇ ਉਹਨਾਂ ਦਾ ਅਸੀਂ ਵੈਲਕਮ ਕਰਦੇ ਹਾਂ, ਉਹਨਾਂ ਦਾ ਸਵਾਗਤ ਕਰਦੇ ਹਾਂ। ਤੁਸੀਂ ਵੱਖ ਵੱਖ ਵਿਸ਼ੇ ਚੁਣ ਸਕਦੇ ਹੋ, ਉਹਨਾਂ ਵਿਸ਼ਿਆਂ ਦੇ ਉੱਪਰ ਕਵਿਤਾ, ਕਹਾਣੀ, ਪਾਠ, ਜੋ ਵੀ ਤੁਸੀਂ ਸੁਣਾਉਣਾ ਚਾਹੁੰਦੇ ਹੋ ਆਪਣੀ ਆਵਾਜ਼ ਦੇ ਜ਼ਰੀਏ ਜਿਹੜਾ ਹੈ ਆਵਾਮ ਤੱਕ ਪਹੁੰਚ ਸਕਦੇ ਹੋ। ਖਾਸ ਕਰਕੇ ਜਦੋਂ ਅਸੀਂ ਆਵਾਜ਼ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਉਹ ਲੈਅ ਹੋਣੀ ਚਾਹੀਦੀ, ਉਸ ਤਰੀਕੇ ਦੇ ਨਾਲ ਤੁਸੀਂ ਬੋਲਣਾ ਸਿੱਖਣਾ ਕਿ ਹੌਲੀ ਹੌਲੀ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਚੰਗੇ ਪੌਜ਼ਸ ਲੈ ਕੇ ਚੰਗੇ ਉਚਾਰਨ ਦੇ ਨਾਲ ਵਧੀਆ ਤਰੀਕੇ ਤੁਸੀਂ ਲੋਕਾਂ ਤੱਕ ਪਹੁੰਚਾ ਸਕੋ ਤਾਂ ਕਿ ਉਹਨਾਂ ਦੇ ਵਿੱਚ ਸਮਝ ਜਿਹੜੀ ਹੈ ਉਹ ਨਾਲ ਦੀ ਨਾਲ ਬਣ ਸਕੇ। ਸੋ ਜਿੱਥੇ ਅਸੀਂ ਸ਼ਬਦਾਂ ਦੀ ਖੇਡ ਦੀ ਗੱਲ ਕਰਦੇ ਹਾਂ ਉੱਥੇ ਹੀ ਸਹੀ ਉਚਾਰਨ ਦੇ ਨਾਲ ਤੁਸੀਂ ਵੱਖ ਵੱਖ ਵਿਸ਼ਿਆਂ ਦੇ ਉੱਪਰ ਆਪਣੀਆਂ ਰਿਕਾਰਡਿੰਗਸ ਸਾਨੂੰ ਜ਼ਰੂਰ ਤੇ ਜ਼ਰੂਰ ਭੇਜ ਸਕਦੇ ਹੋ। ਸੁਖਦੀਪ ਨੰਬਰ ਅਸੀਂ ਦੱਸ ਦਿਆਂ ਜੀ
1: ਪਿਆਰੇ ਬੱਚਿਓ, ਸਾਡਾ ਨੰਬਰ ਕਰ ਲਓ ਨੋਟ, ਜੋ ਹੈ 8284851799, ਯਾਨੀ 8284851789। ਇਸ ਨੰਬਰ ਦੇ ਉੱਤੇ ਪਿਆਰੇ ਬੱਚਿਓ ਸਾਨੂੰ ਤੁਹਾਡੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਦਾ ਬੁੱਧ ਵੀਰਵਾਰ ਤੱਕ ਇੰਤਜ਼ਾਰ ਰਹੇਗਾ। ਔਰ ਹੁਣ ਗੁਰਪ੍ਰੀਤ ਔਰ ਸੁਖਦੀਪ ਨੂੰ ਇਜਾਜ਼ਤ ਦਿਓ ਇਸ ਵਾਅਦੇ ਦੇ ਨਾਲ ਕਿ ਫਿਰ ਅਗਲੇ ਹਫ਼ਤੇ ਤੁਹਾਡੇ ਲਈ ਬਹੁਤ ਸਾਰੀ ਜਾਣਕਾਰੀ, ਬਹੁਤ ਸਾਰਾ ਮਨੋਰੰਜਨ ਲੈ ਕੇ ਆਵਾਂਗੇ ਪ੍ਰੋਗਰਾਮ ਬਾਲ ਜਗਤ ਦੇ ਰਾਹੀਂ। ਹੁਣ ਦਿਓ ਇਜਾਜ਼ਤ, ਜੈ

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: कहानी है सुना रही आकाशवाणी। फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: असी आकाशवाणी दे जलंधर केंद्र तों बोल रहे हां। मौसम विभाग वालों मिली मौसम दी थानू पहला जानकारी दे दईए। मौसम विभाग अनुसार पिछले 24 घंटे दौरान मौसम खुश रहा। ਵੱਧ ਤੋਂ ਵੱਧ ਤਾਪਮਾਨ ਚੰਡੀਗੜ੍ਹ ਦਾ ਰਿਕਾਰਡ ਹੋਇਆ 39 ਡਿਗਰੀ ਸੈਲਸੀਅਸ, ਘੱਟ ਤੋਂ ਘੱਟ ਰਿਹਾ 22.9 ਡਿਗਰੀ ਸੈਲਸੀਅਸ। ਅੰਮ੍ਰਿਤਸਰ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ 38.2 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ ਰਿਹਾ 24.2 ਡਿਗਰੀ ਸੈਲਸੀਅਸ। ਲੁਧਿਆਣਾ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ 39.8 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ ਰਿਕਾਰਡ ਹੋਇਆ 24.2 ਡਿਗਰੀ ਸੈਲਸੀਅਸ। ਅਤੇ ਪਟਿਆਲਾ ਵਾਲਾ ਇਹ ਤਾਂ ਪਟਿਆਲਾ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ 40.8 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ ਰਿਕਾਰਡ ਹੋਇਆ 25.8 ਡਿਗਰੀ ਸੈਲਸੀਅਸ। ਅਤੇ ਮੌਸਮ ਵਿਭਾਗ ਅਨੁਸਾਰ ਫਿਲਹਾਲ ਮੌਸਮ ਦੇ ਖੁਸ਼ਕ ਰਹਿਣ ਦੀ ਹੀ ਸੰਭਾਵਨਾ ਹੈ, ਔਰ ਆਉਣ ਵਾਲੇ ਦਿਨਾਂ ਵਿੱਚ 3-4 ਡਿਗਰੀ ਤਾਪਮਾਨ ਵੱਧ ਸਕਦਾ ਹੈ। ਅਤੇ ਫਿਲਹਾਲ ਤਾਪਮਾਨ ਦੇ ਵਿੱਚ ਇਹੀ ਇੱਕ ਬਦਲਾਵ ਹੈ, ਔਰ ਆਮ ਤੌਰ 'ਤੇ ਮੌਸਮ ਖੁਸ਼ਕ ਰਹਿਣ ਦੀ ਹੀ ਸੰਭਾਵਨਾ ਬਣੀ ਹੋਈ ਹੈ 24/5/2026 ਤੱਕ। ਇਹ ਸੀ ਮੌਸਮ ਵਿਭਾਗ ਨੂੰ ਮਿਲੀ ਮੌਸਮ ਦੀ ਜਾਣਕਾਰੀ। ਅਤੇ ਹੁਣ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ, ਅਤੇ ਇਹਨਾਂ ਦਾ ਪ੍ਰਸਾਰਣ ਸਮਾਂ ਇਸ ਤਰ੍ਹਾਂ। ਸ਼ਾਮ 6:30 ਦਿਹਾਤੀ ਪ੍ਰੋਗਰਾਮ ਹੋਏਗਾ, ਜਿਸ ਵਿੱਚ ਕਿ ਮੁਰਗੀਆਂ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਦਿਲਜੀਤ ਕੌਰ। ਵਿਸ਼ਾ ਰਹੇਗਾ ਮੁਰਗੀਆਂ ਦੀ ਦੇਖਭਾਲ। 90 ਸਾਲ ਆਕਾਸ਼ਵਾਣੀ ਦੇ ਨਾਲ ਅੰਤਰਗਤ ਤੁਸੀਂ ਡਾਕਟਰ ਅਸ਼ਵਨੀ ਕੁਮਾਰ ਨਾਲ ਕੀਤੀ ਹੋਈ ਗੱਲਾਂ ਬਾਤਾਂ ਸੁਣੋਗੇ। ਇਸ ਤੋਂ ਇਲਾਵਾ ਗੀਤ ਸੰਗੀਤ ਕੱਲ੍ਹ ਦਾ ਪ੍ਰੋਗਰਾਮ, ਅਤੇ ਮੌਸਮ ਦੀ ਜਾਣਕਾਰੀ ਵੀ ਦਿੱਤੀ ਜਾਏਗੀ। 7:30 ਖਬਰਾਂ ਹੋਣਗੀਆਂ ਪੰਜਾਬੀ ਵਿੱਚ, ਅਤੇ 7:40 'ਤੇ ਵਕਤ ਦੇ ਪਾਣੀ, ਇਸ ਵਿੱਚ ਪੰਜਾਬੀ ਕਵਿਤਾ ਪਾਠ ਹੋਏਗਾ ਰਾਜਕੁਮਾਰ ਹੋਰਾਂ ਦਾ। ਇਸ ਤੋਂ ਬਾਅਦ ਤੁਸੀਂ ਕੁਝ ਗਜ਼ਲਾਂ ਸੁਣੋਗੇ, ਅਤੇ ਰਾਤ 8 ਸਮਾਂ ਰਹੇਗਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਦਾ। ਤੁਹਾਡੀ ਚਿੱਠੀ ਮਿਲੀ ਤੋਂ ਬਾਅਦ ਤੁਸੀਂ ਕੁਝ ਗੀਤ ਸੁਣੋਗੇ ਫਿਲਮਾਂ 'ਚੋਂ। ਰਾਤ 9:15 'ਤੇ ਸਪੋਟਲਾਈਟ, ਰਾਤ 9:30 ਨਾਟਕਾਂ ਦੇ ਅਖਿਲ ਭਾਰਤੀ ਪ੍ਰੋਗਰਾਮ ਵਿੱਚ ਪ੍ਰਸਾਰਿਤ ਹੋਏਗਾ ਨਾਟਕ ਫਾਲਤੂ ਰਿਕਾਰਡ, ਇਹ ਨਾਟਕ ਸੁਣਵਾਇਆ ਜਾਏਗਾ। ਅਤੇ 10:00 ਰਵਿਵਾਸੀ ਅਖਿਲ ਭਾਰਤੀ ਸੰਗੀਤ ਸਭਾ 'ਚ ਕਲਾਕਾਰ ਹੋਣਗੇ ਵਿਵੇਕ ਸੁਨਾਰ, ਇਹਨਾਂ ਦਾ ਬਾਂਸਰੀ ਵਾਦਨ ਹੋਏਗਾ। ਸਮਾਂ ਰਹੇਗਾ ਰਾਤ 10:00 to 11:00 ਤੱਕ। ਇਹ ਪ੍ਰੋਗਰਾਮ ਦਿੱਲੀ ਕੇਂਦਰ ਤੋਂ ਰਿਲੇਅ ਹੋਏਗਾ। ਰਾਤ 11:00 ਹਿੰਦੀ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਹੋਣਗੇ। ਅਤੇ ਸ਼ਾਮ 4:00 ਮੁੱਖ ਖਬਰਾਂ ਹੋਣਗੀਆਂ। 4:02 'ਤੇ ਹੋਏਗਾ ਪ੍ਰੋਗਰਾਮ ਹਮ ਕਲਮ, ਇਸ ਵਿੱਚ ਤਕਰੀਰ ਹੋਏਗੀ ਪੰਜਾਬ ਮੇਂ ਉਰਦੂ ਅਦਬ ਕਾ ਇਰਤਿਕਾ, ਇਸ ਵਿੱਚ ਹਿੱਸਾ ਲਿਆ ਡਾਕਟਰ ਇਰਾਕ ਰਜ਼ਾ ਸੈਦੀ। ਸ਼ਰੀ ਕਲਾਮ ਵਿਸ਼ਾਲ ਖੁੱਲ੍ਹਰ ਦਾ ਹੋਏਗਾ, ਅਤੇ ਅਫਸਾਨਾ ਹੋਏਗਾ ਯਾਨੀ ਕਿ ਕਹਾਣੀ ਹੋਏਗੀ ਤਬਦੀਲੀ, ਮੁਹੰਮਦ ਬਸ਼ੀਰ ਮਲੇਰ ਕੋਟਲਵੀ ਹੋਰਾਂ ਦੀ। ਹਮ ਕਲਮ ਦਾ ਸਮਾਂ ਰਹੇਗਾ ਸ਼ਾਮ 4:02। ਇਸ ਤੋਂ ਬਾਅਦ ਦੁਪਹਿਰ 2:30 ਰੰਗਲੀ ਧਰਤੀ ਦੇ ਤਹਿਤ ਤੁਸੀਂ ਗੀਤ ਸੁਣੋਗੇ। ਕਲਾਕਾਰ ਹੋਣਗੇ ਕੁਲਦੀਪ ਸਿੰਘ ਬਲੋਕੀ, ਕਵੀਸ਼ਰ ਅਤੇ ਸਾਥੀ। ਅਤੇ ਦਿਨੇ 1:15 'ਤੇ ਹੁੰਦਾ ਪ੍ਰੋਗਰਾਮ ਫੌਜੀ ਵੀਰਾਂ ਲਈ, ਜੋ ਕਿ ਜਾਰੀ ਰਹਿੰਦਾ 2:15 ਤੱਕ। ਅਤੇ ਇਸ ਦੌਰਾਨ ਤੁਸੀਂ ਸੁਣਦੇ ਹੋ ਰੋਜ਼ਾਨਾ 1:40 'ਤੇ ਪੰਜਾਬੀ, ਅਤੇ 1:50 'ਤੇ ਉਰਦੂ ਖਬਰਾਂ, ਜੋ ਕਿ ਦਿੱਲੀ ਕੇਂਦਰ ਤੋਂ ਰਿਲੇਅ ਹੁੰਦੀਆਂ ਨੇ। ਇਸ ਤੋਂ ਇਲਾਵਾ ਤੁਸੀਂ ਸਾਡੇ DTHC ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ ਖਤਾਂ 'ਤੇ ਆਧਾਰਿਤ ਸੁਣਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿਸ ਦਾ ਸਮਾਂ ਹੁੰਦਾ ਬਾਅਦ ਦੁਪਹਿਰ 3:00 to 4:00 ਤੱਕ, ਜੋ ਕਿ ਸਾਡੇ DTHC ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕਰਦੇ ਹਾਂ। ਸਮਾਂ ਅਸੀਂ ਇੱਕ ਵਾਰੀ ਫਿਰ ਦੱਸਦੇ ਹਾਂ, ਸਮਾਂ ਹੈ ਬਾਅਦ ਦੁਪਹਿਰ 3:00 to 4:00 ਤੱਕ। ਇਸ ਹਨ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ, ਅਤੇ ਇਹਨਾਂ ਦਾ ਪ੍ਰਸਾਰਣ ਸਮਾਂ

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਹੋਣਗੀਆਂ। ਬੀਤੇ ਦਿਨੀ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਹਨਾਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਨਾਮਜ਼ਦਗੀ ਪ੍ਰਕਿਰਿਆ ਕੱਲ੍ਹ ਖਤਮ ਹੋ ਗਈ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਹੈ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਪਿਛਲੇ ਮਹੀਨੇ ਦੀ 27 ਤਰੀਕ ਨੂੰ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ ਸੁੱਟੇ ਗਏ ਇੱਕ ਹੈਂਡ ਗ੍ਰੇਨੇਡ ਦੀ ਬਰਾਮਦਗੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਤਾਲਮੇਲ ਨਾਲ ਕੱਲ੍ਹ ਉਸ ਵਿਅਕਤੀ ਦੀ ਪਛਾਣ ਕਰਕੇ ਉਸ ਦੇ 2 ਹੋਰ ਸਾਥੀਆਂ ਸਮੇਤ ਉਸਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਦੇ DGP ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਇੱਕ ਦੋਸ਼ੀ ਦੇ ਘਰੋਂ ਇੱਕ ਹੋਰ ਹੈਂਡ ਗ੍ਰੇਨੇਡ ਵੀ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਦੋਸ਼ੀ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਉਸ ਤੋਂ 2 ਹੈਂਡ ਗ੍ਰੇਨੇਡ ਮਿਲੇ ਨੇ। ਹੋਰ ਜਾਂਚ ਜਾਰੀ ਹੈ। ਹੁਸ਼ਿਆਰਪੁਰ ਦੇ ਪਿੰਡ ਚੱਕ ਸਮਾਣਾ ਵਿੱਚ ਹਾਲ ਹੀ ਵਿੱਚ ਇੱਕ ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕੱਲ੍ਹ ਜ਼ਿਲ੍ਹੇ ਭਰ ਵਿੱਚ ਸਾਰੇ ਖੁੱਲ੍ਹੇ ਅਤੇ ਛੱਡੇ ਹੋਏ ਬੋਰਵੈੱਲਾਂ ਦੀ ਤੁਰੰਤ ਜਾਂਚ ਅਤੇ ਸੀਲਿੰਗ ਦੇ ਸਖ਼ਤ ਹੁਕਮ ਜਾਰੀ ਕੀਤੇ। ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤਾ ਕਿ ਪਿੰਡ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਸਥਾਰਪੂਰਨ ਸਰਵੇਖਣ 7 ਦਿਨਾਂ ਅੰਦਰ ਪੂਰਾ ਕੀਤਾ ਜਾਵੇ। ਉਹਨਾਂ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਕੋਈ ਵੀ ਖੁੱਲ੍ਹਾ ਬੋਰਵੈੱਲ ਬਿਨਾਂ ਢੱਕੇ ਨਹੀਂ ਰਹਿਣਾ ਚਾਹੀਦਾ, ਕਿਉਂਕਿ ਇਹ ਮਨੁੱਖੀ ਜੀਵਨ, ਖਾਸ ਕਰਕੇ ਬੱਚਿਆਂ ਲਈ ਗੰਭੀਰ ਖਤਰਾ ਨੇ। ਜਾਰੀ ਹੁਕਮਾਂ ਵਿੱਚ DC ਨੇ ਕਿਹਾ ਕਿ ਸਾਰੇ SDM, ਤਹਿਸੀਲਦਾਰ, BDO, ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਹੋਰ ਵਿਭਾਗ ਆਪਣੇ ਆਪਣੇ ਖੇਤਰਾਂ ਵਿੱਚ ਖੁੱਲ੍ਹੇ, ਅਣਵਰਤੇ ਅਤੇ ਤਿਆਗੇ ਹੋਏ ਬੋਰਵੈੱਲਾਂ ਦੀ ਸਾਂਝੀ ਜਾਂਚ ਕਰਨ। ਸਾਰੇ ਵਿਭਾਗਾਂ ਨੂੰ 7 ਦਿਨਾਂ ਅੰਦਰ ਹੁਕਮ ਦੀ ਪਾਲਣਾ ਦੀ ਰਿਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। DC ਨੇ ਚੇਤਾਵਨੀ ਦਿੱਤੀ ਕਿ ਲਾਪਰਵਾਹੀ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਸੁਪਰੀਮ ਕੋਰਟ ਅਤੇ NDRF ਦੇ ਨਿਰਦੇਸ਼ਾਂ ਮੁਤਾਬਿਕ ਖੁੱਲ੍ਹੇ ਬੋਰਵੈੱਲਾਂ ਨੂੰ ਢੱਕਣਾ ਲਾਜ਼ਮੀ ਹੈ। ਅੱਜ ਵਿਸ਼ਵ ਹਾਈਪਰਟੈਂਸ਼ਨ ਭਾਵ ਬਲੱਡ ਪ੍ਰੈਸ਼ਰ ਦਿਵਸ ਹੈ। ਇਸ ਦਾ ਉਦੇਸ਼ ਵਿਸ਼ਵ ਵਿਆਪੀ ਜਾਗਰੂਕਤਾ, ਰੋਕਥਾਮ, ਖੋਜ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਨਿਯੰਤਰਣ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਾਲ ਦਾ ਵਿਸ਼ਾ ਹੈ ਹਾਈਪਰਟੈਂਸ਼ਨ ਨੂੰ ਰਲ ਕੇ ਕਾਬੂ ਕਰੀਏ, ਨਿਯਮਿਤ ਤੌਰ 'ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰੋ ਅਤੇ ਇਸ ਬਿਮਾਰੀ ਨੂੰ ਹਰਾਓ। ਸਿਹਤ ਵਿਭਾਗ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਅਤੇ ਮਲੇਰੀਆ ਵਿੰਗ ਨੇ ਕੱਲ੍ਹ ਰਾਸ਼ਟਰੀ ਡੇਂਗੂ ਦਿਵਸ 2026 ਮਨਾਇਆ। ਇਸ ਵਰ੍ਹੇ ਦਾ ਵਿਸ਼ਾ ਡੇਂਗੂ ਕੰਟਰੋਲ ਲਈ ਭਾਈਚਾਰਕ ਹਿੱਸੇਦਾਰੀ, ਜਾਂਚ ਕਰੋ, ਸਫਾਈ ਕਰੋ ਅਤੇ ਢੱਕੋ ਰੱਖਿਆ ਗਿਆ ਹੈ। ਇਸ ਤਹਿਤ ਸ਼ਹਿਰ ਭਰ ਵਿੱਚ ਕਈ ਗਤੀਵਿਧੀਆਂ ਕਰਾਈਆਂ ਗਈਆਂ, ਜਿਨ੍ਹਾਂ ਵਿੱਚ ਡੇਂਗੂ ਦੀ ਰੋਕਥਾਮ ਅਤੇ ਇਸ ਦੇ ਕੰਟਰੋਲ ਲਈ ਸਹੁੰ ਚੁਕਾਉਣਾ, ਜਾਗਰੂਕਤਾ ਰੈਲੀਆਂ, ਜਾਗਰੂਕਤਾ ਭਾਸ਼ਣ, ਘਰ ਘਰ ਸਰਵੇਖਣ ਅਤੇ ਵਾਤਾਵਰਨ ਨਿਯੰਤਰਣ ਉਪਾਵਾਂ ਦਾ ਪ੍ਰਚਾਰ ਆਦਿ ਸ਼ਾਮਿਲ ਨੇ। ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਮੁੱਖ ਦਫ਼ਤਰ ਵਿਖੇ ਮਹਾਨ ਪੰਜਾਬੀ ਸਰਪੂਤ ਸ਼੍ਰੀ ਬਲਰਾਜ ਸਾਹਨੀ ਯਾਦਗਾਰੀ ਸਮਾਗਮ ਕਰਵਾਇਆ ਗਿਆ। ਬੇਹੱਦ ਭਾਵਪੂਰਨ ਅੰਦਾਜ਼ ਵਿੱਚ ਕਰਾਏ ਗਏ ਇਸ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਨੇ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵਿਸ਼ੇਸ਼ ਭਾਸ਼ਣ ਰਾਹੀਂ ਚਾਨਣਾ ਪਾਇਆ। ਉੱਘੇ ਫਿਲਮਸਾਜ਼ ਡਾਕਟਰ ਹਰਜੀਤ ਸਿੰਘ ਨੇ ਇੱਕ ਸਫ਼ਰ, ਇੱਕ ਦਾਸਤਾਨ, ਸਿਰਲੇਖ, ਖੇਡ ਬਣਾਈ, ਦਸਤਾਵੇਜ਼ੀ ਫਿਲਮ ਰਾਹੀਂ ਬਲਰਾਜ ਸਾਹਨੀ ਦੇ ਪੰਜਾਬ ਪ੍ਰਤੀ ਮੋਹ, ਕਲਾ ਦੀ ਸਮਾਜ ਲਈ ਭੂਮਿਕਾ ਅਤੇ ਹੋਰਨਾਂ ਪਹਿਲੂਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਫਿਲਮ ਦੇ ਨਿਰਮਾਣ ਨਾਲ ਜੁੜੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ, ਰੰਗਕਰਮੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਬਲਰਾਜ ਸਾਹਨੀ ਇੱਕ ਧਰਮ ਨਿਰਪੱਖ ਸ਼ਖਸੀਅਤ ਸਨ, ਜਿਨ੍ਹਾਂ ਨੇ ਆਪਣੀ ਸਾਹਿਤਕ ਅਤੇ ਫਿਲਮੀ ਕ੍ਰਿਤਾ ਰਾਹੀਂ ਹਮੇਸ਼ਾ ਸਾਂਝੀਵਾਲਤਾ, ਭਾਈਚਾਰਕ ਇਕਸੁਰਤਾ ਅਤੇ ਸਮਾਜਿਕ ਨਿਆਂ ਦਾ ਹੋਕਾ ਦਿੱਤਾ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਨਾਲ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਇਸ ਤੋਂ ਬਚਾਅ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਵੇਰਵਿਆਂ ਮੁਤਾਬਿਕ ਅੱਜ ਤੋਂ 22 ਮਈ

0: ਇਹਨਾਂ ਦੋਵੇਂ ਸੂਬਿਆਂ ਸਮੇਤ ਚੰਡੀਗੜ੍ਹ ਵਿੱਚ ਤਾਪਮਾਨ ਵਧੇਗਾ। ਪੰਜਾਬ ਵਿੱਚ ਗਰਮੀ ਨਾਲ ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ ਵਿੱਚ ਫਰੀਦਕੋਟ, ਫਾਜ਼ਿਲਕਾ, ਮੁਕਤਸਰ ਸਾਹਿਬ, ਮਾਨਸਾ, ਬਠਿੰਡਾ, ਗੁਰਦਾਸਪੁਰ ਅਤੇ ਫਿਰੋਜ਼ਪੁਰ ਮੁੱਖ ਤੌਰ 'ਤੇ ਸ਼ਾਮਿਲ ਨੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @EIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਵਾਜੀ ਵੀਰੋ ਜੈ ਹਿੰਦ। ਪੇਸ਼ ਕਰ ਰਹੇ ਹਾਂ ਤੁਹਾਡੇ ਮਨੋਰੰਜਨ ਲਈ ਫਿਲਮੀ ਨਗਮੇ। ਆਓ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਨਿਤਿਨ ਮੁਕੇਸ਼ ਨੂੰ। ਫਿਲਮ ਹੈ ਤ੍ਰਿਸ਼ੂਲ।
1: Gapuchi gapuchi gum gum.

0: ਤੇ ਸੁਣਦੇ ਸੀ ਫਿਲਮ ਤ੍ਰਿਸ਼ੂਲ ਦਾ ਇਹ ਨਗਮਾ।
1: ਤਿੰਨ ਮਹੀਨਿਆਂ ਚ ਪੈਸੇ ਡਬਲ, ਵਾਹ, ਫਾਸਟ ਤੇ ਹਾਈ ਰਿਟਰਨਸ ਵੀ।
2: ਕੀ ਸਕੀਮ ਹੈ, ਕੱਲ ਤਾਂ ਨਹੀਂ ਸੀ ਇੱਥੇ
3: ਤੇ ਕੱਲ ਹੋਵੇਗੀ ਵੀ ਨਹੀਂ। ਤੂੰ ਕਦੇ ਪੰਜ ਓਵਰਾਂ ਚ ਡਬਲ ਸੈਂਚੁਰੀ ਮਾਰੀ ਹੈ?
4: ਇਹੋ ਜਿਹੀ ਸਕੀਮ ਦੇ ਬਹਿਕਾਵੇ ਵਿੱਚ ਆ ਕੇ ਅਸੀਂ ਧੋਖਾ ਖਾ ਸਕਦੇ ਹਾਂ।
3: ਤੇ RBI ਕਹਿੰਦਾ ਏ ਆਪਣੇ ਪੈਸੇ ਸੁਰੱਖਿਅਤ ਰੱਖੋ ਤੇ ਸਮਝਦਾਰੀ ਨਾਲ ਨਿਵੇਸ਼ ਕਰੋ। ਜੇ ਜ਼ਿਆਦਾ ਰਿਟਰਨਸ ਦੇ ਪਿੱਛੇ ਭੱਜੋਗੇ ਤਾਂ ਰਿਸਕ ਵੀ ਓਨਾ ਹੀ ਲਓਗੇ
4: ਤੇ ਫਾਸਟ ਰਿਟਰਨਸ ਤੋਂ ਬਚ ਕੇ
3: ਤੇ ਫਾਸਟ ਬੋਲਿੰਗ ਤੋਂ ਵੀ। RBI ਕਹਿੰਦਾ ਏ ਜਾਣਕਾਰ ਬਣੋ, ਸਚੇਤ ਰਹੋ।
0: ਅਗਲਾ ਗੀਤ ਮਾਨ ਜਾਈਏ ਫਿਲਮ ਦਾ ਹੈ, ਮੁਕੇਸ਼ ਤੇ ਵਾਣੀ ਚਹਿਰਾਮ ਦਾ ਗਾਇਆ।

ਮੰਨ ਜਾਈਏ, ਹੁਣੇ ਤੁਸੀਂ ਇਸ ਫਿਲਮ ਦਾ ਇਹ ਗੀਤ ਸੁਣ ਰਹੇ ਸੀ। ਆਉਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਹੇਮਲਤਾ ਅਤੇ ਸ਼ੈਲਿੰਦਰ ਸਿੰਘ ਨੂੰ ਸੁਣਦੇ ਹਾਂ। ਫਿਲਮ ਹੈ ਅੱਖੀਓਂ ਕੇ ਝਰੋਖੋਂ ਸੇ।

ਅੱਖੀਓਂ ਕੀ ਝਰੋਖੋ ਸੀ। ਹੁਣੇ ਤੁਸੀਂ ਇਸ ਫਿਲਮ ਦਾ ਗੀਤ ਸੁਣ ਰਹੇ ਸੀ, ਹੇਮਲਤਾ ਅਤੇ ਸ਼ੈਲਿੰਦਰ ਸਿੰਘ ਦਾ ਗਾਇਆ। ਜ਼ੁਲਮ ਕੀ ਪੁਕਾਰ ਸੁਣ ਰਹੇ ਹਾਂ, ਇਸ ਫਿਲਮ ਦਾ ਨਗਮਾ ਮੁਹੰਮਦ ਰਫੀ, ਚੰਦਰਾਨੀ ਮੁਖਰਜੀ ਦਾ ਗਾਇਆ।

0: ਤੁਸੀਂ ਡੈਡੀ ਫਿਲਮੀ ਸੁਣ ਰਹੇ ਸੀ ਤਲਤ ਅਜ਼ੀਜ਼ ਦੇ ਦਿਲਰਾਜ ਕੌਰ ਨੂੰ ਦਿਨ ਦੇ 1:40 ਹੋਏ ਨੇ ਸੁਣਦੇ ਹਾਂ ਖਬਰਾਂ ਪਹਿਲਾਂ ਪੰਜਾਬੀ ਵਿੱਚ ਉਸ ਤੋਂ ਬਾਅਦ ਉਰਦੂ ਵਿੱਚ ਜੋ ਕਿ ਦਿੱਲੀ ਕੇਂਦਰ ਤੋਂ ਰਿਲੇ ਹੋਣ ਗਿਆ ਪਰ ਪਹਿਲਾਂ ਖਬਰਾਂ ਪੰਜਾਬੀ ਵਿੱਚ
1: ਨਮਸਕਾਰ ਇਹ ਆਕਾਸ਼ਵਾਣੀ ਹੈ ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ ਪਹਿਲਾਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਟਨਬਰਗ ਪਹੁੰਚਣਗੇ ਭਾਰਤ ਅਤੇ ਨੀਦਰਲੈਂਡਸ ਆਪਣੇ ਦੁਆਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋ ਗਏ ਨੇ ਭਾਰਤ ਨੇ ਕਿਹਾ ਕਿ ਹੋਰਮੂਜ ਸਟੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਅਤੇ ਰਾਜਸਥਾਨ ਰਾਇਲਸ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਏਗਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਟਨਬਰਗ ਪਹੁੰਚਣਗੇ ਸ਼੍ਰੀ ਮੋਦੀ ਦਾ ਇਹ ਦੌਰਾ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟੈਸਨ ਦੇ ਸੱਦੇ 'ਤੇ ਹੋ ਰਿਹਾ ਹੈ ਸ਼੍ਰੀ ਮੋਦੀ ਦੇ 2018 ਵਿੱਚ ਸਵੀਡਨ ਦੌਰੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਖਰੀਦਦਾਰ ਵਿਕਰੇਤਾ ਸੰਬੰਧਾਂ ਤੋਂ ਅਗਾਂਹ ਵੱਧ ਗਏ ਨੇ ਸਵੀਡਨ ਦੌਰੇ ਦੌਰਾਨ ਸ਼੍ਰੀ ਮੋਦੀ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟੈਸਨ ਨਾਲ ਦੁਵੱਲੇ ਸੰਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਦੁਵੱਲੇ ਵਪਾਰ ਨੂੰ ਵਧਾਉਣ ਲਈ ਸਹਿਯੋਗ ਦੇ ਨਵੇਂ ਤਰੀਕਿਆਂ ਦੀ ਭਾਲ ਕਰਨ ਲਈ ਦੁਵੱਲੀ ਗੱਲਬਾਤ ਕਰਨਗੇ ਉਹਨਾਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਭਰਦੀਆਂ ਟੈਕਨੋਲੋਜੀਆਂ ਸਟਾਰਟਅਪਸ ਮਜ਼ਬੂਤ ਸਪਲਾਈ ਲੜੀ ਰੱਖਿਆ ਪੁਲਾੜ ਜਲਵਾਯੂ ਕਾਰਵਾਈ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਵਿੱਚ ਸਹਿਯੋਗ ਦੇ ਤਰੀਕਿਆਂ 'ਤੇ ਚਰਚਾ ਕਰਨ ਦੀ ਵੀ ਉਮੀਦ ਹੈ ਦੋਵੇਂ ਪ੍ਰਧਾਨ ਮੰਤਰੀ ਯੂਰਪੀਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਫੋਨ ਡੇਰ ਲੇਨ ਨਾਲ ਇੱਕ ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਨੂੰ ਵੀ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਜੈਟਨ ਵਿਚਕਾਰ ਹੇਗ ਵਿੱਚ ਵਿਆਪਕ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਆਪਣੇ ਦਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ ਰੱਖਿਆ ਤਕਨਾਲੋਜੀ ਜਲ ਪ੍ਰਬੰਧਨ ਸਾਫ਼ ਸੁਥਰੀ ਊਰਜਾ ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ 'ਤੇ ਦਸਤਖਤ ਵੀ ਕੀਤੇ ਗਏ

0: ਵਿਭਿੰਨਤਾ ਨੂੰ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੀਦਰਲੈਂਡਸ ਸਬੰਧਾਂ ਨੇ ਪਿਛਲੇ ਦਹਾਕੇ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ।
1: हम भारत नीदरलैंड की इस ट्रस्टेड पार्टनरशिप को एक स्ट्रेटेजिक पार्टनरशिप बनाने जा रहे हैं। हम ग्रीन हाइड्रोजन में एक महत्वाकांक्षी ज्वाइंट रोड मैप लॉन्च करने जा रहे हैं। हम टेक्नोलॉजी में हमारे संबंधों को फ्यूचर रेडी बनाने जा रहे हैं। हम दोनों देशों के बीच टैलेंट मोबिलिटी, यूनिवर्सिटी पार्टनरशिप और ज्वाइंट R&D को भी और सुदृढ़ करने जा रहे हैं। यानी द फ्यूचर ऑफ इंडिया नीदरलैंड पार्टनरशिप इज ब्राइटर देन एवर बिफोर।
0: श्री मोदी ने नीदरलैंड्स नूं भारत दे मुख यूरपी भाईवालों विचों इक दस्या। उन्हां कहा कि दोहां देशों विचकार संबंध सांझियां लोकतंत्री कदरां कीमतां मजबूत आर्थिक सहयोग अते लोकां तों लोकां दरमियान मजबूत संबंधां ते आधारित ने।
2: हम नीदरलैंड को भारत के सबसे महत्वपूर्ण पार्टनर में से मानते हैं। नीदरलैंड भारत के टॉप 5 इन्वेस्टर्स में से एक है। हमारे हिस्टोरिकल कल्चर और पीपल टू पीपल टाइज भी बहुत गहरे हैं। डेमोक्रेटिक वैल्यूज, मार्केट इकोनॉमी और रिस्पॉन्सिबल बिहेवियर, ये हमारी साझी सोच का हिस्सा है। हमें नीदरलैंड की एक्सपर्टीज और भारत की स्पीड और स्केल को हर क्षेत्र में जोड़ना चाहिए।
0: प्रधानमंत्री ने कहा कि दोहां देशों नूं नवीनता, निवेश, निरंतर विकास अते रक्षा खेत्रां विच अपने सहयोग नूं नवीं उचाइयां ते लिजाण दी लोड़ है। नीदरलैंड्स के प्रधानमंत्री ने भी भारत नाल संबंधां दी वधदी अहमियत ते जोर दिता ते आर्थिक अते रणनीतिक खेत्रां विच मजबूत सहयोग की हिमायत कीती। भारत ने कहा कि होरमुज़ स्ट्रेट विच व्यापारक जहाज़ां ते हमले प्रवानयोग नहीं ने। संयुक्त राष्ट्र विच भारत के स्थाई प्रतिनिधि ਪਰਵਥਨੇਨੀ ਹਰੀਸ਼ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਜਹਾਜ਼ਾਂ ਦੀ ਸੁਤੰਤਰ ਆਵਾਜਾਈ ਵਿੱਚ ਰੁਕਾਵਟ ਪਾਉਣਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸ੍ਰੀ ਹਰੀਸ਼ ਨੇ ਇਹ ਗੱਲ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੀ ਆਲਮੀ ਊਰਜਾ ਬਾਰੇ ਇੱਕ ਵਿਸ਼ੇਸ਼ ਮੀਟਿੰਗ ਵਿੱਚ ਕਹੀ। ਕੁਝ ਦਿਨ ਪਹਿਲਾਂ ਓਮਾਨ ਦੇ ਤੱਟ 'ਤੇ ਇੱਕ ਭਾਰਤੀ ਝੰਡੇ ਵਾਲੇ ਜਹਾਜ਼ 'ਤੇ ਹਮਲਾ ਕੀਤਾ ਗਿਆ ਸੀ। ਜਹਾਜ਼ 'ਤੇ ਚਾਲਕ ਦਲ ਦੇ ਸਾਰੇ 14 ਮੈਂਬਰਾਂ ਨੂੰ ਓਮਾਨੀ ਅਧਿਕਾਰੀਆਂ ਨੇ ਬਚਾ ਲਿਆ ਸੀ। ਇਹ ਜਹਾਜ਼ ਸੋਮਾਲੀਆ ਤੋਂ ਆ ਰਿਹਾ ਸੀ। ਇਸ ਸਾਲ ਦੇ ਸ਼ੁਰੂ ਵਿੱਚ ਖਾੜੀ ਖੇਤਰ ਵਿੱਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ 2 ਹੋਰ ਭਾਰਤੀ ਝੰਡੇ ਵਾਲੇ ਜਹਾਜ਼ਾਂ 'ਤੇ ਵੀ ਹਮਲਾ ਕੀਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤਹਿਤ ਮਕਾਨਾਂ ਦੀ ਸੂਚੀ ਤਿਆਰ ਕੀਤੀ ਜਾਏਗੀ। ਫਿਲਹਾਲ ਇਹ ਕੰਮ ਰਾਜਸਥਾਨ, ਦਿੱਲੀ, ਮੇਘਾਲਿਆ, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਸ਼ੁਰੂ ਕੀਤਾ ਗਿਆ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਵੀ ਘਰ ਘਰ ਜਾ ਕੇ ਸੂਚੀ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਹੁਣ ਤੱਕ 25 ਰਾਜਾਂ ਵਿੱਚ 1,44,00,000 ਤੋਂ ਵੱਧ ਘਰਾਂ ਦੇ ਵਸਨੀਕਾਂ ਨੇ ਸਵੈ ਗਣਨਾ ਪ੍ਰਕਿਰਿਆ ਪੂਰੀ ਕਰ ਲਈ ਹੈ। ਇਹ ਪਹਿਲ ਜਨਗਣਨਾ ਮੁਹਿੰਮ ਨੂੰ ਡਿਜੀਟਾਈਜੇਸ਼ਨ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਸੰਬੰਧੀ ਸੋਧ ਆਰਡੀਨੈਂਸ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਚੀਫ਼ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 33 ਤੋਂ ਵੱਧ ਕੇ 37 ਹੋ ਗਈ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਇੱਕ ਨੋਟੀਫਿਕੇਸ਼ਨ ਅਨੁਸਾਰ ਇਹ ਆਰਡੀਨੈਂਸ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਬਾਰੇ ਐਕਟ 1956 ਦੀ ਥਾਂ ਲਏਗਾ। ਇਸ ਸੋਧ ਨਾਲ ਚੀਫ਼ ਜਸਟਿਸ ਸਮੇਤ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 38 ਹੋ ਗਈ ਹੈ। ਕੇਰਲਾ ਤੋਂ ਦਿੱਲੀ ਆ ਰਹੀ ਤਿਰੁਵਨੰਤਪੁਰਮ ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ ਦੇ B1 ਕੋਚ ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕੁਝ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਕੋਟਾ ਡਿਵੀਜ਼ਨ ਦੇ ਲੂਣੀ ਰਿਛਾ ਅਤੇ ਵਿਕਰਮਗੜ੍ਹ ਅਲੋਟ ਸਟੇਸ਼ਨਾਂ ਵਿਚਕਾਰ ਤੜਕੇ 5:20 'ਤੇ ਹੋਈ। ਇੰਦਰਪ੍ਰਸਥ ਗੈਸ ਲਿਮਟਿਡ IGL ਨੇ CNG ਦੀਆਂ ਕੀਮਤਾਂ ਵਿੱਚ 1 ਰੁਪਏ ਦਾ ਵਾਧਾ ਕੀਤਾ, ਜੋ ਅੱਜ ਤੋਂ ਲਾਗੂ ਹੋ ਗਈਆਂ ਨੇ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ CNG 80.09 rupees ਪ੍ਰਤੀ ਕਿਲੋ ਹੋ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਵੀ IGL ਨੇ CNG ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਰਸ ਨੇ ਵਾਸ਼ਿੰਗਟਨ ਵਿੱਚ ਇਜ਼ਰਾਈਲ ਅਤੇ ਲੈਬਨਾਨ ਵਿਚਕਾਰ ਜੰਗਬੰਦੀ 45 ਦਿਨ ਵਧਾਉਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਸ੍ਰੀ ਗੁਤਰਸ ਨੇ ਸਬੰਧਤ ਦੇਸ਼ਾਂ ਨੂੰ ਦੁਸ਼ਮਣੀ ਖਤਮ ਕਰਨ ਅਤੇ ਹਮਲੇ ਬੰਦ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕੱਲ੍ਹ ਦੋਵਾਂ

ਪਕਸ਼ਾਂ ਵਿਚਕਾਰ ਜੰਗ ਮੰਦੀ ਨੂੰ ਵਧਾਉਣ ਦਾ ਐਲਾਨ ਕੀਤਾ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਭਗੌਟ ਨੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ 2 ਅਤੇ 3 ਜੂਨ ਨੂੰ ਇਸ ਸੰਬੰਧ ਵਿੱਚ ਗੱਲਬਾਤ ਮੁੜ ਸ਼ੁਰੂ ਕਰੇਗਾ। ਅੱਜ ਵਿਸ਼ਵ ਦੂਰਸੰਚਾਰ ਅਤੇ ਸੂਚਨਾ ਸਮਾਜ ਦਿਵਸ ਹੈ। ਅੱਜ ਦੇ ਹੀ ਦਿਨ 1865 ਵਿੱਚ ਪੈਰਿਸ ਵਿੱਚ ਸੰਯੁਕਤ ਰਾਸ਼ਟਰ ਦੀ ਡਿਜੀਟਲ ਤਕਨਾਲੋਜੀ ਏਜੰਸੀ ਅੰਤਰਰਾਸ਼ਟਰੀ ਦੂਰਸੰਚਾਰ ਯੂਨੀਅਨ ਦੀ ਸਥਾਪਨਾ ਕੀਤੀ ਗਈ ਸੀ। ਇਸ ਦਿਨ ਦਾ ਉਦੇਸ਼ ਇੰਟਰਨੈੱਟ ਅਤੇ ਸੰਬੰਧਿਤ ਤਕਨਾਲੋਜੀਆਂ ਦੀ ਸਕਾਰਾਤਮਕ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਰੋਇਲ ਚੈਲੇਂਜਰਸ ਬੈਂਗਲੁਰੂ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਇੱਕ ਹੋਰ ਮੈਚ ਵਿੱਚ ਦਿੱਲੀ ਵਿੱਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਮਰਦਾਂ ਦੇ ਡਬਲਸ ਫਾਈਨਲ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜੋੜੀ ਇੰਡੋਨੇਸ਼ੀਆ ਦੇ ਲੀਓ ਰੋਲੀ ਕਾਰਲੈਂਡੋ ਅਤੇ ਡੈਨੀਅਲ ਮਾਰਟਿਨ ਦੀ ਜੋੜੀ ਤੋਂ 12-21-23-25 ਨਾਲ ਹਾਰ ਗਈ। ਯੂਕਰੇਨ ਦੀ ਐਲੇਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। 7ਵਾਂ ਦਰਜਾ ਪ੍ਰਾਪਤ ਐਲੇਨਾ ਨੇ ਫਾਈਨਲ ਵਿੱਚ ਅਮਰੀਕਾ ਦੀ ਕੋਕੋ ਗੌਫ ਨੂੰ ਹਰਾਇਆ। ਮਰਦਾਂ ਦੇ ਫਾਈਨਲ ਵਿੱਚ ਅੱਜ ਇਟਲੀ ਦੇ ਜਾਨਿਕ ਸਿਨਰ ਦਾ ਮੁਕਾਬਲਾ ਨਾਰਵੇ ਦੇ ਕੈਸਪਰ ਰੂਡ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 8:30 ਵਜੇ ਖੇਡਿਆ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਟਨਬਰਗ ਪਹੁੰਚਣਗੇ। ਭਾਰਤ ਅਤੇ ਨੀਦਰਲੈਂਡਸ ਆਪਣੇ ਦਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋ ਗਏ ਨੇ। ਭਾਰਤ ਨੇ ਕਿਹਾ ਕਿ ਹੋਰਮੁਜ਼ ਸਟੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਅਤੇ ਰਾਜਸਥਾਨ ਰਾਇਲਸ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਏਗਾ। ਯੂਕਰੇਨ ਦੀ ਐਲੇਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਸਤੀ ਸਵਿਤਰੀ, ਹੁਣੇ ਤੁਸੀਂ ਇਸ ਫਿਲਮ ਦਾ ਗੀਤ ਸੁਣ ਰਹੇ ਸੀ। ਆਓ ਸੁਣਦੇ ਹਾਂ ਅਗਲਾ ਗੀਤ, ਕਿਸ਼ੋਰ ਕੁਮਾਰ ਦਾ ਗਾਇਆ ਹੋਇਆ। ਫਿਲਮ ਹੈ ਅਨੋਖੀ ਅਦਾ।

0: ਅਨੋਖੀ ਅਦਾ ਦੇ ਇਸ ਗੀਤ ਦੇ ਨਾਲ ਹੀ ਫੌਜੀ ਵੀਰੋ ਅੱਜ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਆਗਿਆ ਚਾਹਾਂਗੇ। ਜੈ ਹਿੰਦ। ਦਿਨ ਦੇ 2:15 ਹੋਏ ਨੇ। ਸੁਣਦੇ ਹਾਂ ਦੁਪਹਿਰ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ। ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਜ ਦੁਪਹਿਰ ਸਵੀਡਨ ਕੀ 2 ਦਿਨ ਕੀ ਯਾਤਰਾ ਪਰ ਗੋਥੇਨਬਰਗ ਪਹੁੰਚੇਂਗੇ। ਵੇ ਸਵੀਡਨ ਕੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਕੇ ਸਾਥ ਵਿਆਪਾਰ, ਪ੍ਰਦੂਸ਼ਣ ਰਹਿਤ ਤਕਨੀਕ ਅਪਣਾਨੇ, ਆਰਟੀਫਿਸ਼ਲ ਇੰਟੈਲੀਜੈਂਸ ਔਰ ਰਕਸ਼ਾ ਖੇਤਰ ਮੇ ਸਹਿਯੋਗ ਪਰ ਵਾਰਤਾ ਕਰੇਂਗੇ। ਭਾਰਤ ਔਰ ਨੀਦਰਲੈਂਡਸ ਨੇ ਆਪਸੀ ਸੰਬੰਧੋ ਕੋ ਰਣਨੀਤਿਕ ਸਾਝੇਦਾਰੀ ਕੇ ਸਤਰ ਤੱਕ ਬੜਾਇਆ। ਪ੍ਰਮੁੱਖ ਖੇਤਰੋਂ ਮੇ ਸਹਿਯੋਗ ਮਜ਼ਬੂਤ ਕਰਨੇ ਕੇ ਲੀਏ 17 ਸਮਝੌਤੋ ਪਰ ਹਸਤਾਕਸ਼ਰ ਹੋਏ। ਭਾਰਤ ਨੇ ਹੋਰਮੁਸ ਜਲ ਡਮਰੂ ਮਧ੍ਯ ਮੇ ਵਿਆਪਾਰਿਕ ਜਹਾਜ਼ੋਂ ਪਰ ਹਮਲੋਂ ਕੀ ਨਿੰਦਾ ਕਰਤੇ ਹੋਏ ਉਨ੍ਹੇ ਅਸਵੀਕਾਰ੍ਯ ਬਤਾਇਆ। ਕਹਾ, ਜਹਾਜ਼ੋਂ ਕੀ ਬੇਰੋਕ ਟੋਕ ਆਵਾਜਾਹੀ ਮੇ ਬਾਧਾ ਉਚਿਤ ਨਹੀਂ। ਵਿਸ਼ਵ ਸਵਾਸਥ ਸੰਗਠਨ ਨੇ ਕਾਂਗੋ ਔਰ ਯੁਗਾਂਡਾ ਮੇ ਇਬੋਲਾ ਕੇ ਪ੍ਰਕੋਪ ਕੋ ਅੰਤਰਰਾਸ਼ਟਰੀ ਚਿੰਤਾ ਕਾ ਵਿਸ਼ਾ ਬਤਾਇਆ। ਮੌਸਮ ਵਿਭਾਗ ਨੇ ਆਜ ਅੰਡਮਾਨ ਔਰ ਨਿਕੋਬਾਰ ਦੀਪ ਸਮੂਹ, ਉਪ ਹਿਮਾਲਯੀ ਪੱਛਮ ਬੰਗਾਲ ਔਰ ਸਿੱਕਿਮ ਮੇ ਕੁਛ ਸਥਾਨੋਂ ਪਰ ਅਤਿਅਧਿਕ ਤੇਜ਼ ਵਰਸ਼ਾ ਕੀ ਚੇਤਾਵਨੀ ਜਾਰੀ ਕੀ। ਔਰ ਨੇਪਾਲ ਕੇ ਪਰਵਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਆਪਣਾ ਹੀ ਰਿਕਾਰਡ ਤੋੜਦੇ ਹੋਏ 32ਵੀਂ ਬਾਰ ਮਾਊਂਟ ਐਵਰੈਸਟ ਪਰ ਚੜ੍ਹਕਰ ਇਤਿਹਾਸ ਰਚਾ। अब समाचार विस्तार से। प्रधानमंत्री नरेंद्र मोदी आज स्वीडन की 2 दिन की यात्रा पर गोथेनबर्ग पहुंचेंगे। श्री मोदी प्रधानमंत्री उल्फ क्रिस्टर्सन के निमंत्रण पर स्वीडन जा रहे हैं। श्री मोदी की यात्रा का उद्देश्य तकनीक में तेज परिवर्तनों और जटिल भू राजनीतिक चुनौतियों के दौर में सहयोग के नए आयाम तलाशना है। हमारी संवाददाता ने बताया है कि इस दौरान श्री मोदी प्रधानमंत्री उल्फ क्रिस्टर्सन के साथ द्विपक्षीय संबंधों की समीक्षा करेंगे। दोनों प्रधानमंत्रियों के साथ साथ यूरोपीय आयोग की अध्यक्ष उर्सुला फॉन डेर लेयन भी यूरोपियन राउंड टेबल फॉर इंडस्ट्री को संबोधित करेंगी।
2: प्रधानमंत्री की इस यात्रा को लेकर स्वीडन के उद्योग जगत में उत्साह का माहौल है और कारोबारी समुदाय इस दौरे के परिणामों को लेकर काफी आशावान है। आकाशवाणी से बातचीत में इंडियन स्वीडन बिजनेस काउंसिल के प्रमुख कार्यकारी अधिकारी श्री

0: ਸਮੇਂ ਵਿੱਚ ਰੱਬ ਦੀ ਜੋਤ ਆਈ। ਧਰਤੀ ਉਹਨਾਂ ਸੁਨਹਿਰੀ ਪਲਾਂ ਨੂੰ ਭੁੱਲ ਨਹੀਂ ਸਕਦੀ ਜਦੋਂ ਇਸ ਨਿਮਾਣੀ ਦੀ ਝੋਲੀ ਅਕਾਲ ਪੁਰਖ ਨੇ ਸਦਰਾਂ ਨਾਲ ਭਰ ਦਿੱਤੀ। 1469 ਈਸਵੀ ਨੂੰ ਮਹਿਤਾ ਕਾਲੂ ਦੇ ਘਰੇ ਮਾਤਾ ਤ੍ਰਿਪਤਾ ਦੀ ਕੁੱਖ ਤੋਂ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਉਸ ਵੇਲੇ ਦਾ ਹਾਲ ਇਉਂ ਦੱਸਿਆ ਜਾ ਰਿਹਾ।
1: ਬੋਧੇ ਪਾਪ ਜਦੋਂ ਇਸ ਦੁਨੀਆ ਤੇ ਧਰਮ ਜੱਗ ਤੋਂ ਮਿਟਦਾ ਜਾਣ ਲੱਗਾ, ਰਾਜਾ ਪਰਜਾ ਨੂੰ ਦਿੰਦਾ ਇਨਸਾਫ ਨਾ ਸੀ, ਛੁਰੀ ਪਕ

0: ਅੱਖਾਂ ਬੰਦ ਤੇ ਮੂੰਹ ਚੋਂ ਰਾਮ ਨਿਕਲੇ, ਦਰਸ਼ਨ ਰੱਬ ਦੇ ਦਾਈ ਨੇ ਪਾਏ ਸੀ ਜਦੋਂ, ਚਾਰੇ ਪਾਸੇ ਵਧਾਈਆਂ ਮਿਲਣ ਲੱਗੀਆਂ, ਹੱਸ ਹੱਸ ਕੇ ਸ਼ਗਨ ਫੜਾਏ ਸੀ ਜਦੋਂ, ਕਰਮਾਂ ਵਾਲੜੀ ਮਾਤਾ ਦੇ ਭਾਗ ਜਾਗੇ, ਗੁਰੂ ਨਾਨਕ ਸੰਸਾਰ ਤੇ ਆਏ ਸੀ ਜਦੋਂ। ਹਰ ਮਾਤਾ ਪਿਤਾ ਚਾਹੁੰਦਾ ਹੈ ਉਹਨਾਂ ਦੇ ਬੱਚੇ ਵਿੱਦਿਆ ਪ੍ਰਾਪਤੀ ਕਰਕੇ ਤਰੱਕੀ ਕਰਨ, ਵਧੀਆ ਜੀਵਨ ਬਤੀਤ ਹੋਵੇ, ਵਧੀਆ ਕਾਰੋਬਾਰ ਹੋਵੇ, ਰੁਤਬਾ ਪ੍ਰਾਪਤ ਕਰਨ ਇਸ ਸੰਸਾਰ ਦੇ ਅੰਦਰ। ਨਾਨਕ ਦਾ ਮਨ ਉਪਰਾਮ ਦੇਖ ਕੇ ਖੇਤੀ ਦੇ ਧੰਦੇ ਵਿੱਚ ਲਾ ਦਿੱਤਾ ਅਤੇ ਪਿਤਾ ਮਹਿਤਾ ਕਾਲੂ ਨੇ ਆਖਿਆ, ਮਨ ਲਾ ਕੇ ਖੇਤੀ ਕਰਨੀ, ਵਧੀਆ ਉਪਜ ਪੈਦਾ ਕਰਕੇ ਚੰਗਾ ਧਨ ਕਮਾਓ ਅਤੇ ਵਧੀਆ ਜੀਵਨ ਬਤੀਤ ਕਰੋ। ਧੰਨ ਗੁਰੂ ਨਾਨਕ ਦੇਵ ਜੀ, ਇਸ ਖੇਤੀ ਦੇ ਧੰਦੇ ਤੋਂ ਇਨਕਾਰ ਨਹੀਂ ਕੀਤਾ, ਹੱਥੀਂ ਕਿਰਤ ਕਰਨ ਨੂੰ ਪਹਿਲ ਦਿੱਤੀ ਹੈ। ਖੇਤਾਂ ਵਿੱਚ ਹੱਲ ਚਲਾਉਂਦਿਆਂ ਹੋਇਆਂ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ, ਹੱਥੀਂ ਕਾਰ ਕਰਦਿਆਂ ਮਨ ਨੂੰ ਕਿਵੇਂ ਕਰਤਾਰ ਦੇ ਚਰਨਾਂ ਦੇ ਨਾਲ ਜੋੜਨਾ, ਉਹਦਾ ਢੰਗ ਦੱਸਿਆ। ਜਿਵੇਂ ਖੇਤੀ ਕਰਦੇ ਨੇ ਉਸ ਵੇਲੇ ਦਾ ਹਾਲ ਇਉਂ ਦੱਸਿਆ ਜਾ ਰਿਹਾ।
1: ਬਈ

ਖੇਤੀ ਦਾ ਧੰਦਾ ਅਤੇ ਮੱਝਾਂ ਚਾਰਨ ਦਾ ਕੰਮ ਕਰਦਿਆਂ ਹੋਇਆਂ ਅਕਾਲ ਪੁਰਖ ਦੀ ਆਰਾਧਨਾ ਵੀ ਕਰਦੇ ਨੇ, ਮਨ ਉਪਰਾਮ ਹੁੰਦਾ ਤਾਂ ਭਗਤੀ ਕਰਨ ਵਿੱਚ ਜੁੜ ਜਾਂਦੇ। ਧੰਨ ਗੁਰੂ ਨਾਨਕ ਦੇਵ ਜੀ, ਜਿੱਥੇ ਆਪ ਪ੍ਰਭੂ ਭਗਤੀ ਵਿੱਚ ਲੀਨ ਹੁੰਦੇ ਉੱਥੇ ਲੁਕਾਈ ਨੂੰ ਵੀ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ। ਪਰ ਸੰਸਾਰ ਦੇ ਲੋਕ ਗੁਰੂ ਨਾਨਕ ਦੀਆਂ ਰਮਜਾਂ ਨੂੰ ਜਾਣ ਨਾ ਸਕੇ। ਇੱਕ ਦਿਨ ਪਿਤਾ ਬੜੇ ਪਰੇਸ਼ਾਨ ਨੇ ਕਿ ਬੱਚੇ ਨੂੰ ਜਿਸ ਧੰਦੇ ਵਿੱਚ ਵੀ ਲਾਈਦਾ ਹੈ ਉਸ ਧੰਦੇ ਵਿੱਚ ਸਫਲ ਨਹੀਂ ਹੁੰਦੇ। ਉਹਨਾਂ ਦੀ ਹੈਰਾਨੀ ਨੂੰ ਦੇਖਦਿਆਂ ਹੋਇਆਂ ਪੰਡਿਤ ਹਰਦਿਆਲ ਨੇ ਆ ਕੇ ਪਿਤਾ ਮਹਿਤਾ ਕਾਲੂ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਆਖਿਆ ਹੈ, ਤੁਹਾਡਾ ਪੁੱਤਰ ਨਾਨਕ ਸੰਸਾਰ ਉੱਤੇ ਆਇਆ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਬੁਰਾਈਆਂ ਨੂੰ ਦੂਰ ਕਰਨ ਵਾਸਤੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਉਸ ਸਮੇਂ ਦੇ ਹਾਲਾਤ ਨੂੰ ਬਿਆਨ ਕਰਦਿਆਂ ਹੋਇਆਂ ਉਚਾਰਨ ਕੀਤਾ ਹੈ, ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਸੱਚ ਚੰਦਰਮਾ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਚੜ੍ਹਿਆ। ਜਿਸ ਵੇਲੇ ਪੰਡਿਤ ਹਰਦਿਆਲ ਨੇ ਕੁਝ ਵਿਚਾਰਾਂ ਮਹਿਤਾ ਕਾਲੂ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਹੋਇਆਂ ਉਸਤਤ ਕਰਦਿਆਂ ਹੋਇਆਂ ਕੁਝ ਬਚਨ ਕੀਤੇ ਨੇ, ਉਹਦਾ ਵੇਰਵਾ ਇਉਂ ਦਿੱਤਾ ਜਾ ਰਿਹਾ।

ਦੁਨੀਆਂ ਪੂਜੂ ਇਸ ਨੂੰ ਇਹ ਦੁਖੀਆਂ ਦਾ।

0: ਕਿਹੜੀ ਗੱਲ ਸਖਾਲੀ ਆ, ਸਾਰੀ ਦੁਨੀਆ ਪੂਜੂ ਇਸ ਨੂੰ, ਇਹ ਦੁਖੀਆਂ ਦਾ ਵਾਲੀ ਆ।
1: ਐਸਾ ਇਸ ਦਾ ਤੇਜ ਚਮਕਦਾ, ਲੋਕਾਂ ਨੂੰ ਸਮਝਾਊਗਾ, ਚੋਰਾ ਤਾਈ ਸਾਧ ਬਣਾ ਕੇ ਸਿੱਧੇ ਰਸਤੇ ਪਾਊਗਾ।
0: ਦੁਖੀਆਂ ਤੇ ਮਜ਼ਲੂਮਾਂ ਵਾਰੀ ਕਰਨੀ

ਸਾਰੀ ਗੁੱਸੇ ਵਿੱਚ ਲਾਲੀ ਆ, ਸਾਰੀ ਦੁਨੀਆ ਪੂਜੂ ਇਸ ਨੂੰ, ਇਹ ਦੁਖੀਆਂ ਦਾ ਵਾਲੀ ਆ।

0: ਕਿਸ ਦੁਆ ਕਿਹੜੀ ਗੱਲ ਸਖਾਲੀ ਆ, ਸਾਰੀ ਦੁਨੀਆ ਪੂਜੂ ਇਸ ਨੂੰ, ਇਹ ਦੁਖੀਆਂ ਦਾ ਵਾਲੀ ਆ।
1: ਸੁਲਤਾਨਪੁਰ ਦੀ ਧਰਤੀ ਤੋਂ ਲੋਕਾਈ ਨੂੰ ਤਾਰਨ ਲਈ ਪਹਿਲੀ ਉਦਾਸੀ ਆਰੰਭ ਕੀਤੀ ਹੈ। ਸੁਲਤਾਨਪੁਰ ਤੋਂ ਪ੍ਰਾਰੰਭ ਕਰਕੇ ਸਭ ਤੋਂ ਪਹਿਲਾਂ ਮਾਤਾ ਪਿਤਾ ਅਤੇ ਪਰਿਵਾਰ ਦੇ ਨਾਲ ਮਿਲਾਪ ਕੀਤਾ, ਤਲਵੰਡੀ ਪਹੁੰਚਿਆ ਹੈ। ਤਲਵੰਡੀ ਤੋਂ ਲਾਹੌਰ ਹੁੰਦੇ ਹੋਏ ਏਮਨਾਬਾਦ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ। ਸਭ ਤੋਂ ਪਹਿਲਾਂ ਭਾਈ ਲਾਲੋ ਦੇ ਗ੍ਰਹਿ ਵਿਖੇ ਠਹਿਰੇ। ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਭਾਈ ਲਾਲੋ ਨੇ ਬੜੀ ਸੇਵਾ ਕੀਤੀ ਹੈ। ਕੁਝ ਸਮਾਂ ਬਤੀਤ ਹੋਇਆ, ਇੱਧਰ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਹੈ, ਜਿੱਥੇ ਸੰਤਾਂ ਮਹਾਂਪੁਰਖਾਂ ਨੂੰ ਬੁਲਾਇਆ ਗਿਆ ਹੈ। ਉੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵੀ ਸੱਦਾ ਭੇਜਿਆ ਗਿਆ ਹੈ। ਸੱਦਾ ਭੇਜ ਕੇ ਆਖਿਆ, ਅਸੀਂ ਬ੍ਰਹਮ ਭੋਜ ਕਰ ਰਹੇ ਹਾਂ, ਤੁਸੀਂ ਸਾਡੇ ਗ੍ਰਹਿ ਵਿਖੇ ਪਹੁੰਚੋ ਅਤੇ ਬ੍ਰਹਮ ਭੋਜ ਕਰੋ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਗ੍ਰਹਿ ਵਿਖੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵੇਲੇ ਬ੍ਰਹਮ ਭੋਜ ਵਿੱਚ ਸ਼ਾਮਲ ਨਹੀਂ ਹੋਏ, ਮਲਕ ਭਾਗੋ ਨੇ ਬਹੁਤ ਇਤਰਾਜ਼ ਕੀਤਾ ਹੈ। ਉਹਨਾਂ ਨੇ ਆਖਿਆ, ਤੁਸੀਂ ਸਾਡੇ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਸ਼ਾਮਲ ਹੋਏ? ਅਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵਿਚਾਰ ਸਾਂਝੀ ਕੀਤੀ ਹੈ, ਭਾਈ ਸੱਚੀ ਸੁੱਚੀ ਕਿਰਤ ਕਰਨ ਵਾਲੇ ਦਾ ਬ੍ਰਹਮ ਭੋਜ ਹੀ ਅਸੀਂ ਸਵੀਕਾਰ ਕਰਦੇ ਹਾਂ, ਕਿਉਂਕਿ ਤੁਸੀਂ ਜਿਹੜੀ ਕਮਾਈ ਕੀਤੀ ਹੈ ਉਹ ਠੀਕ ਨਹੀਂ ਹੈ। ਇਸ ਸੰਸਾਰ ਉੱਤੇ ਵਿਚਰਦਿਆਂ ਹੋਇਆਂ ਜਿਹੜਾ ਧਨ ਦੌਲਤ ਅਸੀਂ ਇਕੱਤਰ ਕਰਦੇ ਹਾਂ, ਇਹ ਸਾਡੀ ਆਤਮਾ ਦੇ ਨਾਲ ਨਹੀਂ ਨਿਭਦਾ। ਤੂੰ ਸੱਚੀ ਸੁੱਚੀ ਕਿਰਤ ਕਰਕੇ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜਨਾ ਹੈ, ਲੋੜਵੰਦ ਦੀ ਸਹਾਇਤਾ ਕਰਨੀ ਹੈ, ਭੁੱਖੇ ਨੂੰ ਭੋਜਨ ਛਕਾਉਣਾ ਹੈ। ਇਹ ਉਪਦੇਸ਼ ਲੋਕਾਈ ਨੂੰ ਦਿੱਤਾ ਹੈ। ਜਿਸ ਵੇਲੇ ਮਲਕ ਭਾਗੋ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਹੋਈਆਂ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨਾਲ ਬਚਨ ਹੋਏ ਨੇ, ਉਸ ਸਮੇਂ ਦੇ ਸੀਨ ਨੂੰ ਕਵੀਸ਼ਰੀ ਜਥਾ ਇਉਂ ਦੱਸ ਰਿਹਾ।

ਸਤਿਗੁਰ ਹੰਗਤਾਂ ਨੂੰ ਢਾਉਂਦੇ ਸਤਿਗੁਰ ਮਾਣ ਵਧਾਉਂਦੇ ਸਤਿਗੁਰ ਭਗਤਾਂ ਪਿਆਰਿਆਂ ਦਾ ਮਲਕਾ ਇਹ ਬ੍ਰਹਮ ਭੋਜਨੀ

जैसे

ਭਾਰਤ ਅਤੇ ਨੀਦਰਲੈਂਡਸ ਆਪਣੇ ਦੁਵਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ ਤੇ ਗੋਟਨਬਰਗ ਪਹੁੰਚ ਰਹੇ ਨੇ। ਭਾਰਤ ਨੇ ਕਿਹਾ ਕਿ ਹਾਰਮੁਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ। ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਹੋਣਗੀਆਂ। ਨਾਮਜ਼ਦਗੀਆਂ ਦੀ ਪੜਤਾਲ 18 ਮਈ ਨੂੰ ਹੋਵੇਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਹੈ। ਪਿਛਲੇ ਮਹੀਨੇ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ ਸੁੱਟੇ ਗਏ ਇੱਕ ਹੈਂਡ ਗ੍ਰਨੇਡ ਦੀ ਬਰਾਮਦਗੀ ਨਾਲ ਸੰਬੰਧਿਤ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਤਾਲਮੇਲ ਨਾਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਹੁਸ਼ਿਆਰਪੁਰ ਦੇ ਪਿੰਡ ਚੱਕ ਸਮਾਨਾ ਵਿੱਚ ਹਾਲ ਹੀ ਵਿੱਚ ਇੱਕ ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਭਰ ਵਿੱਚ ਸਾਰੇ ਖੁੱਲ੍ਹੇ ਪਏ ਬੋਰਵੈੱਲਾਂ ਦੀ ਤੁਰੰਤ ਜਾਂਚ ਅਤੇ ਸੀਲਿੰਗ ਦੀ ਸਖ਼ਤ ਹੁਕਮ ਜਾਰੀ ਕੀਤੇ ਨੇ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਜਤਾਈ ਹੈ। IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਰਾਜਸਥਾਨ ਰਾਇਲਸ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਵੇਗਾ।

ਫਿਰ ਪਾਊਂਗਾ ਗੀਤ ਜ਼ਰੂਰ ਸੁਣਾਂਗੇ। ਇਸ ਤੋਂ ਇਲਾਵਾ ਚਿੱਠੀ ਆਈ ਹੈ ਮੇਹਸ ਗੇਟ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਅਤੇ ਗੁਰਮੰਨਤ ਵੱਲੋਂ। ਫਿਰ ਚਿੱਠੀ ਆਈ ਹੈ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ ਵੱਲੋਂ। ਇਹਨਾਂ ਤੋਂ ਇਲਾਵਾ ਸਾਨੂੰ ਚਿੱਠੀ ਭੇਜੀ ਹੈ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੇਤੇਗ ਬਿਰਕ ਅਤੇ ਮੀਕਾ ਬਿਰਕ ਨੇ। ਆਓ ਸੁਣਦੇ ਆਪਾਂ ਅਗਲਾ ਗੀਤ, ਗੋਰੇ ਰੰਗ ਨੇ, ਨਛੱਤਰ ਗਿੱਲ ਦੀ ਆਵਾਜ਼ ਵਿੱਚ।

हाँ जी दोस्तों, ऐसी गीत गोरे रंग ने गीत गाया सी नछत्तर गिल ने। ते नछत्तर गिल दे मुढ़ले जीवन दे बारे आपां थोड़ी जी गल करदे हां। नछत्तर गिल दा जन्म पंजाब दे जिला हुशियारपुर दी तहसील गढ़ शंकर दे नेड़े पिंड अकालगढ़ विखे एक सिख परिवार विच होया सी। उन्हां दे पिता एक कीर्तनीए सन, जिस करके नछत्तर गिल नूं बचपन तों ही संगीत दी गुड़ती मिली। ਉਹ ਆਪਣੇ ਪਿੰਡ ਦੇ ਮੰਦਰ ਵਿੱਚ ਆਪਣੇ ਪਿਤਾ ਨਾਲ ਕੀਰਤਨ ਅਤੇ ਭਜਨ ਗਾਇਆ ਕਰਦੇ ਸਨ। ਉਹਨਾਂ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ 2001 ਵਿੱਚ ਐਲਬਮ 10 ਤੇਰੇ ਪਿੱਛੇ ਕਿਉਂ ਮਰੀਏ ਨਾਲ ਕੀਤੀ ਸੀ। 2005 ਵਿੱਚ ਆਏ ਉਹਨਾਂ ਦੇ ਗੀਤ ਦਿਲ ਦਿੱਤਾ ਨਹੀਂ ਸੀ ਨੇ ਉਹਨਾਂ ਨੂੰ ਘਰ ਘਰ ਵਿੱਚ ਪਛਾਣ ਦਿਵਾਈ। ਉਹਨਾਂ ਦੇ ਕੁਝ ਸਭ ਤੋਂ ਮਸ਼ਹੂਰ ਅਤੇ ਸਦਾਬਹਾਰ ਗੀਤਾਂ ਵਿੱਚ ਸ਼ਾਮਲ ਹਨ ਤਾਰਿਆਂ ਦੀ ਲੋ, ਹਸਦੀ ਨੇ ਦਿਲ ਮੰਗਿਆ, ਸਾਨੂੰ ਨਾਲ ਯਾਰੀਆਂ, ਨੈਣ ਨੈਣਾ ਨਾਲ।

ਇਹ ਸੀ ਉਹਨਾਂ ਦੇ ਕੁਝ ਪ੍ਰਸਿੱਧ ਗੀਤ। ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਕੁਝ ਹੋਰ ਚਿੱਠੀਆਂ ਆਪਾਂ ਪੜ੍ਹਦੇ ਹਾਂ। ਸਾਨੂੰ ਚਿੱਠੀ ਲਿਖੀ ਹੈ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਅਤੇ ਵੰਸ਼ ਬੱਤਾ ਨੇ। ਇਹਨਾਂ ਤੋਂ ਇਲਾਵਾ ਬਠਿੰਡਾ ਰੋਡ ਡੱਬਵਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ ਨੇ ਸਾਨੂੰ ਚਿੱਠੀ ਲਿਖੀ ਹੈ। ਇਸ ਤੋਂ ਇਲਾਵਾ ਚਿੱਠੀ ਆਈ ਹੈ ਪਿੰਡ ਲੋਹਗੜ੍ਹ ਠਾਕਰਾਂ ਵਾਲਾ ਫਿਰੋਜ਼ਪੁਰ ਤੋਂ ਭੇਜਣ ਵਾਲੇ ਨੇ ਚਿੱਠੀ। ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਮਾਨ ਸਿੰਘ ਅਤੇ ਪੋਤਰਾ ਗੁਰਨੂਰ ਸਿੰਘ। ਫਿਰ ਚਿੱਠੀ ਆਈ ਹੈ ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਦੇ ਨੇ ਸਤਿ ਸ਼੍ਰੀ ਅਕਾਲ, ਅਤੇ ਚਿੱਠੀ ਲਿਖਣ ਵਾਲਿਆਂ ਦੇ ਨਾਂ ਨੇ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਸਾਰਾ ਬਰਾੜ ਪਰਿਵਾਰ। ਦੋਸਤਾਂ ਦੇ ਨਾਂ ਵੀ ਲਿਖੇ ਨੇ ਕੁਲਵੰਤ ਮਲੋਟ। ਅਤੇ ਇਹਨਾਂ ਨੇ ਚਿੱਠੀ ਲਿਖਣ ਤੋਂ ਬਾਅਦ ਇੱਕ ਹੋਰ ਚਿੱਠੀ ਜਿਹੜੀ ਸਾਨੂੰ ਆਈ ਹੈ, ਉਹ ਆਈ ਹੈ ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ ਪਾਟੀਆ, ਏਂਜਲ ਪਾਟੀਆ, ਨਵਨੀਤ ਪਾਟੀਆ ਅਤੇ ਪੱਪੀ ਪਾਟੀਆ ਵੱਲੋਂ। ਫਿਰ ਚਿੱਠੀ ਆਈ ਹੈ, ਬਹੁਤ ਦੂਰੋਂ ਚਿੱਠੀ ਆਈ ਹੈ, ਭਾਟਾ ਪਾਰਾ ਦਤਰੰਗੀ ਤੋਂ ਭੇਜਣ ਵਾਲੇ ਨੇ ਚਿੱਠੀ। ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਜਾਵੇਂਦਰ ਕੁਮਾਰ ਵਰਮਾ। ਮੈਂ ਅੱਗੇ ਵੀ ਗੱਲ ਕਰ ਚੁੱਕੀ ਹਾਂ ਦੋਸਤੋ ਕਿ ਜਦੋਂ ਸਾਨੂੰ ਦੂਰੋਂ ਦੂਰੋਂ ਚਿੱਠੀਆਂ ਆਉਂਦੀਆਂ ਤਾਂ ਸਾਨੂੰ ਐਜ਼ ਅ ਐਂਕਰ, ਐਜ਼ ਅ ਆਰ ਜੇ ਬਹੁਤ ਚੰਗਾ ਲੱਗਦਾ ਹੈ ਕਿ ਆਕਾਸ਼ਵਾਣੀ ਰਾਹੀਂ ਅਸੀਂ ਆਪਣੇ ਸਰੋਤਿਆਂ ਨੂੰ ਬਹੁਤ ਦੂਰੋਂ ਦੂਰੋਂ ਆਪਾਂ ਮਿਲ ਰਹੇ ਹਾਂ, ਗੱਲਾਂ ਸਾਂਝੀਆਂ ਕਰ ਰਹੇ ਹਾਂ। ਅਤੇ ਕੋਈ ਨਾ ਕੋਈ ਜਿਹੜਾ ਹਫ਼ਤੇ ਦੇ ਇੱਕ ਦਿਨ ਹੁੰਦਾ ਨਾ, ਉਹ ਸਾਡਾ ਦਿਨ ਹੁੰਦਾ ਜਿਹਦੇ ਨਾਲ ਅਸੀਂ ਆਪਣੇ ਸਰੋਤਿਆਂ ਦੇ ਨਾਲ ਦਿਲ ਦੀ ਗਹਿਰਾਈ ਤੋਂ ਗੱਲਾਂ ਕਰ ਸਕਦੇ ਹਾਂ। ਸਰੋਤੇ ਵੀ ਇੱਕ ਮੀਡੀਅਮ ਉਹਨਾਂ ਨੂੰ ਇਹੋ ਜਿਹਾ ਮਿਲਿਆ ਜਿਹਦੇ ਰਾਹੀਂ ਉਹ ਸਾਨੂੰ ਚਿੱਠੀਆਂ ਲਿਖਦੇ ਨੇ। ਅਤੇ ਵੈਸੇ ਤਾਂ ਜਿੱਦਾਂ ਅੱਜ ਕੱਲ੍ਹ ਫੋਨ ਦਾ ਜ਼ਮਾਨਾ ਹੈ, SMS ਦਾ ਜਾਂ ਵਟਸਐਪ ਦਾ ਜ਼ਮਾਨਾ, ਅਤੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਚਿੱਠੀਆਂ ਜਿਹੜਾ ਇੱਕ ਮੀਡੀਅਮ ਹੈ ਗੱਲ ਕਰਨ ਦਾ, ਇਹ ਥੋੜ੍ਹਾ ਜਿਹਾ ਪੁਰਾਣਾ ਮੀਡੀਅਮ ਹੈ। ਲੇਕਿਨ ਅਸੀਂ ਉਹੀ ਮੀਡੀਅਮ ਨੂੰ ਹਜੇ ਵੀ ਜਗਾ ਕੇ ਰੱਖਿਆ ਹੋਇਆ ਹੈ, ਚਿੱਠੀਆਂ ਰਾਹੀਂ ਅੱਜ ਵੀ ਅਸੀਂ ਗੱਲਾਂ ਕਰਦੇ ਹਾਂ ਅਤੇ ਬਹੁਤ ਚੰਗਾ ਲੱਗਦਾ। ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਚਾਂਦੀ ਰਾਮ ਅਤੇ ਸ਼ਾਂਤੀ ਦੇਵੀ ਦੀ ਆਵਾਜ਼ ਵਿੱਚ ਆਪਾਂ ਗੀਤ ਸੁਣਾਂਗੇ, ਰੋਟੀ ਹੀਰ ਨੇ ਪਕਾਈ। ਆਓ ਸੁਣਦੇ ਹਾਂ ਇਹ ਗੀਤ।

ਹਾਂਜੀ ਦੋਸਤੋ, ਇਹ ਜਿਹੜਾ ਆਪਾਂ ਗੀਤ ਸੁਣ ਰਹੇ ਸੀ ਚਾਂਦੀ ਰਾਮ ਅਤੇ ਸ਼ਾਂਤੀ ਦੇਵੀ ਦੀ ਆਵਾਜ਼ ਵਿੱਚ, ਇੱਕ ਇਹ ਪਰਫੈਕਟ ਐਗਜ਼ਾਮਪਲ ਹੈ ਓਲਡ ਇਜ਼ ਗੋਲਡ ਦੀ। ਬਹੁਤ ਹੀ ਪਿਆਰਾ ਗੀਤ ਸੀ। ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ। ਅਤੇ ਚਾਂਦੀ ਰਾਮ ਅਤੇ ਸ਼ਾਂਤੀ ਦੇਵੀ ਪੰਜਾਬੀ ਲੋਕ ਸੰਗੀਤ ਦੇ ਇਤਿਹਾਸ ਵਿੱਚ ਇੱਕ ਮਸ਼ਹੂਰ ਦੋ ਗਾਣਾ ਗਾਇਕ ਜੋੜੀ ਰਹੇ ਨੇ। ਉਹਨਾਂ ਨੇ ਕਈ ਪੁਰਾਣੇ ਸਦਾਬਹਾਰ ਪੰਜਾਬੀ ਗੀਤ ਗਾਏ ਨੇ। ਇਸ ਜੋੜੀ ਬਾਰੇ ਕੁਝ ਜਾਣਕਾਰੀ ਹੈ। ਇਸ ਜੋੜੀ ਦੀ ਆਵਾਜ਼ ਵਿੱਚ ਬਣ ਕੇ ਕਬੂਤਰ, ਚਾਈਨਾ, ਲਾਈ ਜਾਂ ਛੱਲੀਆ ਅਤੇ ਮਿੱਤਰਾਂ ਦੂਰ ਦੀਆਂ ਵਰਗੇ ਗੀਤ ਬਹੁਤ ਹੀ ਮਸ਼ਹੂਰ ਹੋਏ ਨੇ। ਉਹਨਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਅਤੇ ਇਹ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਦਾ ਵੀ ਹਿੱਸਾ ਰਹੇ ਨੇ। ਉਹਨਾਂ ਦੇ ਪੁਰਾਣੇ ਗੀਤ ਜਿੰਨੇ ਵੀ ਨੇ ਅੱਜ ਕੱਲ੍ਹ ਡਿਜੀਟਲ ਪਲੈਟਫਾਰਮਾਂ 'ਤੇ ਵੀ ਉਪਲਬਧ ਨੇ ਅਤੇ ਉਹਨਾਂ ਨੂੰ ਸੁਣਿਆ ਜਾ ਸਕਦਾ ਹੈ। ਬਹੁਤ ਹੀ ਪਿਆਰੀ ਜੋੜੀ ਸੀ। ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਚਿੱਠੀ ਆਈ ਹੈ ਪੰਚਕੁਲਾ ਸੈਕਟਰ 9 ਤੋਂ। ਭੇਜਣ ਵਾਲੇ ਨੇ ਆਸ਼ੂ ਚੁਗ, ਅਸ਼ਵਿਨੀ ਚੁਗ, ਗੋਵਿੰਦ ਚੁਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢਿੰਗਰਾ ਵੱਲੋਂ। ਫਿਰ ਚਿੱਠੀ ਆਈ ਹੈ ਇਹਨਾਂ ਤੋਂ ਇਲਾਵਾ ਮਲੋੜ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ, ਸੁਖਬੀਰ ਸਿੰਘ ਛਾਜਲੀ ਤੋਂ। ਇਹਨਾਂ ਦੇ ਨਾਲ ਕਈ ਵਾਰੀ ਆਪਾਂ ਫੋਨ 'ਤੇ ਗੱਲ ਕੀਤੀ ਹੈ, ਬਹੁਤ ਹੀ ਵਧੀਆ ਲੱਗਾ ਇਹਨਾਂ ਨਾਲ ਗੱਲ ਕਰਕੇ। ਫਿਰ ਚਿੱਠੀ ਆਈ ਹੈ ਪਿੰਡ ਬੁਰਜ ਸਿੱਧਵਾਂ ਮਲੋੜ ਤੋਂ ਸਰਬਜੋਤ ਸਿੱਧੂ, ਅਵਿਤਾਜ ਸਿੱਧੂ, ਜਗਤਾਰ ਜੱਗਾ, ਧੌਲਾ ਖਿੰਗਰਾ ਤੋਂ। ਫਿਰ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਚਿੱਠੀ ਆਈ ਹੈ। ਲਿਖਣ ਵਾਲੇ ਨੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, JS ਨਾਇਕ, ਸ਼ੋਭਾ ਨਾਇਕ ਅਤੇ ਪੂਰਾ ਡਾਗਲਾ ਪਰਿਵਾਰ। ਇਹਨਾਂ ਤੋਂ ਇਲਾਵਾ ਚਿੱਠੀ ਭੇਜੀ ਹੈ ਕਰਨਵੀਰ ਹਾਊਸ ਤੋਂ, ਗੁਰੂ ਗੋਬਿੰਦ ਸਿੰਘ ਨਗਰ ਪੂਚੋਂ ਕੈਂਚੀਆਂ ਤੋਂ। ਲਿਖਣ ਵਾਲੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ ਅਤੇ ਸਿਮਰਨ ਏਕਮ, ਦਮਨ ਅਭਿਜੋਤ। ਫਿਰ ਚਿੱਠੀ ਆਈ ਹੈ ਫਰੈਂਡਸ ਕਲੋਨੀ ਕਰਨਾਲ ਤੋਂ, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ। ਇਹਨਾਂ ਸਾਰਿਆਂ ਦੀ ਹੀ ਮਿਲੀ ਜੁਲੀ ਫਰਮਾਇਸ਼ 'ਤੇ ਆਪਾਂ ਤੁਹਾਨੂੰ ਅਗਲਾ ਗੀਤ ਸੁਣਾਉਣ ਜਾ ਰਹੇ ਨੇ ਦੀਦਾਰ ਸੰਧੂ ਦੀ ਆਵਾਜ਼ ਵਿੱਚ, ਨਾ ਮਾਰ ਜਾਲਮਾ ਵੇ। ਆਓ ਸੁਣਦੇ ਹਾਂ ਗੀਤ।

ਵਿਆਹ ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਨਾਲ ਸਾਲ 1993 ਵਿੱਚ ਹੋਇਆ ਸੀ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਪੁੱਤਰ ਹਨ ਜੋ ਸੰਗੀਤ ਦੇ ਖੇਤਰ ਵਿੱਚ ਹੀ ਸਰਗਰਮ ਹਨ। ਇਹ ਸੀ ਸਾਡੇ ਪਿਆਰੇ ਅਮਰ ਨੂਰੀ। ਅਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਉਂਦੇ ਹਾਂ, ਕੁਝ ਹੋਰ ਚਿੱਠੀਆਂ ਵੀ ਪੜ੍ਹਦੇ ਹਾਂ। ਚਿੱਠੀ ਆਈ ਹੈ ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ। ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਅਤੇ ਜਗਤਾਰ ਗਿੱਲ ਵੱਲੋਂ। ਫਿਰ ਚਿੱਠੀ ਆਈ ਹੈ ਮਹਾਂਦੇਵ ਘਾਟ ਅਮਲੇਸ਼ਵਰ ਤੋਂ। ਭੇਜਣ ਵਾਲੇ ਨੇ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਸੁਜਲਾ ਠਾਕੁਰ, ਜੋਤੀ ਠਾਕੁਰ ਅਤੇ ਰਿਆਂਸ਼ ਠਾਕੁਰ। ਇਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਸਾਨੂੰ ਚਿੱਠੀ ਭੇਜੀ ਹੈ, ਚਿੱਠੀ ਲਿਖੀ ਹੈ ਟਾਹਲੀ ਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਅਤੇ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ। ਫਿਰ ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ ਚਿੱਠੀ ਭੇਜੀ ਹੈ ਕੈਪਟਨ ਸਿੰਘ, ਮਾਫ਼ ਕਰਨਾ ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਠਾਕਰ ਅਤੇ ਹਰਫੁਲ। ਇਹਨਾਂ ਤੋਂ ਇਲਾਵਾ ਚਿੱਠੀ ਭੇਜੀ ਹੈ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਨੇ। ਫਿਰ ਚਿੱਠੀ ਆਈ ਹੈ, ਬਹੁਤ ਦੂਰੋਂ ਚਿੱਠੀ ਆਈ ਹੈ, ਆਸ਼ਾ ਰੇਡੀਓ ਸਰੋਤਾ ਸੰਘ ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਚਿੱਠੀ ਆਈ ਹੈ। ਭੇਜਣ ਵਾਲੇ ਨੇ ਅਭਿਜੀਤ ਗਵਾਨਕਰ ਰਾਹੀ, ਸ਼੍ਰੀਮਤੀ ਸਰੀਤਾ ਗਵਾਨਕਰ, ਪ੍ਰਿੰਸ ਏਕਾਂਸ਼ ਗਵਾਨਕਰ, ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਨਕਰ, ਪ੍ਰਨੀਤਾ ਗਵਾਨਕਰ, ਆਕਾਰ ਹਾਈਟਸ ਬਹਾਦੁਰਾ ਨਾਗਪੁਰ ਤੋਂ ਵਿਸ਼ੇਲੀ ਸ਼ੈਲੈਂਸ਼ ਗਵਾਨਕਰ, ਸ਼ਵੇਤਾ ਸੁਮਿਤ ਗਵਾਨਕਰ, ਕੁਮਾਰੀ ਧਵਨੀ ਗਵਾਨਕਰ, ਜਿਨ੍ਹਾਂ ਨੂੰ ਪਿਆਰ ਨਾਲੇ ਪਰੀ ਵੀ ਕਹਿੰਦੇ ਨੇ, ਅਤੇ ਲਾਡਲਾ ਟੁਕ ਟੁਕ ਗਵਾਨਕਰ। ਇਹਨਾਂ ਸਾਰਿਆਂ ਦੀ ਹੀ ਮਿਲੀ ਜੁਲੀ ਫਰਮਾਇਸ਼ 'ਤੇ ਆਪਾਂ ਤੁਹਾਨੂੰ ਅਗਲਾ ਗੀਤ ਸੁਣਾਉਣ ਜਾ ਰਹੇ ਨੇ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ। ਗੀਤ ਹੈ ਦਿਲ ਨਹੀਂ ਲੱਗਦਾ, ਆਓ ਸੁਣਦੇ ਹਾਂ ਗੀਤ।

ਹਾਂਜੀ ਦੋਸਤੋ, ਆਪਾਂ ਪ੍ਰੋਗਰਾਮ ਸੁਣ ਰਹੇ ਹਾਂ ਚਿੱਠੀਆਂ ਮਿੱਠੀਆਂ। ਹੁਣੇ ਆਪਾਂ ਦਿਲ ਨਹੀਂ ਲੱਗਦਾ ਗੀਤ ਸੁਣ ਰਹੇ ਸੀ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ, ਅਤੇ ਬਹੁਤ ਹੀ ਪਿਆਰਾ ਗੀਤ ਹੈ। ਅਤੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਸਰਦੂਲ ਸਿਕੰਦਰ ਪਟਿਆਲਾ ਘਰਾਣੇ ਨਾਲ ਸੰਬੰਧਿਤ, ਉਹਨਾਂ ਨੂੰ ਪੰਜਾਬੀ ਲੋਕ ਸੰਗੀਤ ਅਤੇ ਪੌਪ ਦਾ ਸਿਕੰਦਰ ਵੀ ਮੰਨਿਆ ਜਾਂਦਾ ਹੈ। ਉਹਨਾਂ ਦੀ ਦਮਦਾਰ ਆਵਾਜ਼ ਨੇ ਪੰਜਾਬੀ ਗਾਇਕੀ ਨੂੰ ਵਿਸ਼ਵ ਪੱਧਰ 'ਤੇ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ। ਸਰਦੂਲ ਸਿਕੰਦਰ ਦਾ ਜਨਮ 15 ਜਨਵਰੀ 1961 ਨੂੰ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦੇ ਪਿੰਡ ਖੇੜੀ ਨੌਦ ਸਿੰਘ ਵਿਖੇ ਹੋਇਆ। ਉਹ ਸੰਗੀਤਕ ਪਿਛੋਕੜ ਵਾਲੇ ਪਰਿਵਾਰ ਤੋਂ ਆਉਂਦੇ ਸਨ ਅਤੇ ਉਹਨਾਂ ਦੇ ਪਿਤਾ ਮਰਹੂਮ ਸਾਗਰ ਮਸਤਾਨਾ ਜੀ ਆਪਣੇ ਸਮੇਂ ਦੇ ਉੱਘੇ ਤਬਲਾ ਵਾਦਕ ਅਤੇ ਗਾਇਕ ਸਨ। ਉਹਨਾਂ ਦਾ ਵਿਆਹ ਪ੍ਰਸਿੱਧ ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨਾਲ ਹੋਇਆ। ਉਹਨਾਂ ਦੇ ਦੋ ਪੁੱਤਰ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਹਨ, ਜੋ ਸੰਗੀਤ ਦੇ ਖੇਤਰ ਵਿੱਚ ਵੀ ਸਰਗਰਮ ਹਨ। ਉਹਨਾਂ ਨੇ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਆਪਣੀ ਰੇਡੀਓ ਅਤੇ ਟੀਵੀ ਪ੍ਰੋਗਰਾਮਾਂ ਰਾਹੀਂ ਆਪਣੀ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਆਪਣੀ ਪਹਿਲੀ ਐਲਬਮ ਰੋਡਵੇਜ਼ ਦੀ ਲਾਰੀ ਕੱਢੀ, ਜਿਸ ਨੇ ਉਹਨਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਉਹਨਾਂ ਦੇ ਕੁਝ ਸਭ ਤੋਂ ਪ੍ਰਸਿੱਧ ਅਤੇ ਸਦਾਬਹਾਰ ਗੀਤਾਂ ਵਿੱਚ ਸ਼ਾਮਲ ਹਨ ਹੁਸਨਾ ਦੇ ਮਾਲਕੋ, ਸਤਾਇਆ ਨਾ ਕਰੋ, ਤੇਰਾ ਲਿਖ ਦੂੰ ਸਫੈਦ ਅਤੇ ਨਾ, ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ, ਯਾਰਾਂ ਨਾਲ ਬਹਾਰਾਂ। ਆਪਣੇ ਲੰਬੇ ਕਰੀਅਰ ਦੌਰਾਨ ਉਹਨਾਂ ਨੇ 50 ਤੋਂ ਵੱਧ ਐਲਬਮਾਂ ਰਿਕਾਰਡ ਕੀਤੀਆਂ ਅਤੇ ਦੁਨੀਆ ਭਰ ਵਿੱਚ ਲੱਖਾਂ ਕਾਪੀਆਂ ਵੇਚੀਆਂ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਫਿਲਮਾਂ ਜਿਵੇਂ ਕਿ ਯਾਰਾਂ ਨਾਲ ਬਹਾਰਾਂ ਅਤੇ ਪਿੰਡ ਦੀ ਕੁੜੀ ਵਿੱਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ। ਸਰਦੂਲ ਸਿਕੰਦਰ 24 ਫਰਵਰੀ 2021 ਨੂੰ ਕੋਵਿਡ-19 ਅਤੇ ਹੋਰ ਸਿਹਤ ਸੰਬੰਧੀ ਜਟਿਲਤਾਵਾਂ ਕਾਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪੰਜਾਬੀ ਸੰਗੀਤ ਉਦਯੋਗ ਲਈ ਉਹਨਾਂ ਦਾ ਜਾਣਾ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ। ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਅਤੇ ਮਿਆਰੀ ਸੰਗੀਤ ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

ਇਹ ਸੀ ਸਾਡੇ ਪਿਆਰੇ ਸਰਦੂਲ ਸਿਕੰਦਰ। ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਕੁਝ ਹੋਰ ਚਿੱਠੀਆਂ ਪੜ੍ਹਦੇ ਹਾਂ। ਚਿੱਠੀ ਆਈ ਹੈ ਜ਼ਿਲ੍ਹਾ ਲੁਧਿਆਣਾ ਤੋਂ, ਮੁੱਲਾਪੁਰ ਦਾਖਾ ਮੰਡੀ ਤੋਂ। ਭੇਜਣ ਵਾਲੇ ਨੇ ਕ੍ਰਿਸ਼ਨਾ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ ਅਤੇ ਜੇ ਬੀ ਰਾਓ। ਫਿਰ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਮਨ ਜੈਨ, ਗੌਤਮ ਜੈਨ, ਰਸਗੁੱਲਾ ਜੈਨ ਅਤੇ ਨਗੀਨਾ ਜੈਨ। ਫਿਰ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮਨੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਮਨੋਜ ਜੈਨ, ਸਮਤਾ ਜੈਨ। ਇਹਨਾਂ ਤੋਂ ਇਲਾਵਾ ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ ਚਿੱਠੀ ਭੇਜੀ ਹੈ ਸੋਹਨ ਸਿੰਘ ਬੂਕ, ਨਿਸ਼ਾਨ ਸਿੰਘ ਬੂਕ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਦਾਦੀ ਜਸਵੰਤ ਕੌਰ। ਫਿਰ ਰਾਜ ਮਿਸਤਰੀ ਮੋਹਿੰਦਰ ਕੌਰ ਬੂਕ, ਬਲਵਿੰਦਰ ਕੌਰ ਬੂਕ, ਬਲਦੇਵ ਸਿੰਘ ਅਤੇ ਨੇੜੇ ਪਿੰਡੀ ਜੀ ਟੀ ਰੋਡ ਤੋਂ ਇਹ ਚਿੱਠੀ ਸਾਨੂੰ ਆਈ ਹੈ। ਇਹਨਾਂ ਤੋਂ ਇਲਾਵਾ ਚਿੱਠੀ ਭੇਜੀ ਹੈ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਜਗਸੀਰ ਸਿੰਘ ਅਤੇ ਡਾਕਟਰ ਧਰਮਵੀਰ ਲੋੜੜ ਨੇ। ਫਿਰ ਚਿੱਠੀ ਆਈ ਹੈ ਚਕਲਾ ਬਾਜ਼ਾਰ ਸਮਾਨਾ ਤੋਂ, ਸਾਡੇ ਰੈਗੂਲਰ ਸਰੋਤੇ ਨੇ, ਬਹੁਤ ਸਾਰੇ ਪ੍ਰੋਗਰਾਮਾਂ ਰਾਹੀਂ ਸਾਡੇ ਨਾਲ ਉਹ ਗੱਲਬਾਤ ਕਰਦੇ ਨੇ, ਦਿਲ ਦੀਆਂ ਗੱਲਾਂ ਵੀ ਕਰਦੇ ਨੇ। ਚਿੱਠੀ ਭੇਜੀ ਹੈ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਖੁਸ਼ਦਿਲ ਅਤੇ ਸੰਗੀਤਾ ਜਿੰਦਲ, ਹਸਮੁਖ ਜਿੰਦਲ ਨੇ। ਇਹਨਾਂ ਤੋਂ ਇਲਾਵਾ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਨੇ ਵੀ ਸਾਨੂੰ ਚਿੱਠੀ ਲਿਖੀ ਹੈ। ਅਤੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਅਸੀਂ ਤੁਹਾਨੂੰ ਅਗਲਾ ਗੀਤ ਸੁਣਾਉਣ ਜਾ ਰਹੇ ਨੇ, ਹਰਚਰਨ ਗਰੇਵਾਲ ਅਤੇ ਨਰਿੰਦਰ ਬੀਬਾ ਦੀ ਆਵਾਜ਼ ਵਿੱਚ, ਤੇਰੇ ਬੋਤੇ ਦੀ ਨੁਹਾਰ ਬਣ ਜਾਵਾਂ। ਬਹੁਤ ਹੀ ਪਿਆਰਾ ਗੀਤ ਹੈ, ਇਹ ਵੀ ਇੱਕ ਹੋਰ ਇਗਜ਼ੈਂਪਲ ਹੈ ਓਲਡ ਇਜ਼ ਗੋਲਡ ਦੀ। ਆਓ ਸੁਣਦੇ ਹਾਂ ਇਹ ਗੀਤ।

ਜਾਂ ਬੋਤੇ ਉੱਤੇ ਬੈਠਾ ਗੋਰੀਏ ਨੀ ਬਿਨਾ ਪੀਤੇ ਲੋਰ ਮੈਨੂੰ ਆਵੇ ਰੂਸੀਆਂ ਦੇ ਰਾਕਟਾਂ ਨੂੰ ਨੀ ਮੇਰਾ ਬੋਤਾ।

ਨਮਸਕਾਰ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਸ਼ਾਮ ਦੇ 4 ਵਜੇ ਨੇ ਸਾਡੀ ਸਭਾ ਹੁਣ ਸ਼ੁਰੂ ਹੁੰਦੀ ਹੈ ਅਤੇ ਸਭਾ ਦੇ ਸ਼ੁਰੂ 'ਚ ਪੇਸ਼ ਨੇ ਮੁੱਖ ਖ਼ਬਰਾਂ। ਭਾਰਤ ਅਤੇ ਨੀਦਰਲੈਂਡਸ ਆਪਣੇ ਦੁਵੱਲੇ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ 'ਤੇ ਗੋਟਨਬਰਗ ਪਹੁੰਚ ਰਹੇ ਨੇ। ਭਾਰਤ ਨੇ ਕਿਹਾ ਹੈ ਕਿ ਹੋਰਮੁਜ਼ ਸਟ੍ਰੇਟ ਵਿੱਚ ਵਪਾਰਕ ਜਹਾਜ਼ਾਂ 'ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਜਨਗਣਨਾ 2026 ਤਹਿਤ 5 ਰਾਜਾਂ ਵਿੱਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਹੋਣਗੀਆਂ। ਨਾਮਜ਼ਦਗੀਆਂ ਦੀ ਪੜਤਾਲ 18 ਮਈ ਨੂੰ ਹੋਵੇਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ 2026 ਹੈ। ਪਿਛਲੇ ਮਹੀਨੇ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ ਸੁੱਟੇ ਗਏ ਇੱਕ ਹੈਂਡ ਗ੍ਰੇਨੇਡ ਦੀ ਬਰਾਮਦਗੀ ਨਾਲ ਸੰਬੰਧਿਤ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਤਾਲਮੇਲ ਨਾਲ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਸ਼ਿਆਰਪੁਰ ਦੇ ਪਿੰਡ ਚੱਕ ਸਮਾਣਾ ਵਿੱਚ ਹਾਲ ਹੀ ਵਿੱਚ ਇੱਕ ਬੱਚੇ ਦੇ ਬੋਰਵੈਲ ਵਿੱਚ ਡਿੱਗਣ ਦੀ ਘਟਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਭਰ ਵਿੱਚ ਸਾਰੇ ਖੁੱਲ੍ਹੇ ਪਏ ਬੋਰਵੈਲਾਂ ਦੀ ਤੁਰੰਤ ਜਾਂਚ ਅਤੇ ਸੀਲਿੰਗ ਦੇ ਸਖ਼ਤ ਹੁਕਮ ਜਾਰੀ ਕੀਤੇ ਨੇ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ 'ਤੇ 22 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਜਤਾਈ ਹੈ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਇੱਕ ਹੋਰ ਮੈਚ ਵਿੱਚ ਦਿੱਲੀ ਵਿੱਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਵੇਗਾ ਅਤੇ ਟੈਨਿਸ ਵਿੱਚ ਯੂਕਰੇਨ ਦੀ ਐਲੀਨਾ ਸਵੀਤੋਲੀਨਾ ਨੇ ਇਟਾਲੀਅਨ ਓਪਨ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

0: क्या है बदल। जो कहानियां हम सुनते आए देखते आए अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਅਮ ਵੇਵ 343.6 meter ਯਾਨੀ 873 ਕਿਲੋਹਰਟਸ 'ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਹੈ ਜਲੰਧਰ ਕੇਂਦਰ। ਸ਼ਾਮ ਦੇ 4:30 ਹੋਏ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 5:30 ਵੱਜ ਚੁੱਕੇ ਨੇ, ਆਓ ਹੁਣ ਸਰਵਨ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 5:30 ਵੱਜ ਚੁੱਕੇ ਨੇ, ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਆ ਜਾਂਦਾ ਹੈ। ਐਨ ਇਸੇ ਤਰ੍ਹਾਂ ਜੀਵ ਲੋਭ ਵਸ ਹੋ ਮਾਇਆ ਦੇ ਮੰਦਰਾਂ ਵਿੱਚ ਜਕੜਿਆ ਜਾਂਦਾ ਹੈ। ਭਗਤ ਕਬੀਰ ਜੀ ਫੁਰਮਾਉਂਦੇ ਹਨ, ਭਗਤ ਬਿਨ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ। ਭਗਤੀ ਵੀ ਹੁਣੇ ਜੀਵਨ ਦੀ ਨਿਰਾਰਥਕਤਾ ਨੂੰ ਸਰਲ ਉਦਾਹਰਨਾਂ ਰਾਹੀਂ ਸਪਸ਼ਟ ਕੀਤਾ ਹੈ। ਜੰਗਲ ਦੇ ਵਿੱਚ ਖਿੜੇ ਫੁੱਲਾਂ ਦੀ ਸੁਗੰਧੀ ਨਾਲੋਂ ਬਾਗ ਬਗੀਚੇ ਦੇ ਫੁੱਲ ਆਲੇ ਦੁਆਲੇ ਨੂੰ ਸੁਹਾਵਣਾ ਬਣਾਉਂਦੇ ਹਨ। ਪ੍ਰਭੂ ਜੀ ਦੀ ਬੰਦਗੀ ਰੂਪ ਸੁਗੰਧੀ ਤੋਂ ਬਿਨਾਂ ਜੀਵ ਅਨੇਕ ਜੂਨਾਂ ਵਿੱਚ ਭਟਕਦੇ ਰਹਿੰਦੇ ਹਨ ਅਤੇ ਮੁੜ ਮੁੜ ਕਾਲ ਵਸ ਪੈਂਦੇ ਰਹਿੰਦੇ ਹਨ। ਨਾਮ ਦੀ ਸੁਗੰਧੀ ਤੋਂ ਬਿਨਾਂ ਜਗਤ ਫੁਲਵਾੜੀ ਦਾ ਇਹ ਜੀਵ ਫੁੱਲ ਕਿਸੇ ਅਰਥ ਨਹੀਂ। ਦੁਨਿਆਵੀ ਰਸਾਂ ਕਸਾਂ ਵਿੱਚ ਤਾਂ ਹਰੀ ਵਿਸਰਦਾ ਹੈ ਅਤੇ ਸਦਾ ਖੁਆਰੀ ਦਾ ਕਾਰਨ ਬਣਦਾ ਹੈ। ਇਸੇ ਲਈ ਭਗਤ ਕਬੀਰ ਜੀ ਰਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਦੀ ਪ੍ਰੇਰਨਾ ਕਰਦੇ ਹਨ। ਵਡਹੰਸ ਦੀ ਵਾਰ ਨਾਲ ਦਰਜ ਇੱਕ ਸਲੋਕ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਸਦੀਵੀ ਸੱਚੇ ਗੁਰੂ ਦੀ ਪ੍ਰੇਮ ਭਗਤੀ ਤੋਂ ਬਿਨਾਂ ਜੀਵਨ ਨੂੰ ਦੁੱਖਾਂ ਦਾ ਵਾਸ ਦੱਸਦੇ ਹਨ, ਕਿਉਂਕਿ ਦੂਜੇ ਚਾਹ ਅਤੇ ਪਿਆਰ ਹਉਮੈ ਨੂੰ ਵਧਾਉਂਦੇ ਹਨ ਅਤੇ ਨਾਮ ਪਿਆਰ ਨੂੰ ਮਿਟਾਉਂਦੇ ਹਨ। ਇਉਂ ਭਗਤੀ ਵੀ ਹੋਣਾ ਜੀਵਨ ਮਾਇਕ ਰੁਝੇਵਿਆਂ ਤਾਈਂ ਸੀਮਤ ਹੋ ਵਿਕਾਰਾਂ ਨੂੰ ਜੀਵਨ ਵਿੱਚ ਲਿਆ ਕਈ ਜਨਮਾਂ ਦੀ ਵਿਅਰਥਤਾ ਦਾ ਕਾਰਨ ਬਣਦਾ ਹੈ। ਗੁਰੂ ਜੀ ਫੁਰਮਾਉਂਦੇ ਹਨ, ਬਿਨ ਸਤਿਗੁਰ ਸੇਵੇ ਜਗਤ ਮੁਆ, ਬਿਰਥਾ ਜਨਮ ਗਵਾਏ ਦੂਜੇ ਭਾਏ, ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ, ਵਿਸਟਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਆਏ, ਨਾਨਕ ਬਿਨ ਨਾਵੇਂ ਜਮ ਮਾਰਸੀ ਅੰਤ ਗਇਆ ਪਛਤਾਏ। ਗੁਰਬਾਣੀ ਵਿੱਚ ਭਗਤੀ ਵੀ ਹੁਣੇ ਜੀਵਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਇਸ ਜੀਵਨ ਦੀ ਵਿਅਰਥਤਾ ਨੂੰ ਵਿਭਿੰਨ ਉਦਾਹਰਨਾਂ ਪ੍ਰਸੰਗਾਂ ਚਿਹਨਾਂ ਅਤੇ ਪ੍ਰਤੀਕਾਂ ਰਾਹੀਂ ਪੇਸ਼ ਕੀਤਾ ਗਿਆ ਹੈ। ਅਸਲ ਵਿੱਚ ਇਹ ਜੁਗਤ ਪ੍ਰੇਰਨਾ ਦਾ ਹੀ ਰੂਪ ਹੈ। ਭਗਤ ਕਬੀਰ ਜੀ ਤਾਂ ਬੰਦਗੀਹੀਨ ਮਨੁੱਖ ਦੀ ਮਾਂ ਨੂੰ ਵੀ ਬੁਰਾ ਆਖਦੇ ਹਨ ਅਤੇ ਭਗਤ ਦੀ ਕੁੱਤੀ ਨੂੰ ਵੀ ਸਲਾਉਂਦੇ ਹਨ। ਗੁਰਬਾਣੀ ਅਨੁਸਾਰ ਪ੍ਰਭੂ ਭਗਤੀ ਜੀਵਨ ਦਾ ਉੱਤਮ ਉਪਯੋਗ ਕਰਨ ਵਾਲੀ ਦਾਤ ਹੈ। ਵਿਕਾਰਾਂ ਨਾਲ ਭਰੇ ਸੰਸਾਰ ਸਮੁੰਦਰ ਤੋਂ ਭਗਤੀ ਹੀ ਪਾਰ ਲੰਘਾ ਸਕਦੀ ਹੈ। ਗੁਰਬਾਣੀ ਇਸ ਭੇਦ ਨੂੰ ਸਪਸ਼ਟ ਕਰ ਦਿੰਦੀ ਹੈ ਕਿ ਭਗਤ ਬਿਨਾਂ ਸੰਸੇ ਅਤੇ ਭਰਮਾਂ ਦੀ ਨਿਵਿਰਤੀ ਨਹੀਂ ਹੋਣੀ। ਪ੍ਰਭੂ ਦੇ ਚਰਨਾਂ ਦੀ ਪ੍ਰੀਤ ਜਗਿਆਸਾ ਵਿੱਚ ਭਗਤ ਗੁਰੂ ਅੱਗੇ ਆਪਣੀਆਂ ਮੁਸ਼ਕਲਾਂ ਨੂੰ ਸੁਲਝਾ ਕੇ ਸੱਚ ਮਾਰਗ ਦੀ ਸੋਝੀ ਪ੍ਰਾਪਤ ਕਰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ, ਪ੍ਰਾਨੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਪਾਵੈ, ਜਮ ਕੋ ਤ੍ਰਾਸ ਹਰੈ। ਪ੍ਰਭੂ ਜੀ ਆਪਣੇ ਭਗਤਾਂ ਅਤੇ ਦੀਨਾਂ ਦੁਖੀਆਂ ਦੇ ਸੰਕਟ ਅਤੇ ਦੁੱਖੜੇ ਨਿਵਿਰਤ ਕਰਦੇ ਹਨ। ਇਸੇ ਲਈ ਭਗਤ ਜਨ ਪ੍ਰਭੂ ਨੂੰ ਭਗਤ ਵਛਲ, ਕਰੁਣਾਮੈ, ਦੀਨ ਬੰਧੂ, ਦੁੱਖ ਭੰਜਨ, ਭੈ ਹਰਨ, ਤਰਨ ਤਾਰਨ, ਪਤਿਤ ਉਧਾਰਨ ਆਖ ਉਸਤਤ ਕਰਦੇ ਹਨ। ਉਸਤਤੀ ਹੀ ਭਗਤੀ ਹੈ ਅਤੇ ਆਦਿ ਜੁਗਾਦ ਤੋਂ ਪ੍ਰਭੂ ਜੀ ਭਗਤਾਂ ਦੀ ਰੱਖਿਆ ਕਰਦੇ ਆਏ ਹਨ। ਰਾਗ ਮਾਰੂ ਵਿੱਚ ਭਗਤ ਨਾਮਦੇਵ ਜੀ ਬੰਦਗੀ ਕਰਨ ਵਾਲੇ ਦੀ ਵਡਿਆਈ ਬਿਆਨ ਕਰਦੇ ਹਨ। ਪੁਰਾਣਾਂ ਵਿੱਚ ਆਈਆਂ ਵਿਭਿੰਨ ਭਗਤਾਂ ਦੀਆਂ ਸਾਖੀਆਂ ਦੇ ਹਵਾਲੇ ਨਾਲ ਉਹ ਭਗਤਾਂ ਅਤੇ ਭਗਤੀ ਦੇ ਗੁਣ ਗਾਉਂਦੇ ਹਨ। ਅਮਰੀਕ ਨੂੰ ਨਾਮ ਸਿਮਰਨ ਕਾਰਨ ਪ੍ਰਭੂ ਜੀ ਨੇ ਨਿਰਭੈਤਾ ਦਾ ਉੱਚਾ ਦਰਜਾ ਬਖਸ਼ਿਆ ਅਤੇ ਦੁਰਬਾਸਾ ਉਸਦਾ ਕੁਝ ਨਾ ਵਿਗਾੜ ਸਕਿਆ। ਭਪੀਖਣ ਨੂੰ ਰਾਜ ਦੇ ਕੇ ਵੱਡਾ ਕਰਨਾ, ਭਗਤ ਸੁਦਾਮਾ ਜੀ ਨੂੰ ਠਾਕੁਰ ਜੀ ਦੁਆਰਾ ਨੌ ਨਿਧੀਆਂ ਮਿਲਣਾ, ਧਰੂ ਭਗਤ ਨੂੰ ਅਟਲ ਪਦਵੀ ਮਿਲਣੀ, ਹਰਨਾਕਸ਼ ਦਾ ਨਾਸ ਕਰਕੇ ਭਗਤ ਪ੍ਰਹਿਲਾਦ ਦੀ ਰੱਖਿਆ ਕਰਨੀ, ਸਭ ਮਿਸਾਲਾਂ ਭਗਤੀ ਦੀ ਮਹਿਮਾ ਨੂੰ ਹੀ ਤਾਂ ਦਰਸਾਉਂਦੀਆਂ ਹਨ। ਭਗਤ ਦੀ ਪਰਿਭਾਸ਼ਾ ਭਗਤ ਨਾਮਦੇਵ ਜੀ ਇਉਂ ਕਰਦੇ ਹਨ, ਰਾਜਾ ਰਾਮ ਜਪਤ ਕੋ ਨਾ ਤਰਿਓ, ਗੁਰ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾਕੋ ਨਾਮ ਪਰਿਓ। ਪ੍ਰਕਾਸ਼ ਰੂਪ ਪਰਮਾਤਮਾ ਦੇ ਨਾਮ ਸਿਮਰਨ ਦੁਆਰਾ

0: ਅਨੰਤ ਜੀਵ ਤਰੇ ਹਨ। ਸਾਦੇ ਹੋਏ ਮਨੁੱਖਾਂ ਦੀ ਸੰਗਤ ਵਿੱਚ ਗੁਰੂ ਉਪਦੇਸ਼ ਨੂੰ ਦ੍ਰਿੜ ਕਰਨ ਵਾਲੇ ਦਾ ਨਾਮ ਹੀ ਭਗਤ ਜਨ ਹੋ ਜਾਂਦਾ ਹੈ। ਇਹ ਹਰ ਜੀ ਦੀ ਵਡਿਆਈ ਹੈ ਕਿ ਉਹ ਦੁਸ਼ਟਾਂ ਦਾ ਅੰਤ ਕਰਦੇ ਹਨ ਅਤੇ ਭਗਤਾਂ ਦੀ ਪਹਿਜ ਰੱਖਦੇ ਹਨ। ਗੁਰੂ ਜੀ ਦੇ ਸਨਮੁਖ ਰਹਿਣ ਵਾਲਿਆਂ ਨੂੰ ਭਗਤੀ ਦੀਆਂ ਬਰਕਤਾਂ ਦੀ ਸੋਝੀ ਹੁੰਦੀ ਹੈ। ਮਾਇਕ ਭਰਮ ਭੁਲੇਖਿਆਂ ਵਿੱਚ ਭਟਕਦੇ ਭਗਤੀਹੀਨ ਮਨ ਦੀ ਮੱਤ ਪਿੱਛੇ ਲੱਗ ਜਨਮ ਅਜਾਈਂ ਗਵਾ ਲੈਂਦੇ ਹਨ। ਭਗਤਾਂ ਦੀ ਸੋਭਾ ਜੁਗਾ ਜੁਗਾ ਤੀਕ ਹੁੰਦੀ ਹੈ। ਇਸ ਸੋਭਾ ਨੂੰ ਕੋਈ ਵੀ ਮੇਟ ਨਹੀਂ ਸਕਦਾ। ਭਗਤਾਂ ਦੀ ਮਹਿਮਾ ਦਾ ਗੁਣ ਗਾਨ ਗੁਰੂ ਜੀ ਇਉਂ ਕਰਦੇ ਹਨ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ, ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਦਾਤਾ। ਗੁਰਬਾਣੀ ਵਿੱਚ ਕਰਮ ਕੰਡੀ ਭਗਤੀ ਨੂੰ ਰੱਦ ਕਰਕੇ ਪ੍ਰਭੂ ਦੀ ਪ੍ਰੇਮ ਭਗਤੀ ਲਈ ਪ੍ਰੇਰਨਾ ਹੈ। ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ ਕਿ ਜੂਨਾਂ ਦੀ ਪਟਕਣ ਉਪਰੰਤ ਮਿਲੇ ਅਨਮੋਲ ਮਨੁੱਖੀ ਜੀਵਨ ਵਿੱਚ ਪ੍ਰਭੂ ਭਗਤੀ ਹੀ ਸਰਵ ਉੱਤਮ ਹੈ। ਵੇਦਾਂ ਸ਼ਾਸਤਰਾਂ ਦੀ ਪੜ੍ਹਾਈ, ਤੀਰਥਾਂ ਦੇ ਇਸ਼ਨਾਨ, ਨਾਮ ਵਿਹੂਨੇ ਕਰਮ ਕਾਂਡ ਆਦਿ ਮਨ ਨੂੰ ਵਿਕਾਰਾਂ ਨਾਲ ਭਰ ਮੈਲਾ ਕਰਦੇ ਹਨ। ਵਿਕਾਰ ਭਰਮ ਨੂੰ ਵਧਾ ਅਗਿਆਨੀ ਬਣਾਉਂਦੇ ਹਨ। ਭਰਮ ਮੁਕਤੀ ਨਾਲ ਹੀ ਪ੍ਰਭੂ ਪ੍ਰੇਮ ਦੀ ਲਗਨ ਲੱਗਦੀ ਹੈ ਅਤੇ ਜੀਵਨ ਯਾਤਰਾ ਸਫਲ ਹੋ ਜਾਂਦੀ ਹੈ। ਸਫਲ ਸਫਲ ਭਈ ਸਫਲ ਯਾਤਰਾ, ਆਵਨ ਜਾਨ ਰਹੇ ਮਿਲੇ ਸਾਦਾ। ਭਗਤੀ ਵਿਹੂਨੇ ਜੀਵਨ ਵਿੱਚ ਮਨੁੱਖੀ ਜੀਵਨ ਦੇ ਅਮੁੱਲੇ ਅਤੇ ਦੁਰਲੱਭ ਅਵਸਰ ਨੂੰ ਭੁਲਾ ਜੀਵਨ ਦੇਣ ਵਾਲੇ ਨੂੰ ਹੀ ਭੁੱਲ ਜਾਂਦਾ ਹੈ। ਨੌਵੇਂ ਗੁਰੂ ਜੀ ਅਜਿਹੇ ਜੀਵਨ ਨੂੰ ਪਸ਼ੂ ਸਮਾਨ ਆਖਦੇ ਹਨ। ਏਕ ਭਗਤ ਭਗਵਾਨ ਜੈ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇਸੇ ਲਈ ਸ਼ੇਖ ਫਰੀਦ ਜੀ ਬੰਦਗੀ ਦੀ ਖੈਰ ਮੰਗਦੇ ਹਨ। ਗੁਰੂ ਅਰਜਨ ਦੇਵ ਜੀ ਸਤਿਗੁਰ ਪਾਸ ਬੇਨਤੀ ਕਰਦੇ ਹਨ ਕਿ ਪ੍ਰਭੂ ਜੀ ਭਗਤਾਂ ਦੀ ਟੇਕ ਹੋ, ਸੰਤਾਂ ਦਾ ਆਸਰਾ ਹੋ, ਨਾਮ ਦਾ ਆਧਾਰ ਬਖਸ਼ੋ। ਆਸਾ ਰਾਗ ਵਿੱਚ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ, ਭਗਤੀ ਦੀ ਸਾਰ ਨਾ ਜਾਣਨ ਵਾਲੇ ਮਨਮੁੱਖ ਹਨ, ਹੰਕਾਰੀ ਹਨ, ਉਹਨਾਂ ਨੇ ਜਨਮ ਰੂਪੀ ਬਾਜੀ ਹਾਰ ਲਈ ਹੈ। ਭਗਤੀ ਕਰਨ ਵਾਲਿਆਂ ਦੇ ਸਫਲ ਜੀਵਨ ਲਈ ਅਸੀਸ ਸ਼ਬਦ ਹਨ, ਹਰ ਹਰ ਨਾਮ ਜਨ ਕੀ ਪਤ ਹੋਏ, ਸਫਲ ਤਿਨਾ ਕਾ ਜਨਮ ਹੈ, ਤਿਨ ਮਾਨੈ ਸਭ ਕੋਏ।
1: ਭਗਤ ਬਿਨ ਬਿਰਥੇ ਜਨਮ ਗਏ। ਇਹ ਵਾਰਤਾ ਸੁਣਾ ਰਹੇ ਸਨ ਭੁਪਿੰਦਰ ਕੌਰ। ਆਓ ਹੁਣ ਸਰਵਣ ਕਰਦੇ ਹਾਂ ਭਗਤ ਕਬੀਰ ਜੀ ਦੁਆਰਾ ਗੌੜੀ ਰਾਗ ਵਿੱਚ ਉਚਾਰਿਤ ਇਸੇ ਰਚਨਾ ਦਾ ਗਾਇਨ, ਜਿਸ ਦੀ ਰਹਾਉ ਦੀ ਪੰਕਤੀ ਹੈ, ਭਗਤ ਬਿਨ ਬਿਰਥੇ ਜਨਮ ਗਏ, ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹੇ। ਇਸ ਰਚਨਾ ਦਾ ਗਾਇਨ ਕੀਤਾ ਹੈ ਭਾਈ ਸਰਬਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6 ਵਜ ਰਹੇ ਨੇ, ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ ਸਾਡੇ ਦਿੱਲੀ ਕੇਂਦਰ ਤੋਂ। ਸਾਡੇ 9 ਵਜੇ ਤੁਸੀਂ ਸੁਣੋਗੇ ਨਾਟਕਾਂ ਦੇ ਅਖਿਲ ਭਾਰਤੀ ਕਾਰਜਕ੍ਰਮ ਵਿੱਚ ਪ੍ਰਸਾਰਿਤ ਨਾਟਕ ਫਾਲਤੂ ਰਿਕਾਰਡ ਸੁਣਵਾਇਆ ਜਾਏਗਾ। ਰਾਤ 10 ਵਜੇ ਤੁਸੀਂ ਸੁਣੋਗੇ ਰਵੀਵਾਸਰੀ ਅਖਿਲ ਭਾਰਤੀ ਸੰਗੀਤ ਸਭਾ 'ਚ ਵਿਵੇਕ ਸੋਨਰ ਦਾ ਬਾਂਸੁਰੀ ਵਾਦਨ। ਬਾਕੀ ਖ਼ਬਰਾਂ ਦਾ ਪ੍ਰਸਾਰਣ ਹੋਏਗਾ ਆਪੋ ਆਪਣੇ ਸਮੇਂ ਮੁਤਾਬਿਕ। ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਸਕਦੇ ਹੋ ਪ੍ਰੋਗਰਾਮ 24 ਘੰਟੇ।

ਇਸ ਦਿਨ ਸਾਡੇ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣੇ ਤੁਸੀਂ ਸੁਣ ਰਹੇ ਸੀ ਪਰਿਚੇ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਉਣ ਸੁਣਦੇ ਹਾਂ ਕੁਝ ਦੇਸ਼ ਗਾਣ।

0: ਅੱਜ ਤਾਂ ਪਾਰਟੀ ਚਾਹੀਦੀ ਹੈ।
1: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
2: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ,
0: ਪੀਜ਼ਾ ਪਾਰਟੀ।
2: ਯੇ ਚਲ ਆਪਣਾ ਕਾਰਡ ਤੇ ਪਿੰਨ ਦੇ।
3: ਆਪਣੇ ਕਾਰਡ ਦੇ ਡੀਟੇਲਸ ਮੈਂ ਆਪੇ ਪਾਉਂਗੀ।
4: RBI ਕਹਿੰਦਾ ਹੈ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ।
1: ਬਾਏ ਗਰਲਸ,
0: ਕਿੱਥੇ ਜਾ ਰਹੀ ਹੈ?
1: ਸੁਣਿਆ ਨਹੀਂ? ਨੋ ਸ਼ੇਅਰਿੰਗ।
4: RBI ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 GW ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ। ਪੰਜਾਬ ਵਿੱਚ ਵੀ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੋਣ ਦਾ ਅਨੁਮਾਨ। ਗੁਰਦਾਸਪੁਰ ਹੈਂਡ ਗ੍ਰਨੇਡ ਮਾਮਲੇ ਦੇ ਸੰਬੰਧ ਵਿੱਚ 3 ਵਿਅਕਤੀ ਗ੍ਰਿਫਤਾਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਸਹਿਕਾਰਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਪੰਜਾਬ ਵਿੱਚ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ, ਪਰ ਖਰੜ ਦੀਆਂ ਚੋਣਾਂ ਮੁਲਤਵੀ ਕਰਨ ਸੰਬੰਧੀ ਨਿਰਦੇਸ਼ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਨਵੀਂ ਅਤੇ ਨਵਿਆਉਣਯੋਗ ਊਰਜਾ ਬਾਰੇ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਭਾਰਤ ਨੇ ਹੁਣ ਇੱਕ ਦਿਨ ਵਿੱਚ 256.4 GW ਦੀ ਰਿਕਾਰਡ ਬਿਜਲੀ ਮੰਗ ਨੂੰ ਸਫਲਤਾ ਨਾਲ ਪੂਰਾ ਕਰ ਲਿਆ ਹੈ। ਇੱਕ ਨਿੱਜੀ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਵਿੱਚ ਸ਼੍ਰੀ ਜੋਸ਼ੀ ਨੇ ਕਿਹਾ ਕਿ ਬਿਜਲੀ ਦੀ ਮੰਗ ਦਾ ਕਰੀਬ 33% ਹਿੱਸਾ ਨਵਿਆਉਣਯੋਗ ਊਰਜਾ ਸਰੋਤਾਂ ਰਾਹੀਂ ਪੂਰਾ ਹੁੰਦਾ ਹੈ। ਉਹਨਾਂ ਕਿਹਾ ਕਿ ਭਾਰਤ ਦਾ ਬਿਜਲੀ ਬੁਨਿਆਦੀ ਢਾਂਚਾ ਮਜ਼ਬੂਤ, ਵਧੇਰੇ ਲਚਕੀਲਾ ਅਤੇ ਭਵਿੱਖ ਲਈ ਤਿਆਰ ਹੋ ਗਿਆ। ਮੰਤਰੀ ਨੇ ਇਹ ਵੀ ਕਿਹਾ ਕਿ ਇਹ ਤਬਦੀਲੀ ਊਰਜਾ ਸਮਰੱਥਾ ਦੇ ਤੇਜ਼ੀ ਨਾਲ ਪਸਾਰ, ਗ੍ਰਿਡ ਦੀ ਮਜ਼ਬੂਤੀ ਅਤੇ ਦੇਸ਼ ਦੀ ਵਿਕਾਸ ਯਾਤਰਾ ਨੂੰ ਸ਼ਕਤੀ ਦੇਣ ਵਿੱਚ ਸਾਫ਼ ਸੁਥਰੀ ਊਰਜਾ ਦੇ ਵੱਧ ਰਹੇ ਯੋਗਦਾਨ ਨੂੰ ਦਰਸਾਉਂਦਾ ਹੈ। ਪੰਜਾਬ ਵਿੱਚ ਵੀ ਇਸ ਜੂਨ ਵਿੱਚ ਝੋਨੇ ਦੀ ਰੁੱਤ ਦੌਰਾਨ ਬਿਜਲੀ ਦੀ ਮੰਗ ਪਿਛਲੇ ਸਾਲ ਦੇ 17,200 MW ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਵੱਲੋਂ ਇਸ ਮਹੀਨੇ ਦੇ ਅਖੀਰ ਤੱਕ ਅਤੇ ਜੂਨ ਵਿੱਚ ਵੀ ਪੰਜਾਬ ਵਿੱਚ ਕਈ ਥਾਵਾਂ 'ਤੇ ਜ਼ਬਰਦਸਤ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਨਾਲ ਬਿਜਲੀ ਦੀ ਮੰਗ 'ਚ ਵਾਧਾ ਹੁੰਦਾ ਹੈ। ਖੇਤਾਂ ਵਿੱਚ ਝੋਨੇ ਨੂੰ ਪਾਣੀ ਦੇਣ ਲਈ ਚੱਲਣ ਵਾਲੇ ਲੱਖਾਂ ਟਿਊਬਵੈੱਲ ਬਿਜਲੀ ਦੀ ਮੰਗ ਨੂੰ ਕਈ ਗੁਣਾ ਵਧਾਉਂਦੇ ਨੇ। ਪਿਛਲੇ ਮਹੀਨੇ ਦੀ 27 ਤਰੀਕ ਨੂੰ ਗੁਰਦਾਸਪੁਰ ਵਿੱਚ ਇੱਕ ਦੁਕਾਨ ਨੇੜੇ ਸੁੱਟੇ ਗਏ ਹੈਂਡ ਗ੍ਰਨੇਡ ਦੀ ਬਰਾਮਦਗੀ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਤਾਲਮੇਲ ਨਾਲ ਕੱਲ੍ਹ ਉਸ ਵਿਅਕਤੀ ਦੀ ਪਛਾਣ ਕਰਕੇ ਉਸ ਦੇ 2 ਹੋਰ ਸਾਥੀਆਂ ਸਮੇਤ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ 3 ਵਿਅਕਤੀਆਂ 'ਚੋਂ 2 ਜਲੰਧਰ ਤੋਂ ਨੇ। ਪੰਜਾਬ ਦੇ DGP ਗੌਰਵ ਯਾਦਵ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਮੁੱਢਲੀ ਜਾਂਚ ਦੌਰਾਨ ਇੱਕ ਦੋਸ਼ੀ ਦੇ ਘਰੋਂ ਇੱਕ ਹੋਰ ਹੈਂਡ ਗ੍ਰਨੇਡ ਵੀ ਬਰਾਮਦ ਹੋਇਆ ਹੈ। ਉਹਨਾਂ ਕਿਹਾ ਕਿ ਤਿੰਨੋਂ ਦੋਸ਼ੀ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਉਹਨਾਂ ਨੂੰ ਉਸ ਤੋਂ 2 ਹੈਂਡ ਗ੍ਰਨੇਡ ਮਿਲੇ ਨੇ। ਗੁਰਦਾਸਪੁਰ ਦੇ SSP ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ
6: ਕਿ ਗੀਤਾ ਭਵਨ ਮੰਦਿਰ ਦੇ ਨੇੜੇ ਇੱਕ ਸਸਪੀਸ਼ੀਅਸ ਜਿਹੜਾ ਓਬਜੈਕਟ ਮਿਲਿਆ ਸੀਗਾ, ਵੈਰੀਫਾਈ ਕੀਤਾ, ਉਹ ਗ੍ਰਨੇਡ ਸੀ ਐਂਡ ਲੈਟਰ ਔਨ ਜਿਹੜਾ ਹੈਗਾ ਬੰਬ ਡਿਸਪੋਜ਼ਲ ਟੀਮ ਦੇ ਵੱਲੋਂ ਉਹਨੂੰ ਡਿਫਿਊਜ਼ ਕੀਤਾ ਗਿਆ ਸੀ। ਉਹਨੂੰ ਫਰਦਰ ਅਸੀਂ ਜਿਹੜਾ ਹੈਗਾ ਇਨਵੈਸਟੀਗੇਟ ਕੀਤਾ, ਵੱਖ ਵੱਖ ਟੀਮਾਂ ਨੇ ਲਗਾਤਾਰ ਜਿਹੜਾ ਹੈਗਾ ਉਹਦੇ 'ਚ ਕੰਮ ਕੀਤਾ, ਜਿਹੜਾ ਸਾਰਾ ਮੋਡਿਊਲ ਹੈਗਾ ਬਸਟ ਹੋ ਗਿਆ ਹੈਗਾ। 3 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਹੈਗੇ, ਅਮਰਜੀਤ ਬਿੱਲਾ ਰਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਹੈਗਾ, ਦੂਜਾ ਕਰਨਜੀਤ ਅਲਿਆਸ ਕਰਨ ਹੈਗਾ ਉਹ ਵੀ ਰਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਹੈਗਾ, ਐਂਡ ਇੱਕ ਸਤਨਾਮ ਹੈਗਾ ਮੱਤੇਵਾਲ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲਾ ਹੈਗਾ। ਇਹਨਾਂ ਦਾ ਇਨਵੋਲਵਮੈਂਟ ਸਾਹਮਣੇ ਆਇਆ ਹੈਗਾ, ਇਨਵੈਸਟੀਗੇਸ਼ਨ ਦਾ ਜਿਹੜਾ ਫੇਜ਼ ਚੱਲਦਾ ਪਿਆ ਹੈਗਾ। ਸਾਰੇ ਬੰਦੇ ਜਿਹੜੇ ਫੋਰਨ ਬੇਸ ਹੈਂਡਲਰ ਦੇ ਟੱਚ ਸੀਗੇ, ਅਸੀਂ ਉਹ ਸਾਰੀ ਚੀਜ਼ਾਂ ਇਨਵੈਸਟੀਗੇਟ ਕਰ ਰਹੇ ਹਾਂ।
5: ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। ਇਸ ਦੌਰਾਨ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਵੀ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇੱਕ ਸੰਗਠਿਤ ਅਪਰਾਧ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਉਹਨਾਂ ਤੋਂ 8 ਆਧੁਨਿਕ ਪਿਸਤੌਲਾਂ ਦੇ ਨਾਲ ਨਾਲ 45 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਪਹਿਲਾਂ ਵੀ ਇਹ ਮੁਲਜ਼ਮ 2 ਕਤਲ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚ ਗਏ ਸਨ। ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਵਿਦੇਸ਼ੀ ਹੈਂਡਲਰਾਂ ਨਾਲ ਸੰਬੰਧਾਂ ਦਾ ਖੁਲਾਸਾ ਹੋਇਆ ਹੈ। ਅਗਲੇਰੀ ਜਾਂਚ ਜਾਰੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR.RNU ਜਲੰਧਰ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਸਹਿਕਾਰ ਭਾਰਤੀ ਪੰਜਾਬ ਜਾਗਰੂਕਤਾ ਸੰਗੋਸ਼ਠੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਹਿਕਾਰਿਤਾ ਅੰਦੋਲਨ ਨੂੰ ਪਿੰਡਾਂ ਦੇ ਵਿਕਾਸ ਅਤੇ ਸਮਾਜਿਕ ਮਜ਼ਬੂਤੀ ਦਾ ਅਹਿਮ ਆਧਾਰ ਕਰਾਰ ਦਿੱਤਾ। ਆਪਣੇ ਸੰਬੋਧਨ

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8 ਕਰੋੜ 85 ਲੱਖ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਉਹ ਬਈ ਬੈਠਕ ਵਾਲੇ ਉਹ ਬੈਠਕ ਚ ਹੀ ਓ
3: ਆਜੋ ਤੇਜਾ ਸਿੰਘ ਜੀ ਆਜੋ ਬੱਚੇ ਵਾਲੇ ਆਜੋ
4: ਜੈ ਹਿੰਦ ਜੀ ਰੁਲੀਆ ਰਾਮ ਜੀ
3: ਜੈ ਹਿੰਦ ਜੀ ਜੈ ਜੀ ਤੇਜਾ ਸਿੰਘ ਜੀ ਬੱਚਿਆਂ ਵਾਲੋ ਕੀ ਹਾਲ ਚਾਲ ਹੈ ਤੁਹਾਡਾ
4: ਹਾਲ ਚਾਲ ਬਹੁਤ ਵਧੀਆ ਆ ਜਰਾ ਆਪਣੀ ਐਨਕ ਜੀ ਸਾਫ ਕਰੋ ਤੇ ਆ ਸਾਹਮਣੇ ਦੇਖੋ ਕੌਣ ਆਏ ਆ
3: ਮੈਂ ਤੇ ਜਦੋਂ ਤੁਸੀਂ ਅੰਦਰ ਆਉਣ ਡਏ ਸੀ ਨਾ ਮੈਂ ਉਦੋਂ ਹੀ ਸਾਫ ਕਰ ਲਈ ਸੀ ਐਨਕ
4: ਅੱਛਾ
3: ਹਾਂ ਪਰ ਇਹ ਆ ਵੀ ਧੁੰਦਲਾ ਧੁੰਦਲਾ ਜਿਹਾ ਮੈਨੂੰ ਪਛਾਣ ਚਾਹੁੰਦਾ ਪਰ ਪੂਰੀ ਤਰ੍ਹਾਂ ਜਿੱਦਾਂ ਕਹਿੰਦੇ ਵੀ ਨੰਬਰ ਘਟੇ ਵਾਲੀ ਹਿਸਾਬ ਹੀ ਵਰਤਿਆ ਪੂਰੀ ਤਰ੍ਹਾਂ ਪਛਾਣ 'ਚ ਨਹੀਂ ਪਰ ਲੱਗਦਾ ਜ਼ਰੂਰ ਹੈ ਵੀ ਦੇਖਿਆ
4: ਦੇਖੋ ਇਹ ਦੇਖੇ ਹੀ ਨਹੀਂ ਤੁਸੀਂ ਮਿਲੇ ਵੀ ਆ ਤੁਹਾਨੂੰ ਯਾਦ ਭੁੱਲ ਗਿਆ ਇਹ ਸਰਪੰਚ ਸਾਹਿਬ ਆ ਮਹਿੰਦਰ ਸਿੰਘ
3: ਅੱਛਾ ਅੱਛਾ ਨੰਬਰਦਾਰੇ ਦਾ ਮੁੰਡਾ
4: ਲੈ ਹੋਰ
3: ਬੋਲੇ ਬੋਲੇ ਬਟੂਆ ਤੂੰ ਤਾਂ ਬਹੁਤ ਵੱਡਾ ਹੋ ਗਿਆ
4: ਵੱਡਾ ਹੋ ਗਿਆ ਪਿੰਡ ਸਾਂਭੀ ਫਿਰਦਾ ਸਾਰਾ
3: ਅੱਛਾ
4: ਹੋਰ ਸਰਪੰਚ ਆ
3: ਵਾਹ ਬਾਈ ਵਾਹ ਦੇਖੋ ਵਧਾਈਆਂ ਵਾਲਾ ਕੰਮ ਹੈ ਤੇਜਾ ਸਿੰਘ ਜੀ ਪਹਿਲਾਂ ਜੈ ਹਿੰਦ ਕਬੂਲ ਕਰੋ ਮਹਿੰਦਰ ਜੀ ਹੁਣ ਸਰਪੰਚ ਹੋ ਹੈ ਕਿ ਨਹੀਂ ਇਹ ਦੇਖੋ ਹੁਣ ਆਪਾਂ ਜਦੋਂ ਆਪਾਂ ਪੰਜਾਬ ਦੇ ਸਾਰੇ ਪਿੰਡਾਂ ਦੀ ਤਕਰੀਬਨ ਗੱਲ ਕਰਦੇ ਆ ਨਾ
4: ਜੀ
3: ਪਿੰਡਾਂ ਦੀ ਇਸ ਵਾਰ ਵਾਗਡੋਰ ਇਹ ਸਾਡੇ ਲਈ ਇੱਕ ਜਿੱਦਾਂ ਕਹਿੰਦੇ ਆ ਕਿ ਬੜੇ ਖੁਸ਼ੀ ਵਾਲੀ ਗੱਲ ਹੈ ਔਰ ਇਹਦੇ 'ਚ ਬਹੁਤ ਸਾਰੀ ਉਮੀਦ ਵੀ ਹੈ ਸਾਨੂੰ
4: ਬਿਲਕੁਲ
3: ਕਿ ਨੌਜਵਾਨ ਮੁੰਡੇ ਹੀ ਸਾਰੇ ਪਿੰਡਾਂ ਨੇ ਚੁਣੇ ਹੈ ਸਰਪੰਚੀ ਜਿਹੜੀ ਹੈ ਸਾਰੇ ਨੌਜਵਾਨ ਮੁੰਡਿਆਂ ਦੇ ਕੋਲ ਹੀ ਗਏ
4: ਜੀ ਜੀ
5: ਇਹ ਜਿਹੜੀ ਨੌਜਵਾਨੀ ਦੀ ਜਿਹੜੀ ਤੁਸੀਂ ਗੱਲ ਕੀਤੀ ਨੇ ਬੜੀ ਚੰਗੀ ਗੱਲ ਕੀਤੀ ਪਰ ਇਹਦੇ ਨਾਲ ਇੱਕ ਹੋਰ ਚੀਜ਼ ਵੀ ਹੈ ਕਹਿੰਦੇ ਜਦੋਂ ਨੌਜਵਾਨੀ ਦਾ ਜੋਸ਼ ਤੁਹਾਡੇ ਵਰਗੇ ਹੋਸ਼ਮੰਦ ਲੋਕਾਂ ਦੇ ਨਾਲ ਜੁੜ ਜਾਂਦਾ ਨਾ ਤਾਂ ਫਿਰ ਤਰੱਕੀ ਹੋਣੀ
3: ਸੋਨੇ ਦੇ ਸੁਹਾਗੇ ਵਾਲੀ ਗੱਲ ਹੈ
4: ਨਾ ਬਿਲਕੁਲ
3: ਉਹ ਜਿੱਦਾਂ ਇਹ ਉਹ ਗੱਲ ਹੋ ਗਈ ਵੀ ਉਹ ਬਰਾਤ ਗਏ ਸੀ ਨਾ ਬੁੜੀ ਨੂੰ ਪਾ ਕੇ ਲੈ ਗਏ ਟਰੰਕ 'ਚ ਇਹ ਉਹ ਹਿਸਾਬ ਹੈ ਵੀ ਸਿਆਣੇ ਤੇ ਦੇਖੋ ਨਹੀਂ ਬਿਲਕੁਲ ਦੇਖੋ ਇਹ ਮਸ਼ਕੂਲੇ ਵਾਲੀ ਗੱਲ ਨਹੀਂ ਤੇਜਾ ਸਿੰਘ ਜੀ
4: ਬਿਲਕੁਲ
3: ਇੱਕ ਸੋਚ ਹੈ ਇੱਕ ਬੰਦੇ ਕੋਲ ਸੋਚ ਹੈ ਇੱਕ ਬੰਦੇ ਕੋਲ ਤਜਰਬਾ ਹੈ
4: ਬਿਲਕੁਲ
3: ਤਜਰਬਾ ਤੇ ਸੋਚ ਜਦੋਂ ਆਪਸ ਦੇ ਵਿੱਚ ਰਲਗੱਡ ਹੋ ਜਾਂਦੇ ਨੇ ਜਦੋਂ ਮਿਲ ਜਾਂਦੇ ਨੇ ਉਦੋਂ ਉਹਦਾ ਜਿਹੜਾ ਰਿਜ਼ਲਟ ਹੈ ਜਾਂ ਉਹਦਾ ਸਿੱਟਾ ਹੈ ਉਹ ਅਲੱਗ ਹੀ ਨਿਕਲਦਾ ਹੈ
5: ਬਿਲਕੁਲ ਬਿਲਕੁਲ ਸਹੀ ਔਰ ਇਸੇ ਆਸ ਦੇ ਨਾਲ ਅਸੀਂ ਵੀ ਕੰਮ ਕਰ ਰਹੇ ਹਾਂ ਕਿ ਜੇ ਤੁਹਾਡੇ ਵਰਗਿਆਂ ਦਾ ਸਾਥ ਮਿਲਦਾ ਰਹੇਗਾ ਸੇਧ ਮਿਲਦੀ ਰਹੇਗੀ ਤਾਂ ਸਾਡਾ ਜੋਸ਼ ਜਿਹੜਾ ਹੈ ਉਹ ਅਸੀਂ ਠੰਡਾ ਨਹੀਂ ਪੈਣ ਦਿੰਦੇ
4: ਦੇਖੋ ਗੱਲ ਇਹ ਆ ਰੁਲੀਆ ਰਾਮ ਜੀ ਜਿੱਦਾਂ ਹੁਣ ਆਪਾਂ ਕਹਿੰਦੇ ਹਾਂ ਨਾ ਵੀ ਨਵੇਂ ਬੰਦੇ ਜਦੋਂ ਆਉਂਦੇ ਆ ਜਵਾਨ ਮੁੰਡੇ ਅੱਗੇ ਉਹ ਨਵੀਂ ਸੋਚ ਲੈ ਕੇ ਵੀ ਆਉਂਦੇ ਆ
3: ਬਿਲਕੁਲ ਜੀ
4: ਕੁਛ ਚੀਜ਼ਾਂ ਆ ਜਿਹੜੀਆਂ ਅਸੀਂ ਜਿੱਦਾਂ ਅੱਜ ਤੋਂ 50 ਸਾਲ ਪਹਿਲਾਂ ਕਰਦੇ ਉਦਾਂ ਹੀ ਕਰੀ ਜਾਂਦੇ ਸੀ ਇਹ ਮੁੰਡੇ ਆਏ ਆ ਕੋਈ ਨਵਾਂ ਸਾਨੂੰ ਦੱਸ ਕੇ ਰਹੇ
3: ਨਾਲੇ ਦੇਖੋ ਜੀ ਨਵੇਂ ਮੁੰਡਿਆਂ ਦੀ ਨਵੀਂ ਸੋਚ ਜੀ ਤਾਂ ਹੈ ਹੀ ਹੈ ਦੂਜੀ ਤੇਜਾ ਸਿੰਘ ਜੀ ਗੱਲ ਹੈ ਕਿ ਜਿਹੜੀ ਇੱਕ ਜਿੱਦਾਂ ਪਹਿਲਾਂ ਟਸਲਬਾਜ਼ੀ ਚੱਲਦੀ ਸੀ ਨਾ ਜਿੱਦਾਂ ਸਾਡੇ ਵਾਲੀ ਪੀੜ੍ਹੀ ਦੇ ਵਿੱਚ
4: ਜੀ
3: ਉਹ ਮਤਲਬ ਬਜ਼ੁਰਗਾਂ ਤੋਂ ਲੈ ਕੇ ਇੱਕ ਟਸਲਬਾਜ਼ੀ ਵਾਲਾ ਜਿਹੜਾ ਕੰਮ ਚੱਲਦਾ ਹੁੰਦਾ ਸੀਗਾ ਤੇ ਹੁਣ ਜਿਹੜੀ ਨਵੀਂ ਪੌਦ ਹੈ ਜਾਂ ਨਵੀਂ ਪਨੀਰੀ ਹੈ ਇਹਨਾਂ ਨੂੰ ਇਹ ਹੈ ਕਿ ਯਾਰ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ
4: ਬਿਲਕੁਲ ਸਹੀ ਗੱਲ ਆ
3: ਇਹ ਕਿਉਂਕਿ ਇਹ ਪਿੰਡਾਂ ਦੀ ਨੁਹਾਰ ਬਦਲਣ ਲਈ ਜਾਂ ਪਿੰਡਾਂ ਦੇ ਵਿੱਚ ਬਦਲਾਅ ਲਿਆਉਣ ਲਈ ਸਭ ਤੋਂ ਜ਼ਰੂਰੀ ਇਹ ਚੀਜ਼ ਹੈ ਕਿ ਸਭ ਨੂੰ ਨਾਲ ਲੈ ਕੇ ਚੱਲਣਾ
4: ਬਿਲਕੁਲ
5: ਇਹ ਗੱਲ ਮੈਂ ਵੀ ਬਿਲਕੁਲ ਤੁਹਾਡੀ ਗੱਲ ਨਾਲ 100% ਦੀ ਸਹਿਮਤ ਹਾਂ ਮੈਂ ਖੁਦ ਚਾਹੁੰਦਾ ਵਾਂ ਕਿ ਤੁਸੀਂ ਸਾਨੂੰ ਦੱਸੋ ਵੀ ਅਸੀਂ ਕਿਸ ਡਾਇਰੈਕਸ਼ਨ ਦੇ ਵਿੱਚ ਕਿੱਦਾਂ ਤੁਰੀਏ ਤਾਂ ਕਿ ਅਸੀਂ ਪਿੰਡਾਂ ਦੀ ਨੁਹਾਰ ਨੂੰ ਹੋਰ ਵਧੀਆ ਕਰ ਸਕੀਏ
3: ਹਾਂ ਸਿਆਣੀ ਗੱਲ ਰਾਏ ਕਰਨੀ ਦੇਖੋ ਜੀ ਰਾਏ ਕਰਕੇ ਮਸ਼ਵਰੇ ਨਾਲ ਜਿਹੜੀ ਗੱਲ ਦਾ ਤੇਜਾ ਸਿੰਘ ਜੀ ਆਪਾਂ ਪਹੁੰਚਦੇ ਨਾ
4: ਬਿਲਕੁਲ
3: ਉਹ ਬਿਨਾਂ ਰਾਏ ਕੀਤੇ ਵਾਲੀ ਜਿੱਦਾਂ ਕਹਿੰਦੇ ਵੀ ਬਿਨਾਂ ਬਿਉਂਤਬੰਦੀ ਤੋਂ ਕੰਮ ਕੀਤਾ ਉਹ ਪੁੱਠਾ ਪੈਂਦਾ
4: ਬਿਲਕੁਲ
3: ਤੇ ਬਿਉਂਤ ਨਾਲ ਕੰਮ ਕੀਤਾ ਸਿੱਧਾ ਪੈਂਦਾ ਇਸ ਕਰਕੇ ਜਿਹੜਾ ਵੀ ਕੰਮ ਕਰਨਾ ਹੈ ਜਿੱਦਾਂ ਇਹਨਾਂ ਨੇ ਕਿਹਾ ਹੈ ਕਿ ਸਭ ਨੂੰ ਨਾਲ ਲੈ ਕੇ ਜਾਂ ਸਭ ਦੀ ਰਾਏ ਦੇ ਨਾਲ ਇਹ ਇਹਨਾਂ ਦੇ ਵਿੱਚ ਜਿੱਦਾਂ ਕਹਿਣਾ ਹੈ ਕਿ ਇਹ ਇੱਕ ਜਨੂੰਨ ਹੈ
4: ਬਿਲਕੁਲ
3: ਹੈ ਨਾ ਇਹ ਵਿਚਾਰਧਾਰਾ ਹੈ ਇਹਨਾਂ ਦੀ
4: ਜੀ ਜੀ ਜੀ
3: ਸੋ ਇਸ ਕਰਕੇ ਜਿੱਦਾਂ ਦਾ ਵਿਚਾਰ ਹੈ ਉਦਾਂ ਦਾ ਅੱਗੋਂ ਜਿਹੜਾ ਸਾਡੇ ਸਾਹਮਣੇ ਮਸਲੇ ਆਉਂਦੇ ਹੈ
5: ਉਹ ਕਹਿੰਦੇ ਹੁੰਦੇ ਨਾ ਵੀ ਕਹਿੰਦੇ ਵੀ ਏਕ ਨੇ ਕਹੀ ਦੂਜੇ ਨੇ ਮਾਨੀ
3: ਦੋਨੋਂ ਹੀ ਬ੍ਰਹਮ ਗਿਆਨ
5: ਹੈ ਨਾ
3: ਹਾਂ ਚਲੋ ਗੱਲ ਹੈ ਵੀ ਸਾਡੀਆਂ ਸ਼ੁਭ ਕਾਮਨਾਵਾਂ ਮਹਿੰਦਰ ਜੀ ਤੁਹਾਡੇ ਨਾਲ ਹੈ
4: ਜੀ
3: ਤੇ ਗੱਲ ਹੈ ਵੀ ਇਹ ਬੈਠਕ ਤਾਂ ਹਮੇਸ਼ਾ ਕਿਉਂਕਿ ਪਿੰਡਾਂ ਦੀ ਬੈਠਕ ਹੈ ਇਹ ਹੈ ਨਾ ਪਿੰਡਾਂ ਦਾ ਪ੍ਰੋਗਰਾਮ ਹੈ ਸਾਡੇ ਭਰਾਵਾਂ ਦਾ ਵੀਰਾਂ ਦਾ ਦਿਹਾਤੀ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਦਾ ਕਿਸਾਨੀ ਦਾ ਪੰਜਾਬ ਦੇ ਨਾਲ ਜੁੜੇ ਵੱਖ ਵੱਖ ਸਾਡੇ ਮਸਲੇ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਔਰ ਅੱਜ ਤਾਂ ਸਾਡੇ ਲਈ ਸਾਰਿਆਂ ਨੂੰ ਮਸਲੇ ਇਹ ਹੈ ਕਿ ਆਪਾਂ ਪਿੰਡਾਂ ਨੂੰ ਕਿੱਦਾਂ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਪਿੰਡਾਂ ਦੀ ਨੁਹਾਰ ਨੂੰ ਕਿੱਦਾਂ ਬਦਲਣਾ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ
5: ਧੰਨਵਾਦ
3: ਤੁਸੀਂ ਪਹਿਲੀ ਵਾਰੀ ਆਏ ਹੋ ਸਾਡੇ ਨਾਲ ਬੈਠੇ ਹੋ ਆਪਣੇ ਕੋਲ
4: ਪਹਿਲੀ ਵਾਰੀ
3: ਤੇ ਗਾਉਣ ਦੇ ਦੋ ਬੋਲ ਸੁਣਾਉਂਦੇ ਤੁਹਾਨੂੰ
4: ਠੀਕ

0: 90 ਸਾਲ ਆਕਾਸ਼ਵਾਣੀ ਦੇ ਨਾਲ ਅੱਜ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਬਹੁਤ ਹੀ ਖੂਬਸੂਰਤ ਸ਼ਖਸੀਅਤ ਅਸ਼ਵਨੀ ਕੁਮਾਰ ਜਿਹੜੇ ਕਿ ਲੋਕ ਸੰਪਰਕ ਆਫਿਸਰ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਤੋਂ ਸਾਡੇ ਨਾਲ ਬੈਠੇ ਆ। ਸਭ ਤੋਂ ਪਹਿਲੇ ਉਹ ਅਸ਼ਵਨੀ ਜੀ ਤੁਹਾਨੂੰ ਪ੍ਰੋਗਰਾਮ 'ਚ ਜੀ ਆਇਆਂ ਕਹਿੰਦੇ ਹਾਂ। 90 ਸਾਲ ਆਕਾਸ਼ਵਾਣੀ ਦੇ ਨਾਲ ਜ਼ਾਹਰ ਹੀ ਹੈ ਕਿ 90 ਸਾਲਾਂ ਦਾ ਇੱਕ ਐਸਾ ਸਫ਼ਰ ਹੈ ਜਾਂ ਐਸਾ ਪੈਂਡਾ ਆਕਾਸ਼ਵਾਣੀ ਨੇ ਤੈਅ ਕੀਤਾ ਹੈ, ਕਿਉਂਕਿ ਆਕਾਸ਼ਵਾਣੀ ਅਤੇ ਜਿਹੜਾ ਜਨ ਆਮ ਜਨ ਸਧਾਰਨ ਦਾ ਰਿਸ਼ਤਾ ਹੈ, ਇਹ 90 ਵਰ੍ਹਿਆਂ ਦਾ ਰਿਸ਼ਤਾ ਜਿਹੜਾ ਹੈ ਉਹ ਐਸਾ ਰਿਸ਼ਤਾ ਹੈ ਜਿਸ ਦੇ ਵਿੱਚ ਹਰ ਰਿਸ਼ਤੇ ਨੂੰ ਜਿਹੜਾ ਹੈ ਆਕਾਸ਼ਵਾਣੀ ਦੇ ਨਾਲ ਲੋਕਾਂ ਨੇ ਜੀਵੰਤ ਕੀਤਾ ਹੈ ਜਾਂ ਉਹਦੇ ਨਾਲ ਉਹਦੀ ਸਾਂਝ ਹੈ।
1: ਜੀ ਰਿਸ਼ੀ ਜੀ, ਮੈਂ ਜਿਹੜਾ ਰੇਡੀਓ ਹੈ ਆਕਾਸ਼ਵਾਣੀ ਹੈ ਇਹਨੂੰ ਆਪਣੇ ਨਾਨਕੇ ਪਿੰਡ ਦੇ ਨਾਲ ਨਾਲ ਜਾਣਦਾ ਹੈ।
0: ਅੱਛਾ, ਉਹ ਕਿੱਦਾਂ?
1: ਦੇਖੋ, ਮੇਰਾ ਜਿਹੜਾ ਜਨਮ ਭਾਵੇਂ ਮਤਲਬ ਮੇਰੇ ਮਦਰ ਫਾਦਰ ਜਾਂ ਪਿਤਾ ਜੀ ਦੇ ਮਾਤਾ ਜੀ ਦੇ ਕੁੱਖੋਂ ਹੋਇਆ, ਪਰ ਮੇਰਾ ਪਾਲਣ ਪੋਸ਼ਣ ਜਿਹੜਾ ਉਹ ਰੇਡੀਓ ਨੇ ਕੀਤਾ।
0: ਵਾਹ, ਕੀ ਬਾਤ ਹੈ! ਅੱਛਾ,
1: ਸੰਨ 1998 ਦੇ ਵਿੱਚ ਜਦੋਂ ਮੈਂ BA ਆਪਣੀ ਗ੍ਰੈਜੂਏਸ਼ਨ ਜਿਹੜੀ ਕੰਪਲੀਟ ਕਰ ਰਿਹਾ ਸੀ, ਇਗਜ਼ਾਮ ਦਿੱਤੇ ਸੀ, ਅਤੇ ਸਾਡੇ ਮੈਨੂੰ ਪੜ੍ਹਾਈ ਜਿਹੜੀ ਸੀ ਅੱਗੇ ਕੰਟੀਨਿਊ ਕਰਨੀ ਬੜੀ ਮੁਸ਼ਕਲ ਸੀ। ਪਰਿਵਾਰ ਦੀਆਂ ਮਜਬੂਰੀਆਂ ਸੀ ਅਤੇ ਹਾਲਾਤ ਇੱਦਾਂ ਦੇ ਸੀ, ਪਰ ਮੈਨੂੰ ਇੱਕ ਸਾਡੇ ਗੁਆਂਢੀ PN ਸੀਗੇ, ਉਹ ਇੱਥੇ ਆਕਾਸ਼ਵਾਣੀ ਲੱਗੇ ਸੀਗੇ। ਮੈਂ ਲੇਬਰ ਕਰਦਾ ਹੁੰਦਾ ਸੀਗਾ, ਨਾਲ ਸਟੱਡੀ ਕੰਟੀਨਿਊ ਕਰਨੀ, ਇੱਕ ਦਿਮਾਗ ਸੀਗਾ ਵੀ ਮੈਂ ਆਪਣੀ ਸਟੱਡੀ ਜਿਹੜੀ ਜਨੂੰਨ ਸੀ ਵੀ ਸਟੱਡੀ ਕੰਟੀਨਿਊ ਕਰਨੀ। ਹਾਲਾਂਕਿ ਮੈਂ ਪੜ੍ਹਨ ਲਈ ਬਹੁਤਾ ਹੁਸ਼ਿਆਰ ਨਹੀਂ ਸੀ, ਪਰ ਮੈਨੂੰ ਇਹ ਲੱਗਦਾ ਸੀ ਜਿਹੜੇ ਮੇਰੇ ਨਾਲ ਦੇ ਪੜ੍ਹਦੇ ਨੇ ਜੇ ਉਹ 2 ਘੰਟੇ ਪੜ੍ਹਦੇ ਤਾਂ ਮੈਂ 6 ਘੰਟੇ ਪੜ੍ਹ ਲਵਾਂਗਾ, ਕਿਉਂਕਿ ਮੈਨੂੰ ਇੱਕ ਟੀਚਰ ਨੇ ਕਿੱਕ ਮਾਰੀ ਸੀ 7th ਦੇ ਵਿੱਚ, ਮੈਨੂੰ ਪੈਰਲਾਈਜ਼ ਹੋ ਗਿਆ ਸੀ, ਅਤੇ ਮੰਮੀ ਨੇ ਕਿਹਾ ਉਹਨੂੰ ਵੀ ਮਾਸਟਰ ਜੀ ਐਤਕੀ ਇਹਨੂੰ ਪਾਸ ਕਰ ਦਿਉ ਵੀ ਅਗਲੀ ਵਾਰ ਇਹ ਪੜ੍ਹ ਲਊਗਾ। ਕਹਿੰਦਾ ਨਹੀਂ ਜੀ, ਇਹਨੂੰ ਸਕੂਟਰਾਂ ਦਾ ਕੰਮ ਸਿਖਾ ਦਿਉ, ਇਹਨੇ ਪੜ੍ਹਨਾ ਨਹੀਂ ਹੈ। ਵੀ ਮੈਂ ਉਹਨੂੰ ਫਿਰ ਟੀਚਰ ਨੂੰ ਇਹ ਕਿਹਾ, ਮੈਂ ਕਿਹਾ ਸਰ ਮੈਂ ਪੜ੍ਹਨਾ ਵੀ ਤੁਹਾਡੇ ਕੋਲ ਹੈ, ਮੈਂ ਸਕੂਲ ਵੀ ਨਹੀਂ ਬਦਲਣਾ, ਅਤੇ ਮੈਂ ਤੁਹਾਨੂੰ ਬਣ ਕੇ ਦਿਖਾਉਣਾ ਅਤੇ ਕੁਛ ਕਰਕੇ ਦਿਖਾਉਣਾ।
0: ਅਤੇ
1: ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਅਤੇ ਪੋਸਟ ਗ੍ਰੈਜੂਏਸ਼ਨ ਕੀਤੀ, ਜੋਬ 'ਚ ਆ ਗਏ, ਉਸ ਤੋਂ ਬਾਅਦ ਫਿਰ ਉਹ ਮਾਸਟਰ ਜੀ ਮੇਰੇ ਲਈ ਰਿਸ਼ਤੇ ਵੀ ਲੱਭਦੇ ਰਹੇ, ਔਰ ਬੜਾ ਮਾਣ ਫੀਲ ਕੀਤਾ ਕਿ ਜਿਹਨੇ ਮੈਨੂੰ ਕਿੱਕ ਕੀਤਾ। ਜੇ ਉਹ ਮੈਨੂੰ ਕਿੱਕ ਨਾ ਕਰਦੇ,
0: ਤੁਸੀਂ ਕਿੱਕ ਨਹੀਂ ਜ਼ਿੰਦਗੀ 'ਚ ਕਰਨਾ,
1: ਨਹੀਂ ਕਰ ਸਕਦਾ ਸੀ,
0: ਔਰ
1: ਨਾ ਜੀ, ਔਰ ਮੈਂ ਉਹਨਾਂ ਨੂੰ ਹੁਣ ਵੀ ਮੱਥਾ ਟੇਕ ਕੇ ਜੱਫੀ ਪਾ ਕੇ ਮਿਲਦਾ। ਅਤੇ ਉਹ ਗੱਲ ਹੋਈ ਕਿ ਉਹ PN ਜਿਹੜੇ ਸੀਗੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਤੈਨੂੰ ਮੈਂ ਰੇਡੀਓ ਲੈ ਕੇ ਜਾਣਾ। ਖੈਰ ਉਹਨਾਂ ਨੂੰ ਵੀ ਵਿਚਾਰੇ, ਚਲੋ ਇੱਥੇ ਆਪਣੇ ਜਿਹੜੇ ਸਟੇਸ਼ਨ ਡਾਇਰੈਕਟਰ ਸੀ ਬਟਾਲਵੀ ਸਾਹਿਬ, ਉਹਨਾਂ ਨੇ ਮੈਨੂੰ ਕਹਿੰਦੇ ਵੀ ਤੂੰ ਰੇਡੀਓ 'ਤੇ ਪ੍ਰੋਗਰਾਮ ਕਰੇਂਗਾ। ਮੈਂ ਕਿਹਾ ਸਰ ਵੀ ਮੈਨੂੰ ਬੋਲਣਾ ਨਹੀਂ ਆਉਂਦਾ। ਉਹਨਾਂ ਨੇ ਨਿਕਲਿਆ, ਯਾਰ ਇੱਥੇ ਕਿਹੜਾ ਸਾਰਿਆਂ ਨੂੰ ਬੋਲਣਾ ਹੀ ਆਉਂਦਾ।
0: ਅੱਛਾ,
1: ਅਤੇ ਆਡੀਸ਼ਨ ਹੋਇਆ, ਫਿਰ ਮੇਰਾ ਆਡੀਸ਼ਨ ਕਲੀਅਰ ਹੋਇਆ, ਅਤੇ 160 ਰੁਪਈਏ ਮੈਨੂੰ ਮਿਲਣੇ ਸ਼ੁਰੂ ਹੋਏ ਜੀ ਵੀਕਲੀ।
0: ਅੱਛਾ,
1: ਪ੍ਰੋਗਰਾਮ ਯੁਵਾਣੀ ਕੀਤਾ, ਉਸ ਤੋਂ ਬਾਅਦ ਖਬਰਸਾਰ ਕੀਤਾ, ਬਹੁਤ ਪ੍ਰੋਗਰਾਮ OB ਦੇ ਪ੍ਰੋਗਰਾਮ, ਹੌਲੀ ਹੌਲੀ ਫਿਰ ਮੈਂ ਇੱਥੇ ਦੀ ਨੀਡ ਬਣ ਗਿਆ। ਜਿੱਥੇ ਕੋਈ ਨਹੀਂ ਜਾਂਦਾ ਸੀ, ਜੇ ਮੈਂ ਰਾਤ ਨੂੰ 2 ਵਜੇ ਤੱਕ ਅਖਬਾਰ 'ਚ ਕੰਮ ਕਰਨਾ ਅਤੇ 4 ਵਜੇ ਮੇਰਾ ਸੰਗਰੂਰ ਲਈ ਮੈਨੂੰ ਬੱਸ 'ਚ ਜਾਣਾ ਪੈਣਾ, ਐਮਚੂਰ ਗੇਮਾਂ ਹੁੰਦੀਆਂ ਸੀ ਉਦੋਂ ਸਕੂਲ 'ਤੇ ਅਸੀਂ ਕਰਦੇ ਹੁੰਦੇ ਸੀ, ਨਾਗਰੇ 'ਤੇ ਰਿਕਾਰਡਿੰਗ, ਅਸੀਂ ਬਾਹਰੋਂ ਟੇਪਾਂ ਲੈ ਕੇ ਜਾਣੀਆਂ, ਉਹਨੂੰ ਸਕੂਲ 'ਤੇ ਟ੍ਰਾਂਸਫਰ ਕਰਨਾ, ਬੜਾ ਤਜਰਬਾ ਹੁੰਦਾ ਸੀ। ਅਮਰ ਸਿੰਘ ਜੀ ਮੈਨੂੰ ਯਾਦ ਹੈ, ਸੁਖਚੈਨ ਸਿੰਘ ਜੀ, ਉਹਨਾਂ ਦਾ ਬੜਾ ਤਜਰਬਾ। ਜਦੋਂ ਸਾਡਾ ਨਾ ਕੁਆਲਿਟੀ ਲੋਸ ਹੋ ਜਾਂਦਾ ਸੀ, ਉਹ ਦੱਸਦੇ ਹੁੰਦੇ ਸੀ, ਉਹਨਾਂ ਕੋਲ ਕੈਂਚੀ ਹੁੰਦੀ ਸੀ, ਉਹਨਾਂ ਨੇ ਕੱਟ ਕੇ ਟੇਪ ਉੱਥੋਂ ਜੋੜਦੇ।

0: ਤੇ ਕੁਆਲਿਟੀ ਲੋਸ ਨਹੀਂ ਸੀ ਹੁੰਦਾ। ਔਰ ਬੜਾ ਸਾਥ ਦਿੱਤਾ ਰੇਡੀਓ ਨੇ। ਮੈਂ ਐੱਮ ਏ ਕੀਤੀ ਪੰਜਾਬੀ 'ਚ, ਫਿਰ ਮੈਂ ਜਰਨਲਿਜ਼ਮ ਕੀਤਾ। 2007 ਤੱਕ ਮੈਂ ਮਤਲਬ ਅਖਬਾਰ 'ਚ ਵੀ ਐਜ਼ ਏ ਸਬ ਐਡੀਟਰ ਲੱਗਿਆ ਜਗਬਾਣੀ 'ਚ। ਨਾਲ ਮੈਂ ਉੱਥੇ ਰਾਤ ਦੀ ਡਿਊਟੀ ਹੁੰਦੀ ਸੀ, ਸਿਟੀ 100 ਮੋਟਰਸਾਈਕਲ ਲੈ ਲਿਆ ਜਿਹਦੀ 500 ਰੁਪਈਆ ਕਿਸ਼ਤ ਹੁੰਦੀ ਸੀ, 500 ਮਹੀਨੇ ਦਾ ਤੇਲ ਪੈਣਾ ਅਤੇ ਚੱਲ ਵੀ ਫਗਵਾੜੇ, ਚੱਲ ਵੀ ਸਟੋਰੀ ਕਰਿਆ, ਚੱਲ ਵੀ ਇੱਥੇ ਸਟੋਰੀ ਕਰਿਆ। ਬੜਾ ਇੰਜੋਏ, ਬੜਾ ਬੜਾ ਮਤਲਬ ਸਾਨੂੰ ਐਂ ਲੱਗਦਾ ਸੀ ਯਾਰ ਸਾਡੀ ਇੰਜੋਏਮੈਂਟ ਵੀ ਹੈ, ਅਸੀਂ ਪ੍ਰੋਗਰਾਮ ਵੀ ਕਰਦੇ ਹਾਂ। ਹੁਣ ਇੱਕ ਜਰਨਲਿਸਟ ਐਜ਼ ਏ ਤੌਰ 'ਤੇ ਤੁਸੀਂ ਇੰਟਰੋਡਿਊਸ ਕਰਦੇ ਹੋ ਡੀ ਸੀ ਨੂੰ, ਅਗਲਾ ਦੱਸਦੇ ਸਾਡੇ ਕੀ ਕਾਰਡ ਕੂਡ ਚਲੋ ਨਹੀਂ ਹੁੰਦੇ ਸੀ, ਲੇਕਿਨ ਹੁਣ ਅਸੀਂ ਅਸ਼ਨੀ ਆ ਗਿਆ ਉਹ ਸਾਰੀਆਂ ਮੀਟਿੰਗਾਂ ਛੱਡ ਕੇ ਮੇਰੇ ਨਾਲ ਰਿਕਾਰਡਿੰਗ 'ਚ ਆ ਜਾਂਦਾ ਸੀ। ਅਤੇ ਬੜਾ ਮਾਣ ਮਹਿਸੂਸ ਹੁੰਦਾ ਸੀ, ਔਰ ਸਾਨੂੰ ਪੈਸੇ ਵੀ ਜਿਹੜੇ ਮਿਲਦੇ ਹੁੰਦੇ ਸੀ, ਆਪਣਾ ਖਰਚਾ ਨਿਕਲਣਾ ਸ਼ੁਰੂ ਹੋਇਆ। ਫਿਰ ਮੈਂ ਜਰਨਲਿਜ਼ਮ 'ਚ ਐਡਮਿਸ਼ਨ ਲਿਆ, ਜਰਨਲਿਜ਼ਮ ਕੀਤਾ ਹੌਲੀ ਹੌਲੀ ਹੌਲੀ ਹੌਲੀ। ਔਰ ਮੈਂ ਇੱਕ ਦੱਸਣਾ ਚਾਹੁੰਦਾ ਕਿ ਮੈਨੂੰ ਜੋਬ ਵੀ ਜਿਹੜੀ ਮਿਲੀ ਉਹ ਰੇਡੀਓ ਕਰਕੇ ਹੀ ਮਿਲੀ।
1: ਅੱਛਾ।
0: ਔਰ ਮੈਂ ਰਿਕਾਰਡਿੰਗ ਕਰਦਾ ਕਰਦਾ ਕਰਦਾ ਕਰਦਾ ਜਦੋਂ ਇੱਥੇ ਸਾਈਂ ਸਿਟੀ ਦੇ ਵਿੱਚ ਪੋਸਟ ਨਿਕਲੀ 5 ਦੇ ਵਿੱਚ, ਇਹਨਾਂ ਨੇ ਪੋਸਟ ਐਡਵਰਟਾਈਜ਼ ਕੀਤੀ ਕਿ ਸਾਨੂੰ ਚਾਹੀਦਾ ਜੀ ਲੋਕ ਸੰਪਰਕ ਚਾਹੀਦਾ ਬੰਦਾ, ਅਤੇ ਉਹ ਮੈਂ ਇੰਟਰਵਿਊ 'ਤੇ ਗਿਆ। ਉਹ ਕਹਿੰਦੇ ਜੀ ਸਾਨੂੰ ਸਾਇੰਸ ਨਾਲ ਜਰਨਲਿਜ਼ਮ ਚਾਹੀਦਾ।
1: ਅੱਛਾ।
0: ਬੋਲਣ ਨੂੰ ਅਸੀਂ ਬੇਵਾਕੀ ਸੀ, ਉਹ ਡੀ ਜੀ ਸਾਹਿਬ ਬੈਠੇ। ਮੈਂ ਕਿਹਾ ਸਰਦਾਰ ਜੀ ਵੀ ਜਿਹੜਾ ਜਰਨਲਿਜ਼ਮ ਸਾਇੰਸ ਨਾਲ ਕੌਣ ਕਰੂਗਾ, ਸਾਇੰਸ ਨਾਲ ਤਾਂ ਪ੍ਰੋਫੈਸਰ ਲੱਗੂਗਾ, ਮਾਸਟਰ ਲੱਗੂਗਾ, ਅਤੇ ਮੈਂ ਤਾਂ ਮਤਲਬ ਆਰਟਸ ਵਾਲੀ ਆਉਂਦੇ ਨੇ ਜਰਨਲਿਜ਼ਮ 'ਚ। ਅਤੇ ਉਹ 2 ਨਿਕਲ ਗਏ, ਮੈਨੂੰ ਇੱਥੋਂ ਫੋਨ ਗਿਆ ਕਿ HIV/AIDS ਦਾ ਫੰਕਸ਼ਨ ਆ। ਪਹਿਲਾਂ ਬੜਾ ਮਨਾ ਜਿਹਾ ਕੀਤਾ, ਮੈਂ ਕਿਹਾ ਯਾਰ 7 ਸਵੇਰੇ ਸਵੇਰੇ ਸਰ ਵੀ ਅੱਜ ਰੈਸਟ ਕਰਨੀ ਰਹਿਣ ਦਿਉ। ਉਹਨੇ ਯਾਰ ਤੂੰ ਜਾ ਆਪਾਂ ਪ੍ਰੋਗਰਾਮ ਕਰਨਾ। ਮੈਂ ਰਿਕਾਰਡਿੰਗ ਕਰਨ ਗਿਆ, ਉਹ ਅਫਸਰ ਦਿਮਾਗ 'ਚ ਪਤਾ ਨਹੀਂ ਕਿਹਾ, ਕਹਿੰਦਾ ਯਾਰ ਮੈਨੂੰ ਰਿਕਾਰਡਿੰਗ ਫੇਕ ਕਰੀ, ਪਹਿਲਾਂ ਤੂੰ ਮੇਰੇ ਨਾਲ ਬੈਠ, ਕਿੰਨੇ ਕੁ ਪੈਸੇ ਕਮਾਉਣਾ। ਮੈਂ ਕਿਹਾ ਜੀ ਅਖਬਾਰ ਤੋਂ ਤਾਂ ਮੇਰੀ 10,000 ਇਸ ਮਹੀਨੇ ਹੋਈ ਆ, ਬਾਕੀ ਮੈਂ 3,000-4,000 ਰੁਪਈਆ ਰੇਡੀਓ ਤੋਂ ਕਮਾ ਲੈਂਦਾ। ਕਹਿੰਦੇ ਜੇ ਤੈਨੂੰ ਚੰਡੀਗੜ੍ਹ ਲੈ ਜਾਈਏ। ਮੈਨੂੰ ਅਖਬਾਰ 'ਚ ਛੁੱਟੀਆਂ ਘੱਟ ਹੁੰਦੀਆਂ ਸੀ। ਮੈਂ ਕਿਹਾ ਜੀ ਉੱਥੇ ਸ਼ਨੀ ਐਤਵਾਰ ਛੁੱਟੀ ਹੋਊਗੀ। ਕਹਿੰਦਾ ਹਾਂ ਛੁੱਟੀ ਹੋਊਗੀ। ਮੈਂ ਕਿਹਾ ਫਿਰ ਠੀਕ ਆ। ਫਿਰ ਪੋਸਟ ਐਡਵਰਟਾਈਜ਼ ਕੀਤੀ ਉਹਨਾਂ ਨੇ ਆਫਿਸ ਡਾਇਰੈਕਟਿਵ ਲਾਈਜਨਿੰਗ ਐਂਡ ਪਬਲਿਕ ਰਿਲੇਸ਼ਨ। ਮੈਂ ਕਿਹਾ ਸਰ ਇਹ ਤਾਂ ਕਲਰਕ ਆ ਜੀ, ਮੈਨੂੰ ਕਿਹਨੇ ਪੁੱਛਣਾ। ਕਹਿੰਦਾ ਨਹੀਂ ਨਹੀਂ ਤੂੰ ਕੰਮ ਕਰ। ਸਰ ਫਿਰ ਮੈਂ ਕੰਮ ਕੀਤਾ ਉੱਥੇ। ਦੇਖੋ ਤਜਰਬੇ ਜ਼ਿੰਦਗੀ ਦੇ ਇੰਨੇ ਕਿ ਚੈਲੇਂਜਸ ਵੀ ਬੜੇ ਸੀਗੇ। ਅੰਗਰੇਜ਼ੀ ਸਾਨੂੰ ਆਉਂਦੀ ਨਹੀਂ ਸੀ, ਸਾਇੰਸ ਸਾਡਾ ਸਬਜੈਕਟ ਨਹੀਂ ਸੀ। ਮੈਨੂੰ ਕਹਿੰਦਾ ਯਾਰ ਸਾਡੀਆਂ ਨਾ ਅੰਗਰੇਜ਼ੀ 'ਚ ਖਬਰਾਂ ਨਹੀਂ ਲੱਗਦੀਆਂ, ਆਰਟੀਕਲਸ ਲਾਉਣੇ। ਉਹ ਮੈਂ ਟ੍ਰਿਬਿਊਨ ਵਾਲੇ ਐਡੀਟਰਸ ਦੇਖੇ, ਸਪੈਕਟਮ ਆਉਂਦਾ, ਉਹਦੇ 'ਚ ਇੱਕ ਵੈਸਟ ਦੇ ਸੀਗੇ ਏਜ਼ੇ ਫਿਲਿਪ। ਉਹਨਾਂ ਨੂੰ ਫੋਨ ਕੀਤਾ, ਸਰ ਆਈ ਵਾਂਟ ਯੂ ਮੀਟ ਯੂ ਦਾ 1:00। ਮੈਂ ਕਿਹਾ 7:00 AM/PM। ਸਰ ਸਾਨੂੰ AM/PM ਦਾ ਨਹੀਂ ਪਤਾ ਹੁੰਦਾ ਸੀ। ਔਰ ਫਿਰ ਮੈਂ ਕਿਹਾ ਸੋਰੀ ਸਰ, ਮੈਂ ਕਿਹਾ ਸਰ AM। ਕਹਿੰਦਾ ਇਸ ਟੂ ਮੱਚ ਅਰਲੀ ਨਾ, ਅਰਲੀ ਅਰਲੀ ਸੁਣ ਪਿਆ ਵੀ। ਮੈਂ ਕਿਹਾ ਸਰ ਸੋਰੀ PM। ਅੱਛਾ। ਫਿਰ ਉਹ ਮੇਰੇ ਨਾਲ ਇੱਥੇ ਆਏ ਸਾਇੰਸ ਸਿਟੀ ਦਾ, ਉਹਨਾਂ ਨੇ ਆਰਟੀਕਲ ਲਾਇਆ ਜੀ ਆਲ ਓਵਰ ਇੰਡੀਆ 'ਚ ਛਪਿਆ। ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਯਾਰ ਅਸ਼ਨੀ ਤੇਰੀ ਸਕਸੈਸ ਜਿਹੜੀ ਸ਼ੁਰੂ ਹੋ ਗਈ। ਹੁਣ ਜਦੋਂ ਐਕਸਪੀਰੀਅੰਸ ਨਹੀਂ ਨਾ ਤੁਹਾਨੂੰ ਹੁੰਦਾ ਬੋਲਣ ਦਾ, ਹੁਣ ਅਸੀਂ ਕਈ ਵਾਰੀ 15-15 ਮਿੰਟ ਗੱਲ ਇੰਗਲਿਸ਼ 'ਚ ਵੀ ਕਰਨੀ ਪੈਂਦੀ ਆ। ਉਸ ਟਾਈਮ 'ਤੇ ਉਹ ਕਹਿੰਦੇ ਯਾਰ ਆਹ ਜਦੋਂ ਉਹਨਾਂ ਦੀ ਰਿਟਾਇਰਮੈਂਟ ਸੀ ਨਾ, ਕਹਿੰਦੇ ਯਾਰ ਮੈਂ ਆਪਣਾ ਭਵਿੱਖ ਨਾ ਆਹ ਮੁੰਡੇ 'ਚ ਦੇਖਦਾ। ਦੇਖੋ ਜਦੋਂ ਮੈਨੂੰ ਇਹ ਲੱਗਦਾ ਸੀ, ਮੈਨੂੰ ਕਹਿੰਦਾ ਅੰਗਰੇਜ਼ੀ ਨਹੀਂ ਆਉਂਦੀ, ਹੁਣ ਇਹਨੂੰ 15 ਹੋ ਗਏ ਅੰਗਰੇਜ਼ੀ ਦੀ ਗੱਲ ਕਰਦਾ, ਮੈਂ ਇਹਨੂੰ ਬੰਦਾ ਬਣਾਤਾ। ਅਤੇ ਸਰ ਰੇਡੀਓ ਨੇ ਸਾਡੀ ਪਰਸਨੈਲਿਟੀ ਵੀ ਡਿਵੈਲਪ ਕੀਤੀ। ਜਦੋਂ ਮੈਂ ਰੇਡੀਓ 'ਚ ਆਉਂਦਾ ਸੀ, ਮੇਰਾ ਬਟਨ ਖੁੱਲ੍ਹਾ ਹੁੰਦਾ ਸੀ, ਸਾਡੇ ਹੀਰੋ ਸਾਹਿਬ ਹੁੰਦੇ ਸੀ, ਮੈਂ ਕਹਿੰਦਾ ਯਾਰ ਅਸ਼ਨੀ ਬਟਨ ਬੰਦ ਕਰ। ਹੁਣ ਵੀ ਜਦੋਂ ਕਦੀ ਗੱਲ ਹੁੰਦੀ ਯਾਰ ਤੂੰ ਬਟਨ ਬੰਦ ਕਰ ਲਿਆ ਕਿ ਨਹੀਂ, ਬੈਲਟ ਸਹੀ ਲਾ, ਮਤਲਬ ਓਵਰਆਲ ਬੰਦੇ ਦੀ ਪਰਸਨੈਲਿਟੀ 'ਚ ਫਰਕ ਪੈਂਦਾ, ਡਿਵੈਲਪ ਹੁੰਦਾ। ਔਰ ਬੜਾ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਜਦੋਂ ਮੈਂ ਅੱਛਾ ਫਿਰ ਜਦੋਂ ਅਸੀਂ ਪ੍ਰੋਫੈਸ਼ਨ 'ਚ ਆ ਗਏ, ਮੈਂ ਜਿੱਥੇ ਜਾਂਦਾ ਸੀ ਉੱਥੇ ਮੈਨੂੰ ਇਹ ਲੱਗਦਾ ਸੀ, ਲੋਕ ਕਹਿੰਦੇ ਸੀ ਇਹ ਸਾਡਾ ਹੀ ਮੁੰਡਾ ਹੈ। ਮੇਰਾ ਬਾਣੀ ਸਰਟੀਫਿਕੇਟ ਕਲੀਅਰ ਹੋਇਆ ਸੀਗਾ, ਮੈਂ ਪਟਿਆਲੇ ਗਿਆ, ਉੱਥੇ ਜਾ ਕੇ ਆਪਣੇ ਸਾਹਿਬ ਨੂੰ ਰਿਕਾਰਡਿੰਗ ਆਪ ਕੀਤੀ, ਔਰ ਇਸ ਤੋਂ ਬਾਅਦ ਬਠਿੰਡੇ ਗਿਆ, ਉੱਥੇ ਰਿਕਾਰਡਿੰਗ ਆਪ ਕੀਤੀ, ਔਰ ਉਹਨਾਂ ਨੂੰ ਖੰਡਪੁਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਈਵਨ ਸ਼ਿਮਲੇ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਪ੍ਰੋਗਰਾਮ ਕੀਤੇ, ਔਰ ਬੜਾ ਮੈਨੂੰ ਐਂ ਲੱਗਾ। ਹੌਲੀ ਹੌਲੀ ਜਦੋਂ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ, ਜਦੋਂ ਮੈਂ ਰੇਡੀਓ 'ਤੇ ਕੰਮ ਕਰਦਾ, ਮੈਨੂੰ TV 'ਚ ਜਾਣ ਦਾ ਮੌਕਾ ਮਿਲਿਆ। ਉੱਥੇ ਨਾ ਇੱਕ ਪੈਕਸ ਸਾਨੂੰ ਮੈਨੂੰ ਮਿਲੇ, ਅਤੇ ਚਲੋ ਕਿਸੇ ਨੂੰ ਕਿਹਾ ਵੀ ਸੀਗਾ ਵੀ ਚੱਲ ਯਾਰ ਮੈਨੂੰ ਵੀ ਦੂਰਦਰਸ਼ਨ 'ਤੇ ਮੌਕਾ ਮਿਲੇ, ਕਿਉਂਕਿ ਹਰੇਕ ਨੂੰ ਹੁੰਦਾ ਵੀ ਬੰਦਾ ਸ਼ਕਲ ਦਿਸੇ ਦੂਰਦਰਸ਼ਨ 'ਤੇ। ਉਹਨਾਂ ਨੇ ਮੈਨੂੰ ਪੈਂਡੀ ਸਤੇ ਪੁੱਛਿਆ, ਅਸ਼ਵਨੀ ਤੂੰ ਕੀ ਚਾਹੁੰਦਾ ਕਿ ਤੇਰੀ ਸ਼ਕਲ ਦੂਰਦਰਸ਼ਨ 'ਤੇ ਆਵੇ, ਕਿ ਤੂੰ ਪੈਸੇ ਕਮਾਉਣਾ ਚਾਹੁੰਦਾ। ਮੈਂ ਕਿਹਾ ਸਰ ਮੈਨੂੰ ਤਾਂ ਨੀਡ ਪੈਸੇ ਦੀ ਆ, ਮੈਂ ਪੜ੍ਹਨਾ ਚਾਹੁੰਦਾ। ਔਰ ਕਹਿੰਦੇ ਚੱਲ ਫਿਰ ਇੱਦਾਂ ਕਰ ਤੂੰ 2,500 ਕਮੈਂਟਰੀ ਕਰਿਆ ਕਰ।
1: ਅੱਛਾ।
0: ਸਰ 2,500 ਰੁਪਈਆ 4,000 ਉੱਧਰ ਵੀ ਆਉਣ ਲੱਗ ਪਿਆ, ਆਪਾਂ ਤਾਂ ਫਿਰ ਅਡਾਰੀਆਂ ਮਾਰਨੀਆਂ ਸ਼ੁਰੂ ਕੀਤੀਆਂ।
1: ਅੱਛਾ ਅੱਛਾ।
0: ਅਤੇ ਇਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਓਵਰਆਲ ਰੇਡੀਓ ਨੇ ਮੈਨੂੰ ਦਿੱਤਾ।

0: ਅਤੇ ਫਿਰ ਮੈਂ ਜਿੱਥੇ ਜਾਣਾ ਲੋਕਾਂ ਨੇ ਕਹਿਣਾ ਯਾਰ ਸਾਡਾ ਮੁੰਡਾ ਹੈ, ਕਿਸੇ ਨੇ ਕਹਿਣਾ ਸਾਡਾ ਦੋਸਤ ਹੈ, ਕੁਛ ਨਾਲ ਦੇ ਸੀ, ਅਤੇ ਮੈਨੂੰ ਕਦੇ ਦਿੱਕਤ ਨਹੀਂ ਸੀ ਆਈ ਪ੍ਰੋਗਰਾਮ 'ਚ ਜਾਂ ਕੋਈ ਵੀ ਮੇਰੀ ਅਚੀਵਮੈਂਟਸ ਦੇ ਵਿੱਚ। ਅਤੇ ਹੁਣ ਵੀ ਮੈਂ ਕਹਿੰਦਾ ਕਿ ਇਹ ਰੇਡੀਓ ਦੀ ਖਾਤਰ ਮੈਂ ਬਣਿਆ, ਮੈਂ ਉਹ ਡੋਲਰ ਹੈ ਜਿੱਥੇ ਮਰਜ਼ੀ ਚਲਾ ਦਿਓ। ਜਿੱਥੇ ਕੋਈ ਨਹੀਂ ਜਾਂਦਾ ਉੱਥੇ ਅਸ਼ਨੀ ਨੂੰ ਜਾਣਾ ਪੈਂਦਾ, ਔਰ ਮੇਰੀ ਮਤਲਬ ਖੁੱਲ ਮੈਨੂੰ ਇੰਨੀ ਹੋ ਗਈ ਅਤੇ ਮੈਂ ਜੇ ਮੈਂ ਸੀਐਮ ਸਾਹਿਬ ਨਾਲ ਵੀ ਗੱਲ ਕਰਨੀ ਹੋਵੇ ਮੇਰੇ 'ਚ ਮਤਲਬ ਇੰਨੀ ਮੈਨੂੰ ਝਿਜਕ ਨਹੀਂ ਹੈ, ਝਿਜਕ ਚੈੱਕ ਕੋਨਫੀਡੈਂਸ ਲੈਵਲ ਵੱਧ ਜਾਂਦਾ।
1: ਕਿਉਂਕਿ ਤੁਸੀਂ ਪਤਾ ਕੀ ਹੈ, ਅਲੱਗ ਅਲੱਗ ਪਰਸਨੈਲਿਟੀਜ਼ ਔਰ ਅਲੱਗ ਅਲੱਗ ਹਾਲਾਤ ਔਰ ਅਲੱਗ ਅਲੱਗ ਹਾਲਾਤਾਂ ਦੇ ਵਿੱਚ ਵਿੱਚ
0: ਹਾਂ
1: ਹੈ ਨਾ, ਕਿਉਂਕਿ ਇਸੇ ਕਰਕੇ ਮਲਟੀ ਡਾਇਮੈਂਸ਼ਨਲ ਜਿੱਦਾਂ ਕਹਿੰਦੇ ਹਾਂ ਕਿ ਸਾਡੀ ਪਰਸਨੈਲਿਟੀਜ਼ ਦੇ ਵਿੱਚ ਜਿਹੜੇ ਵੀ ਲੋਕ ਰੇਡੀਓ ਨਾਲ ਵਿਵਸਥਾ ਹੈ ਜਾਂ ਰੇਡੀਓ ਦੇ ਨਾਲ ਕਿਸੇ ਨਾ ਕਿਸੇ ਪਾਸਿਓਂ ਰਿਸ਼ਤਾ ਰੱਖਦੇ ਹੈ, ਉਹਨਾਂ ਦੇ ਵਿੱਚ ਆਮ ਜਨ ਸਧਾਰਨ ਨਾਲੋਂ ਇੱਕ ਨਾ ਇੱਕ ਗੱਲ ਜਿਹੜੀ ਆ ਉਹ ਵੱਖਰੀ ਤੁਹਾਨੂੰ ਦਿਖਦੀ ਹੈ, ਉਹ ਜਿਹੜੀ ਰੇਡੀਓ ਹੀ ਪੈਦਾ ਕਰ ਸਕਦਾ ਹੈ, ਹੋਰ ਕਿਤੇ ਪੈਦਾ ਨਹੀਂ ਹੋ ਸਕਦਾ।
0: ਜੀ ਮੈਂ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਦੱਸਦਾ ਤੁਹਾਨੂੰ, 2 ਕੁ ਮਹੀਨੇ ਪਹਿਲਾਂ ਦੀ ਸਾਡੀ ਨਾ ਚੀਫ ਸੈਕਟਰੀ ਸਾਹਿਬ ਨਾਲ ਕੋਈ ਮੀਟਿੰਗ ਸੀ ਜਾਂ ਆਫਿਸ਼ੀਅਲ ਮੀਟਿੰਗ ਸੀ ਕੋਈ, ਅਤੇ ਉਹ ਅਸੀਂ ਜਾ ਰਹੇ ਐਡਮਿਨਿਸਟ੍ਰੇਸ਼ਨ ਆਫਿਸਰ ਫਾਈਨਾਂਸ ਵਾਲਿਆਂ ਨਾਲ ਵੀ ਸੀ ਕੋਈ ਕੰਮ, ਅਤੇ ਮਤਲਬ ਅਸੀਂ ਹਾਇਰਲੀ ਅਥਾਰਟੀ ਨੂੰ ਮਿਲਣਾ ਸੀ ਅਤੇ ਨਾਲ ਐਡਮਿਨਿਸਟ੍ਰੇਸ਼ਨ ਆਫਿਸਰ ਸੀਗੇ, ਅਤੇ ਅਸੀਂ ਜਾ ਰਹੇ, ਉਹ ਰਸਤੇ 'ਚ ਇੱਕ ਪੀਅਨ ਟੱਕਰ ਗਿਆ, ਕਹਿੰਦਾ ਅਸ਼ਨੀ ਚੱਲਿਆ? ਮੈਂ ਕਿਹਾ ਹਾਂ ਮੈਂ ਸੈਕਟਰੀਏਟ ਚੱਲਿਆ। ਕਹਿੰਦਾ ਯਾਰ ਆਹ ਮੇਰੀ ਡਾਕ ਦੇਣੀ ਉੱਥੇ। ਉਹ ਮੈਨੂੰ ਕਹਿੰਦੇ ਯਾਰ ਅਸ਼ਨੀ ਇਹ ਪੀਅਨ ਵਾਲਾ ਕੰਮ ਵੀ। ਮੈਂ ਕਿਹਾ ਸਰ ਇਹ ਬੰਦਾ ਉਹ ਬੰਦਾ ਹੈ ਜਿਹਨੇ ਮੈਨੂੰ ਬੱਸ ਸਟੈਂਡ ਛੱਡਿਆ ਸੀ ਸਿਖਰ ਦੁਪਹਿਰੇ, ਔਰ ਮੈਂ ਇਹਨਾਂ ਨਾਲ ਵੀ ਮੇਰਾ ਓਨਾ ਹੀ ਰਿਸ਼ਤਾ ਹੈ। ਅਤੇ ਮਤਲਬ ਕਿ ਜਦੋਂ ਬੰਦਾ ਡਾਊਨ ਟੂ ਅਰਥ ਹੁੰਦਾ ਹੈ, ਥੱਲਿਓਂ ਉੱਪਰ ਉੱਠਦਾ ਹੈ, ਉਹਨੂੰ ਹਰੇਕ ਦੀਆਂ ਸਮੱਸਿਆਵਾਂ ਪਤਾ ਹੈ।
1: ਸਭ ਤੋਂ ਪਹਿਲਾਂ ਸਾਡਾ ਮਨੁੱਖਤਾ ਦਾ ਰਿਸ਼ਤਾ ਹੈ
0: ਜੀ ਜੀ,
1: ਇਹ ਜਿਹੜੀਆਂ ਆਪਸ ਦੇ ਵਿੱਚ ਜਿੱਦਾਂ ਕਹਿੰਦੇ ਹਾਂ ਕਿ ਰੈਂਕਿੰਗ ਹੈ, ਕੋਈ ਕਿਸ ਪੱਧਰ ਦੇ ਕੰਮ ਕਰ ਰਿਹਾ ਹੈ, ਤਾਂ ਸਾਰੇ ਅਸੀਂ ਕੰਮ ਹੀ ਹਾਂ ਨਾ
0: ਜੀ ਜੀ ਜੀ,
1: ਹੈ ਨਾ, ਕੋਈ ਵੱਡਾ ਹੈ ਕੋਈ ਛੋਟਾ ਹੈ, ਪਰ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਕਿ ਜੇ ਤੁਸੀਂ ਕਿਸੇ ਦੂਜੇ ਦੀ ਰਿਸਪੈਕਟ ਕਰਦੇ ਹੋ, ਦੂਜੇ ਨੂੰ ਮਾਣ ਸਤਿਕਾਰ,
0: ਬਿਲਕੁਲ ਜੀ ਸਰ,
1: ਉਹਦੇ ਨਾਲ ਹੀ ਤੁਹਾਡਾ ਮਾਣ ਸਤਿਕਾਰ ਉੱਚਾ ਹੋਣਾ ਹੈ। ਜੇ ਤੁਸੀਂ ਕਿਸੇ ਨੂੰ ਡਿਸਰਿਸਪੈਕਟ ਕਰੋਗੇ, ਉਹਦੇ ਆਦਰ ਦੇ ਵਿੱਚ ਉਹਦਾ ਨਿਰਾਦਰ ਕਰੋਗੇ,
0: ਬਿਲਕੁਲ,
1: ਫਿਰ ਕਿਤੇ ਨਾ ਕਿਤੇ ਤੁਹਾਨੂੰ ਉਹੋ ਜਿਹੇ ਹਾਲਾਤਾਂ ਦਾ ਵੀ ਸਾਹਮਣਾ, ਉਹੋ ਜਿਹੇ ਹਾਲਾਤ।
0: ਔਰ ਸਰ ਇਸੇ ਲਈ ਮੈਂ ਨਾ ਦੇਖੋ 5-6 ਸਾਲ ਤੋਂ, ਔਰ ਮੈਨੂੰ ਐਂ ਸੀ ਕਿ ਮੇਰੀ ਸਟਰਗਲ ਖਤਮ ਨਾ ਹੋਵੇ, ਜਿਵੇਂ ਦੌੜ ਭੱਜ ਅਸੀਂ ਪਹਿਲਾਂ ਕਰਦੇ ਸੀ, ਅਤੇ ਮੈਂ ਇੱਕ ਇਨੀਸ਼ੀਏਟਿਵ ਲਿਆ ਕਿ ਮੇਰਾ ਕਪੂਰਥਲਾ ਆਫਿਸ ਜਿਹੜਾ ਸਾਇੰਸ ਸਿਟੀ ਆਫਿਸ ਹੈ, ਉਹ ਘਰ ਤੋਂ ਕੋਈ 17-18 ਕਿਲੋਮੀਟਰ ਪੈਂਦਾ ਹੈ। ਸਰ ਮੈਂ ਮੰਡੇ ਟੂ ਫਰਾਈਡੇ ਸਾਈਕਲ 'ਤੇ ਜਾਂਦਾ, ਔਰ ਇੰਨੀ ਧੁੱਪ ਵੀ, ਪੇਰੈਂਟਸ ਵੀ ਕਈ ਵਾਰੀ ਕਹਿੰਦੇ, ਵਾਈਫ ਵੀ ਕਹਿੰਦੀ, ਯਾਰ ਮੈਂ ਕਹਿੰਦਾ ਯਾਰ ਜੇ ਤਾਂ ਜੇ ਅਸੀਂ ਸੰਗ ਗਏ ਨਾ, ਫਿਰ ਤਾਂ ਰੋਜ਼ ਅੱਜ ਮੀਂਹ ਆ, ਅੱਜ ਬਾਰਿਸ਼ ਆ, ਇਹ ਤਾਂ ਇੱਥੇ ਰਹਿ ਜਾਂਗੇ। ਔਰ ਮੈਂ ਸਾਈਕਲ 'ਤੇ ਨਿਕਲਿਆ ਜੀ ਮੰਡੇ ਟੂ ਫਰਾਈਡੇ, ਸੈਟਰਡੇ ਮੈਂ ਜਾਂਦਾ ਉੱਥੇ ਕੱਪੜੇ ਆਪਣੇ ਰੱਖ ਦਿੰਦਾ ਲਿਆ ਕੇ ਸੈਟਰਡੇ, ਉੱਥੋਂ ਫਿਰ ਚੇਂਜ ਕਰਕੇ, ਔਰ ਸਵੇਰੇ 8:30-8 ਪਹੁੰਚ ਜਾਂਦੇ ਹਾਂ, ਸਾਡੇ ਸੇਵਾਦਾਰ ਆਇਆ ਹੁੰਦਾ, ਉਹਨੇ ਚਾਹ ਬਣਾਉਣੀ ਹੈ ਅਤੇ ਅਸੀਂ ਦੋਨਾਂ ਨੇ ਚਾਹ ਬਹਿ ਕੇ ਪੀਣੀ ਹੈ। ਅਤੇ ਸਰ ਮਤਲਬ ਜ਼ਿੰਦਗੀ ਦੇ ਨਜ਼ਾਰੇ ਆ, ਔਰ ਜਦੋਂ ਆਪਣੀ ਅਸੀਂ ਸਾਈਕਲ ਤੋਂ ਮੋਟਰਸਾਈਕਲ, ਮੋਟਰਸਾਈਕਲ ਤੋਂ ਕਾਰ ਲੈਂਦੇ ਹਾਂ ਆਪਣੀ ਮਿਹਨਤ ਨਾਲ, ਔਰ ਫਿਰ ਜ਼ਿੰਦਗੀ ਦਾ
1: ਸਵਾਦ ਵੱਖਰਾ,
0: ਸਵਾਦ ਵੱਖਰਾ ਹੈ।
1: ਜਿਹੜੀ ਸਬਜ਼ੀ ਆਪ ਬਣਾ ਕੇ ਖਾਣ ਦਾ ਸਵਾਦ ਹੈ ਨਾ, ਕਿਉਂਕਿ ਉਹ 'ਚ ਮਸਾਲਾ ਵੀ ਤੁਹਾਡੇ ਹਿਸਾਬ ਨਾਲ ਹੁੰਦਾ, ਨਮਕ, ਸਾਰੀਆਂ ਚੀਜ਼ਾਂ ਤੁਹਾਡੇ ਹਿਸਾਬ ਦੀਆਂ ਹੁੰਦੀਆਂ ਨੇ, ਅਤੇ ਜਿੱਦਾਂ ਤੁਸੀਂ ਹੋਟਲ ਦੀ ਮਰਜ਼ੀ ਜਿੰਨੀ ਮਰਜ਼ੀ ਖਾ ਲਓ, ਉਹ ਉਸ ਸਮੇਂ 'ਤੇ ਸਵਾਦ ਲੱਗੂ ਕਿ ਬਾਅਦ ਦੇ ਵਿੱਚ ਤੁਹਾਨੂੰ ਤਕਲੀਫ ਦੇਊਗੀ। ਸੋ ਜ਼ਿੰਦਗੀ ਵੀ ਐਸੀ ਹੈ, ਬਣੀ ਬਣਾਈ ਔਰ ਬਣਾਉਣ ਦੇ ਵਿੱਚ ਇਹੀ ਫਰਕ ਹੈ ਕਿ ਜ਼ਿੰਦਗੀ ਨੂੰ ਜਿੰਨਾ ਤੁਸੀਂ, ਜਿੰਨਾ ਕਹਿੰਦੇ ਹੁੰਦੇ ਸੋਨਾ, ਸੋਨੇ ਵਾਲੀ ਗੱਲ ਹੈ ਨਾ
0: ਜੀ ਜੀ ਜੀ,
1: ਸੋਨਾ ਜਿਹੜਾ ਹੈ ਉਹ ਤਪ ਕੇ ਹੀ ਸੋਨਾ ਬਣਦਾ ਹੈ, ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਇਹ ਤਾਂ ਅਲੱਗ ਅਲੱਗ, ਜਿੱਦਾਂ ਤੁਸੀਂ ਅਸ਼ਨੀ ਸਾਡੇ ਨਾਲ ਤਜਰਬੇ ਸਾਂਝੇ ਕੀਤੇ ਹੈ ਕਿ ਰੇਡੀਓ ਨੇ ਤੁਹਾਡੀ ਪਰਸਨੈਲਿਟੀ ਔਰ ਤੁਹਾਡੀ ਜਿੱਦਾਂ ਕਹਿੰਦੇ ਹਾਂ ਕਿ ਮਾਇਕ ਤੌਰ ਦੇ ਉੱਤੇ ਤੁਹਾਡੀ ਸ਼ਖਸੀਅਤ ਨੂੰ ਘੜਨ ਦੇ ਵਿੱਚ, ਤੁਹਾਨੂੰ ਆਪਣੇ ਆਪ ਦੇ ਉੱਤੇ ਸਵੈ ਨਿਰਭਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਅਲੱਗ ਅਲੱਗ ਪੱਖਾਂ ਦੇ ਤੁਸੀਂ ਜ਼ਿਕਰ ਕੀਤਾ ਕਿ ਕਿੱਥੋਂ ਤੁਸੀਂ ਉੱਠ ਕੇ ਕਿੱਥੇ ਤੁਸੀਂ ਪਹੁੰਚੇ, ਔਰ ਹਰ ਵਕਤ ਰੇਡੀਓ ਤੁਹਾਡੇ ਨਾਲ ਉਸੇ ਤਰ੍ਹਾਂ ਚੱਲਿਆ।
0: ਬਿਲਕੁਲ ਜੀ,
1: ਅੱਜ ਰੇਡੀਓ ਨਾਲ ਕਿੱਦਾਂ ਦਾ ਰਿਸ਼ਤਾ ਤੁਹਾਡਾ?
0: ਸਰ ਬਹੁਤ ਵਧੀਆ ਰਿਸ਼ਤਾ ਹੈ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੁਣ ਇਨਵਾਇਰਮੈਂਟ ਦੇ ਪ੍ਰੋਗਰਾਮ ਨੇ, ਕਈ ਵਾਰੀ ਮੈਨੂੰ ਫੋਨ 'ਤੇ ਲੈ ਕੇ ਵੀ ਕਰਦੇ ਨੇ। ਦੇਖੋ ਮੈਨੂੰ 20 ਸਾਲ ਤੋਂ, ਮੈਂ ਸਾਇੰਸ ਜਰਨਲਿਜ਼ਮ ਦੇ ਵਿੱਚ ਹਾਂ, ਸਾਇੰਸ ਦੇ ਅਲੱਗ ਅਲੱਗ ਫੀਲਡ ਹੈ, ਜਾਂ ਸਾਇੰਸ ਡੇ ਆ ਗਿਆ,
1: ਨੈਸ਼ਨਲ ਡੇ,
0: ਬਹੁਤ ਬ੍ਰਾਂਚਿਸ ਨੇ। ਉਹ ਜਦੋਂ ਮਤਲਬ ਹੁੰਦਾ ਕਿ ਅਸ਼ਨੀ ਜੀ ਤੁਸੀਂ ਸਾਨੂੰ ਵਾਈਟ ਦੇ ਦਿਓ, ਕਿਉਂਕਿ ਦੋ ਚੀਜ਼ਾਂ ਵਧੀਆ ਹੁੰਦੀਆਂ, ਇੱਕ ਤਾਂ ਮੇਰਾ ਐਕਸਪੀਰੀਅੰਸ ਹੈ, ਮੇਰੇ ਮੈਨੂੰ ਵਾਰ ਵਾਰ ਕੱਟ ਨਹੀਂ ਕਰਨਾ ਪੈਂਦਾ ਉਹਨਾਂ ਨੂੰ, ਔਰ ਮੈਂ ਆਪਣਾ ਰਿਕਾਰਡ ਕਰਦਾ, ਮੈਂ ਮੈਸੇਜ ਪਾ ਦਿੰਦਾ, ਔਰ ਮੈਨੂੰ ਐਂ ਲੱਗਦਾ ਕਿ ਰੇਡੀਓ ਜਿਹੜਾ ਆ ਉਹ ਬਹੁਤ ਇੱਕ ਤੁਹਾਡੀ ਜ਼ਿੰਦਗੀ ਦਾ ਪਰਸਨੈਲਿਟੀ ਨੂੰ ਬਣਾਉਣ ਦਾ ਬਹੁਤ ਇੱਕ ਵਧੀਆ ਜ਼ਰੀਆ ਹੈ। ਔਰ ਜਿਹੜੇ ਪ੍ਰੋਗਰਾਮਸ ਰੇਡੀਓ 'ਤੇ ਆਉਂਦੇ ਨੇ ਉਹ ਫੈਮਿਲੀ 'ਚ ਬਹਿ ਕੇ ਸੁਣਨ ਵਾਲੇ ਹੁੰਦੇ ਨੇ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ FM's ਜਿਹੜੇ ਸਾਰੇ FM's ਜਿੰਨੇ ਵੀ ਨੇ, ਮਤਲਬ ਉਹਨਾਂ ਦੇ ਵਿੱਚ ਕੁਛ ਇੱਦਾਂ ਦੇ ਵੀ ਕੰਮ ਹੁੰਦੇ ਨੇ ਜਿਹੜੇ

0: ਆਪਾਂ ਨਹੀਂ ਸੁਣ ਸਕਦੇ। ਪਰ ਰੇਡੀਓ ਜਿਵੇਂ ਹੁਣ ਤੁਹਾਡਾ ਖੇਤੀਬਾੜੀ ਪ੍ਰੋਗਰਾਮ ਸੀਗਾ ਸਰ, ਮੇਰੇ ਫਾਦਰ ਸਾਹਿਬ ਸੁਣਦੇ ਹੁੰਦੇ ਸੀ, ਮੇਰੇ ਫਾਦਰ ਇਨ ਲਾ ਹਾਲੇ ਵੀ 4 ਵਜੇ ਉਹਨਾਂ ਦਾ ਰੇਡੀਓ ਵੱਜ ਜਾਂਦਾ, ਗੁਰਬਾਣੀ ਵਿਚਾਰ ਜਿਹੜਾ ਉਹ ਮਤਲਬ
1: ਸੁਣਦੇ
0: ਨੇ। ਔਰ ਬੜਾ ਸਕੂਨ ਆਉਂਦਾ ਹੈ ਜਦੋਂ ਅਸੀਂ ਮਤਲਬ ਕਿ ਤਾਂ ਮਤਲਬ ਉਹ ਪ੍ਰੋਗਰਾਮ ਯੂਥ ਨੂੰ ਤੁਸੀਂ ਜਦੋਂ ਤੁਸੀਂ ਯੂਥ ਨੂੰ ਇੰਟਰੋਡਿਊਸ ਕਰਾਉਂਦੇ ਹੋ, ਲੋਕਾਂ ਦੀਆਂ ਅਚੀਵਮੈਂਟ ਇੰਟਰੋਡਿਊਸ ਕਰਾਉਂਦੇ, ਇੱਕ ਇੰਸਪੀਰੇਸ਼ਨ ਮਿਲਦੀ ਹੈ। ਔਰ ਮੈਨੂੰ ਇਹ ਲੱਗਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਹੁਣ ਕੁਛ ਹਾਲੇ ਹੁਣ ਮੈਂ ਰਿਟਾਇਰਮੈਂਟ ਤੋਂ ਬਾਅਦ ਕਰਾਂਗਾ।
1: ਅੱਛਾ,
0: ਮੈਂ ਡਾਕਟਰ
1: ਦੇਖੋ
0: ਮੈਂ ਡਾਕਟਰ ਨਹੀਂ ਕਰ ਸਕਿਆ, ਬਟ ਮੈਂ ਹੁਣ ਰਿਟਾਇਰਮੈਂਟ ਤੋਂ ਬਾਅਦ ਰਜਿਸਟ੍ਰੇਸ਼ਨ ਕਰਾਊਂਗਾ ਅਤੇ
1: ਹਾਂ ਬਿਲਕੁਲ ਬਿਲਕੁਲ ਜ਼ਰੂਰੀ, ਕਿਉਂਕਿ ਜ਼ਿੰਦਗੀ ਦੇਖੋ ਜ਼ਿੰਦਗੀ ਰੁਕਣ ਦਾ ਤਾਂ ਨਾਮ ਹੈ
0: ਜੀ,
1: ਜ਼ਿੰਦਗੀ ਤੇ ਨਿਰੰਤਰਤਾ ਦਾ ਨਾਮ ਹੀ ਜ਼ਿੰਦਗੀ ਹੈ ਨਾ, ਤੇ ਉਸ ਤੋਂ ਬਾਅਦ ਜਦੋਂ ਜ਼ਿੰਦਗੀ ਸਰੀਰ ਦੇ ਵਿੱਚੋਂ ਜਾਨ ਹੀ ਚਲੀ ਗਈ, ਜ਼ਿੰਦਗੀ ਚਲੀ ਗਈ, ਤੇ ਫਿਰ ਉਹ ਕੀ ਕਰ ਸਕਦਾ।
0: ਬਿਲਕੁਲ,
1: ਸੋ ਇਸ ਕਰਕੇ ਜਦ ਤੱਕ ਸਾਹਸ ਤਦ ਤੱਕ ਆਸ ਔਰ ਤਦ ਤੱਕ ਲੜਾਈ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਰੀ ਰਹਿਣੀ ਚਾਹੀਦੀ ਹੈ। ਇੱਕ ਪਲੇਟਫਾਰਮ ਤੇ ਤੁਸੀਂ ਕੰਮ ਕੀਤਾ ਹੈ ਤੇ ਦੂਜੇ ਪਲੇਟਫਾਰਮ ਤੇ ਵੀ ਤੁਸੀਂ ਜਾਣਾ ਹੈ। ਇਹ ਦੇਖੋ ਜ਼ਿੰਦਗੀ ਦੇ ਵੱਖ ਵੱਖ ਪਲੇਟਫਾਰਮ ਦੇ ਵਿੱਚੋਂ ਦੀ ਗੱਡੀ ਲੰਘਣੀ ਹੈ। ਜੇ ਤੁਸੀਂ ਕਹੋ ਮੈਂ ਇੱਕ ਪਲੇਟਫਾਰਮ ਸਰ ਕਰ ਲਿਆ ਬਸ ਹੁਣ ਮੈਂ ਤੇ ਘਰੇ ਬੈਠ ਜਾਣਾ ਹੈ, ਤੇ ਫਿਰ ਜ਼ਿੰਦਗੀ ਨੂੰ ਇਹਦਾ ਮਤਲਬ ਕਿਤੇ ਨਾ ਕਿਤੇ ਤੁਸੀਂ ਸਮਝ ਹੀ ਨਹੀਂ ਸਕਿਆ ਕਿ ਜ਼ਿੰਦਗੀ ਹੈ ਕੀ ਚੀਜ਼ ਹੈ। ਜ਼ਿੰਦਗੀ ਅਸਲ 'ਚ ਤਜਰਬਿਆਂ ਦਾ ਨਾਂ ਹੈ, ਜਿਹਦੇ ਤੁਸੀਂ ਅਲੱਗ ਅਲੱਗ ਪੱਖ 'ਤੇ ਅਲੱਗ ਅਲੱਗ ਤਜਰਬੇ ਹੈ ਉਹ ਹਾਸਲ ਕਰਦੇ ਹੋ, ਔਰ ਅਗਲੀ ਜਨਰੇਸ਼ਨ ਨੂੰ ਅਗਲੀ ਪੀੜ੍ਹੀ ਨੂੰ ਦੱਸਦੇ ਹੋ ਕਿ ਇਸ ਪੱਖ ਦਾ ਕੀ ਸਵਾਦ ਹੈ, ਇਸ ਪੱਖ ਦਾ ਕੀ ਸਵਾਦ ਹੈ ਅਤੇ ਇਸ ਪੱਖ ਦਾ ਕੀ ਸਵਾਦ ਹੈ। ਇਹੀ ਜ਼ਿੰਦਗੀ ਦਾ ਮਤਲਬ ਹੈ, ਮਕਸਦ ਹੈ, ਜਾਂ ਟੇਸਟ ਹੈ, ਜਾਂ ਸਵਾਦ ਹੈ। ਜਿਹਨੇ ਇਹ ਪੱਖਾਂ ਦਾ ਸਵਾਦ ਹੀ ਨਹੀਂ ਜਾਇਆ ਉਹਨੇ ਜ਼ਿੰਦਗੀ ਨੂੰ ਕੀ ਮਾਣਿਆ।
0: ਬਿਲਕੁਲ ਸਹੀ ਗੱਲ ਹੈ,
1: ਕੀ ਉਹਨੇ ਜ਼ਿੰਦਗੀ ਦਾ। ਅੱਛਾ, ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਅੱਜ ਵੀ ਰੇਡੀਓ ਦੀ ਇੱਕ ਖੂਬਸੂਰਤੀ ਹੈ ਕਿ ਇਹਨੂੰ ਪਰਿਵਾਰ ਦੇ ਵਿੱਚ ਜਾਂ ਪਰਿਵਾਰਕ ਮੈਂਬਰ ਦੇ ਤੌਰ 'ਤੇ ਜਾਂ ਪਰਿਵਾਰਕ ਸਾਂਝ ਦੇ ਤੌਰ 'ਤੇ ਆਪਾਂ ਨਾਲ ਚੱਲਦੇ ਹਾਂ, ਨਾਲ ਸੁਣਦੇ ਹਾਂ, ਅੱਜ ਵੀ ਸਾਡੇ ਘਰਾਂ ਦੇ ਵਿੱਚ ਉਸੇ ਤਰ੍ਹਾਂ ਚੱਲਦਾ ਹੈ। ਅੱਜ ਕਿਉਂਕਿ ਸਮਾਂ ਜਿਹੜਾ ਹੈ ਸੋਸ਼ਲ ਮੀਡੀਆ ਆ ਗਿਆ, OTT ਪਲੇਟਫਾਰਮ ਆ ਗਏ, ਸਾਡੇ ਕੋਲ ਅਲੱਗ ਅਲੱਗ ਮਾਧਿਅਮ ਆ ਗਏ, ਇੰਸਟਾ ਹੈ, ਬਹੁਤ ਸਾਰੀਆਂ ਚੀਜ਼ਾਂ ਹੈ, ਅਤੇ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਮੁਕਾਬਲਤਨ ਰੇਡੀਓ ਜਦੋਂ ਆਪਾਂ ਰੱਖ ਕੇ ਦੇਖਦੇ ਹਾਂ ਕਿ ਜਿਹੜਾ ਅਸਲ ਸਕੂਨ ਹੈ, ਅਸਲ ਜਿੱਦਾਂ ਕਹਿੰਦੇ ਹਾਂ ਕਿ ਆਨੰਦ ਹੈ, ਉਹ ਕਿਸ ਚੀਜ਼ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜੇ ਜ਼ਿੰਦਗੀ ਦਾ ਜਿਹ 'ਚ ਠਹਿਰਾਵ ਵੀ ਹੋਵੇ, ਸਵਾਦ ਵੀ ਹੋਵੇ ਅਤੇ ਜਿਹਦੇ 'ਚ ਨਿਰੰਤਰਤਾ ਵੀ ਹੋਵੇ?
0: ਸਰ ਦੇਖੋ, ਰੇਡੀਓ ਨੇ ਜਿਹੜਾ ਕੰਮ ਕੀਤਾ ਫੋਕ ਨੂੰ ਸਾਂਭ ਕੇ ਰੱਖਿਆ, ਅੱਜ ਵੀ ਵਿਵਿਧ ਭਾਰਤੀ ਦੇ ਜਿਹੜੇ ਗਾਣੇ ਅਸੀਂ ਸੁਣਦੇ ਹਾਂ ਹੈ ਨਾ, ਉਹ ਬੜੇ ਮਤਲਬ ਜਦੋਂ ਕਾਰ 'ਚ ਚੱਲ ਰਿਹਾ ਰੇਡੀਓ, ਉਹ ਧੂਮ ਧੜੱਕੇ ਵਾਲੇ ਨਹੀਂ ਹੁੰਦੇ, ਬੰਦਾ ਸਟੋਰੀਆਂ ਜਿਹੜੀਆਂ ਚੱਲਦੀਆਂ ਨੇ, ਜਿਹੜੇ ਜਿਹੜੇ ਰੇਡੀਓ ਨਾਟਕ ਚੱਲਦੇ ਨੇ, ਔਰ ਇਸ ਤਰ੍ਹਾਂ ਦੇ ਜਿਹੜੇ ਇੰਟਰਵਿਊਸ ਨੇ ਜਾਂ ਕੋਈ ਲੈਟਰਸ ਵਾਲੇ ਪ੍ਰੋਗਰਾਮਸ ਆਉਂਦੇ ਨੇ, ਉਹ ਜਦੋਂ ਬੰਦਾ ਸੁਣਦਾ, ਹਾਲੇ ਵੀ ਮੈਨੂੰ ਇਹ ਲੱਗਦਾ ਕਿ ਜਿਹੜੇ ਰੇਡੀਓ ਸੁਣਦੇ ਨੇ ਉਹਨਾਂ ਦੇ ਵਿੱਚ ਓਨਾ ਹੀ ਚਰਮ ਹੈ ਜਿੰਨਾ ਅੱਜ ਤੋਂ 90 ਸਾਲ ਪਹਿਲਾਂ ਜਾਂ 50-60 ਸਾਲ ਪਹਿਲਾਂ ਸੀ। ਔਰ ਮੈਨੂੰ ਯਾਦ ਹੈ ਕਿ ਮੇਰੇ ਸਾਡੇ ਰਿਸ਼ਤੇਦਾਰ ਸੀਗੇ ਨਾਲ, ਉਹਨਾਂ ਨੇ ਜਦੋਂ ਮੇਰਾ ਪਹਿਲਾ ਪ੍ਰੋਗਰਾਮ ਆਇਆ, ਉਹਨਾਂ ਨੇ ਇੰਨੀ ਖੁਸ਼ੀ ਮਨਾਈ, ਔਰ ਰੇਡੀਓ ਇੱਕ ਵੱਖਰਾ ਰੱਖਿਆ, ਔਰ 10 ਜਣੇ ਉਹਨੂੰ ਆਹ ਯਾਰ ਮੁੰਡੇ ਦਾ ਪ੍ਰੋਗਰਾਮ ਆ ਦੇਖੋ ਜਿਹੜਾ ਸਾਡੇ ਨਾਲ ਬਹਿੰਦਾ ਸੀ, ਹੈ ਨਾ। ਮਤਲਬ ਉਹ ਜਿਹੜੀਆਂ ਚੀਜ਼ਾਂ ਨੇ ਉਹ ਚੀਜ਼ਾਂ
1: ਹੈਗੀਆਂ ਨੇ, ਰਿਸ਼ਤਾ ਹੈ,
0: ਭਾਵਨਾ ਦਾ ਰਿਸ਼ਤਾ ਹੈ।
1: ਰੇਡੀਓ ਜਿਹੜਾ ਹੈ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ।
0: ਬਿਲਕੁਲ ਜੀ,
1: ਜਿਹੜੀ ਚੀਜ਼ ਸਾਡੀਆਂ ਭਾਵਨਾਵਾਂ ਦੇ ਨਾਲ ਜੁੜੀ ਹੁੰਦੀ ਹੈ ਉਹ ਚੀਜ਼ ਕਦੇ ਖਤਮ ਨਹੀਂ ਹੋ ਸਕਦੀ, ਰੂਪ ਸਵਰੂਪ ਜਿਹੜਾ ਹੈ ਸਮੇਂ ਦੇ ਲਿਹਾਜ਼ ਨਾਲ ਉਹਨੂੰ ਬਦਲਣਾ ਪੈਂਦਾ ਹੈ। ਪਰ ਜਿੱਦਾਂ ਇਹ ਕਹਿੰਦੇ ਹਾਂ ਕਿ ਜਿਹੜੀ ਚੀਜ਼ ਸਾਡੇ ਭਾਵਾਂ ਨੂੰ ਅਭਿਵਿਅਕਤ ਕਰਦੀ ਹੈ ਜਾਂ ਸਾਡੇ ਭਾਵਾਂ ਦੀ ਅਭਿਵਿਅਕਤੀ ਕਰਦੀ ਹੈ, ਉਹ ਹਮੇਸ਼ਾ ਚਿਰਸਥਾਈ ਹੈ, ਉਹ ਜ਼ਿੰਦਾ ਰਹਿੰਦੀ ਹੈ, ਔਰ ਜੇ ਉਹ ਜ਼ਿੰਦਾ ਰਹਿੰਦੀ ਹੈ ਤਾਂ ਅਸੀਂ ਜ਼ਿੰਦਾ ਰਹਿੰਦੇ ਹਾਂ।
0: ਇੱਕ ਦੂਜੇ ਦੇ ਅਸੀਂ ਇਹ ਕਹਿ ਸਕਦੇ ਕਿ ਹੋਰ ਪਲੇਅਰ ਵੀ ਫੀਲਡ ਵਿੱਚ ਆ ਗਏ,
1: ਹਾਂ
0: ਪਲੇਅਰ ਹੋਰ ਵੀ ਫੀਲਡ 'ਚ ਆ ਗਏ, ਬਟ ਜੇ ਅਸੀਂ ਕਹੀਏ ਕਿ ਇੰਪੋਰਟੈਂਸ ਘੱਟੀ ਹੈ, ਘੱਟੀ ਨਹੀਂ ਅਸੀਂ ਕਹਿ ਸਕਦੇ,
1: ਵਧੀਆ। ਸੋ ਅਸ਼ਨੀ ਜੀ, ਤੁਸੀਂ ਬਹੁਤ ਜਿੱਦਾਂ ਕਹਿੰਦੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਬੈਠੇ ਅਤੇ ਕਦੋਂ ਗੱਲਾਂ ਬਾਤਾਂ ਦਾ ਇਹ ਸਿਲਸਿਲਾ ਜਿਹੜਾ ਹੈ, ਕਿਉਂਕਿ ਵਕਤ ਦਾ ਆਪਾਂ ਸਾਰੇ ਹੀ ਜਾਣਦੇ, ਤੁਸੀਂ ਰੇਡੀਓ ਨੂੰ ਬਾਖੂਬੀ ਜਾਣਦੇ ਹੋ ਕਿ ਇੱਥੇ ਵਕਤ ਦੀ ਪਾਬੰਦੀ ਜ਼ਰੂਰ ਹੈ ਕਿ ਹਰ ਗੱਲ ਜਿਹੜੀ ਹੈ ਵਕਤ ਦੀ ਪਾਬੰਦ ਹੈ। ਇਸੇ ਪਾਬੰਦਗੀ ਦੇ ਵਿੱਚ ਰੇਡੀਓ ਹਮੇਸ਼ਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਹੈ। ਤੁਸੀਂ ਸਾਡੇ ਨਾਲ ਬੈਠੇ, ਦਿਲ ਦੀਆਂ ਗੱਲਾਂ ਕੀਤੀਆਂ, ਬਹੁਤ ਸਾਰੀਆਂ ਸਾਂਝਾਂ ਸਾਡੇ ਨਾਲ ਆਪਣੀਆਂ ਜਿਹੜੀਆਂ ਹੈ ਉਹਨਾਂ ਨੂੰ ਸਾਂਝ ਪਾਈ, ਤੁਹਾਡਾ ਇਹ ਸਾਰੀਆਂ ਚੀਜ਼ਾਂ ਲਈ ਬਹੁਤ ਬਹੁਤ ਸ਼ੁਕਰੀਆ।
0: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਉਹ ਸਟੂਡੀਓ ਜਿੱਥੇ ਮੈਂ ਬਹਿ ਕੇ ਪਹਿਲਾ ਪ੍ਰੋਗਰਾਮ ਦਿੰਦਾ ਸੀ, ਅੱਜ ਮੈਂ ਐਜ਼ ਏ ਉੱਥੇ ਐਕਸਪਰਟ ਆ ਰਿਹਾ, ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।
2: ਹਾਂਜੀ ਰੁੜੀਆ ਰਾਮ ਜੀ,
3: ਦੋ ਕੁ ਬੋਲ ਮਹਿੰਦਰ ਨੂੰ ਫੇਰ ਸੁਣਾਈਏ ਗਾਉਣ ਦੇ
2: ਚਾਹੀਦੇ ਆ।

0: ਵਾਹ ਵਾਹ, ਕਿਆ ਬਾਤ ਹੈ, ਬਹੁਤ ਸੋਹਣਾ ਸੁਣਾਇਆ ਜੀ ਤੁਸੀਂ ਤਾਂ,
1: ਅਸੀਂ
0: ਪੁਰਾਣੀਆਂ ਯਾਦਾਂ ਤਾਂ
1: ਅਸੀਂ ਮੈਂ ਕਹਾਉਣਾ ਚਾਹੁੰਦਾ ਸੀ ਵੀ ਦੇਖੋ ਸਾਡੇ ਕੋਲ ਜਿਹੜਾ ਸਮਾਨ ਹੈ ਨਾ ਉਹ ਵੀ ਨਵਾਂ 9 ਦਿਨ ਤੇ ਪੁਰਾਣਾ 100 ਦਿਨ,
0: ਓਲਡ ਇਜ਼ ਗੋਲਡ।
1: ਇਹ ਚੀਜ਼ ਨੂੰ ਦੇਖੋ ਸਰਪੰਚ ਸਾਹਿਬ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਪੁਰਾਣਾ ਸਾਰਾ ਕੁਛ ਗਲਤ ਨਹੀਂ ਹੁੰਦਾ। ਅੱਜ ਕੱਲ੍ਹ ਜਿੱਦਾਂ ਕਹਿੰਦੇ ਕਿ ਬਹੁਤ ਸਾਰੀਆਂ ਥਾਵਾਂ 'ਤੇ ਆ ਵੀ ਜੋ ਪੁਰਾਣੀਆਂ ਗੱਲਾਂ ਕਰੀ ਜਾਂਦਾ ਯਾਰ ਤੂੰ ਤਾਂ, ਇਹਦਾ ਪੁਰਾਣੇ ਵਿਚਾਰਧਾਰਾ ਹੈ। ਉਹ ਪੁਰਾਣਾ ਜਿਹੜਾ ਹੈ ਸਾਡਾ ਆਧਾਰ ਹੁੰਦਾ ਹੈ, ਉਹਦੇ ਆਧਾਰ ਨੂੰ ਆਪਾਂ ਅੱਗੇ ਰੱਖ ਕੇ ਹੀ ਨਵੀਂ ਸੋਚ ਜਿੱਦਾਂ ਆਪਾਂ ਕਹਿੰਦੇ ਹਾਂ ਉਹ 'ਤੇ ਚੱਲ ਸਕਦੇ ਹਾਂ। ਜੇ ਆਪਾਂ ਸਾਰਾ ਕੁਝ ਨਕਾਰ ਕੇ ਚੱਲਾਂਗੇ ਉਹ ਕਿਤੇ ਨਾ ਕਿਤੇ ਆਪਾਂ ਆਪਣੀ ਪਛਾਣ ਗੁਆ ਕੇ ਬੈਠ ਜਾਵਾਂਗੇ।
2: ਬਿਲਕੁਲ ਸਹੀ ਗੱਲ।
1: ਮੁਰਗੀਆਂ ਦੀ ਦੇਖਭਾਲ ਦੇ ਸੰਬੰਧੀ ਡਾਕਟਰ ਦਲਜੀਤ ਕੌਰ ਜਾਣਕਾਰੀਆਂ ਸਾਂਝੀਆਂ ਕਰਕੇ ਗਏ, ਆਪਾਂ ਸਾਂਝੀਆਂ ਕਰਦੇ ਹਾਂ
2: ਜੀ। ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਸਰੋਤਿਆਂ ਨੂੰ। ਭਾਰਤ ਅੱਜ ਦੁਨੀਆ ਵਿੱਚ ਅੰਡੇ ਦੇ ਉਤਪਾਦਨ ਵਿੱਚ ਦੂਜੇ ਨੰਬਰ 'ਤੇ ਹੈ ਅਤੇ ਸਾਲਾਨਾ 140 ਤੋਂ 149 ਬਿਲੀਅਨ ਅੰਡੇ ਦਾ ਉਤਪਾਦਨ ਕਰਦਾ ਹੈ। ਪਰ ਗਰਮੀ ਦੇ ਮੌਸਮ ਵਿੱਚ ਹੀਟ ਸਟ੍ਰੈਸ ਜਾਂ ਜਿਹਨੂੰ ਅਸੀਂ ਕਹੀਏ ਤਾਪ ਸੰਕਟ ਦੇ ਨਾਲ ਇਹ ਉਤਪਾਦਨ ਘੱਟ ਜਾਂਦਾ ਹੈ। ਔਰ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਮਈ ਤੋਂ ਜੂਨ ਵਿੱਚ ਇਹ ਜੋ ਤਾਪਮਾਨ ਹੈ 46 ਡਿਗਰੀ ਤੋਂ 48 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ। ਉਸ ਤੋਂ ਇਲਾਵਾ ਇਸ ਟਾਈਮ 'ਤੇ ਜਿਹੜਾ ਇਹ ਡਸਟੀ ਇਨਵਾਇਰਮੈਂਟ ਹੈ ਯਾਨੀ ਆਲੇ ਦੁਆਲੇ ਧੂੜ ਹਨੇਰੀ ਹੈ ਉਹ ਵੀ ਪੰਛੀਆਂ ਦੇ ਵਿੱਚ ਸਾਹ ਸੰਬੰਧੀ ਪ੍ਰੋਬਲਮ ਕ੍ਰੀਏਟ ਕਰਕੇ ਤਾਪ ਸੰਕਟ ਨੂੰ ਹੋਰ ਵਧਾ ਸਕਦੀ ਹੈ। ਤੋ ਇਸ ਸੰਦਰਭ ਦੇ ਵਿੱਚ ਅੱਜ ਮੈਂ ਆਪਣੇ ਜਿਹੜੇ ਪੋਲਟਰੀ ਪ੍ਰੋਡਿਊਸਰਸ ਹੈ ਉਹਨਾਂ ਦੇ ਨਾਲ ਕੁਝ ਜਾਣਕਾਰੀ ਸ਼ੇਅਰ ਕਰਾਂਗੀ, ਕੁਝ ਟਿਪਸ ਜਿਹੜੀਆਂ ਉਹਨਾਂ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣੀਏ ਕਿ ਪੋਲਟਰੀ ਸਟ੍ਰੈਸ ਹੁੰਦਾ ਕੀ ਹੈ। ਸੋ ਪੋਲਟਰੀ ਵਿੱਚ ਹੀਟ ਸਟ੍ਰੈਸ ਜਾਂ ਤਾਪ ਸੰਕਟ ਉਹ ਹੁੰਦਾ ਹੈ ਜਦੋਂ ਪੰਛੀ 32 ਡਿਗਰੀ ਸੈਂਟੀਗ੍ਰੇਡ ਤੋਂ ਵੱਧ ਤਾਪਮਾਨ ਵਿੱਚ ਆਪਣੇ ਸਰੀਰ ਦਾ ਤਾਪਮਾਨ ਸਹੀ ਤਰੀਕੇ ਨਾਲ ਨਿਯੰਤਰਿਤ ਨਹੀਂ ਕਰ ਸਕਦੇ। ਇਹ ਸਥਿਤੀ ਜੋ ਅੰਡੇ ਦੇ ਉਤਪਾਦਨ ਨੂੰ ਪ੍ਰਭਾਵਿਤ ਕਰ ਸਕਦੀ ਹੈ, ਉਹਨਾਂ ਦੀ ਹੈਲਥ 'ਤੇ ਵੀ ਇਫੈਕਟ ਕਰ ਸਕਦੀ ਹੈ।

ਇਸ ਦੇ ਨਾਲ ਮੋਟਾ ਮੋਟਾ ਜਿਹਾ ਸਮਝੀਏ ਤਾਂ ਖੁਰਾਕ ਦੀ ਸਭ ਤੋਂ ਪਹਿਲਾਂ ਉਹਨਾਂ ਦੇ ਵਿੱਚ ਲੈਣ ਦੀ ਜੋ ਖਪਤ ਹੈ ਉਹ 10 ਤੋਂ 15% ਤੱਕ ਘੱਟ ਸਕਦੀ ਹੈ। ਅੰਡੇ ਉਤਪਾਦਨ ਦੇ ਵਿੱਚ 20 ਤੋਂ 30% ਤੱਕ ਕਮੀ ਆ ਸਕਦੀ ਹੈ ਔਰ ਵਜ਼ਨ ਵਿੱਚ ਉਹਨਾਂ ਦੇ ਘੱਟ ਵਾਧਾ ਹੁੰਦਾ ਹੈ। ਨਾਲ ਦੀ ਨਾਲ ਦੇਖੀਏ ਤਾਂ ਮੌਤ ਦੀ ਦਰ ਵਧਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਹੋਰ ਇਸ ਤੋਂ ਇਲਾਵਾ ਜੇ ਅਸੀਂ ਉਹਨਾਂ ਦੇ ਸਾਹਮਣੇ ਜੋ ਸਰੀਰਕ ਲੱਛਣ ਹੈ ਉਹ ਦੇਖੀਏ ਤਾਂ ਤਾਪ ਸੰਕਟ ਦੇ ਦੌਰਾਨ ਉਹ ਬਹੁਤ ਜ਼ਿਆਦਾ ਹਫਣ ਲੱਗ ਜਾਂਦੇ ਹਨ, ਖੁੱਲ੍ਹੀ ਚੁੰਝ ਦੇ ਨਾਲ ਸਾਹ ਲੈਂਦੇ ਹਨ, ਖੰਭ ਖੋਲ੍ਹ ਕੇ ਬੈਠਦੇ ਆ ਔਰ ਖਾਸ ਕਰਕੇ ਜ਼ਮੀਨ 'ਤੇ ਬੈਠੇ ਹੋਏ ਮਿਲਦੇ ਆ। ਔਰ ਜੇ ਤੁਸੀਂ 10 ਵਜੇ ਤੋਂ ਬਾਅਦ ਉਹਨਾਂ ਨੂੰ ਵੇਖੋ ਤਾਂ ਸਰੀਰਕ ਗਤੀਵਿਧੀਆਂ ਦੇ ਵਿੱਚ ਉਹ ਘਟਾਓ ਕਰ ਲੈਂਦੇ ਹਨ। ਤੋ ਇਹ ਸਾਰੀਆਂ ਚੀਜ਼ਾਂ ਜੋ ਮੈਂ ਪਹਿਲਾਂ ਵੀ ਦੱਸੀਆਂ ਅਤੇ ਨਾਲੋਂ ਨਾਲ ਇਹ ਸਾਰੇ ਸਾਈਨਸ ਆਉਣ ਤੋਂ ਬਾਅਦ ਹੀ ਉਹਨਾਂ ਦੇ ਅੰਡੇ ਦੇ ਉਤਪਾਦਨ ਦੇ ਵਿੱਚ ਜਾਂ ਉਹਨਾਂ ਦੀ ਹੈਲਥ ਡਿਟੀਰੀਓਰੇਸ਼ਨ ਜਾਂ ਫਿਰ ਉਹਨਾਂ ਦੀ ਮਰਨ ਦਰ ਦੇ ਵਿੱਚ ਵਾਧਾ ਹੋ ਜਾਂਦਾ ਹੈ। ਸੋ ਇਹਨਾਂ ਸਾਰੇ ਚੀਜ਼ਾਂ ਨੂੰ ਦੇਖਦੇ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੱਜ ਜੋ ਹੁਣ ਮੌਸਮ ਚੱਲ ਰਿਹਾ ਔਰ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਅਸੀਂ ਕੀ ਜੋ ਪ੍ਰੈਕਟੀਕਲੀ ਅਸੀਂ ਪ੍ਰੈਕਟਿਸਿਸ ਜਿਹੜੀਆਂ ਆਪਣੇ ਫਾਰਮਾਂ 'ਤੇ ਕਰਨੀ ਹੈ ਉਸ ਦੇ ਬਾਰੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਤਾਂ ਇੱਥੇ ਆਪਾਂ ਜੇ ਜਾਣੀਏ ਜੋ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਪੋਲਟਰੀ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਅਜੇ ਆਪਣਾ ਕਿੱਤਾ ਜਿਹੜਾ ਹੈ ਇਸ ਕਿੱਤੇ ਨੂੰ ਨਵੀਂ ਤਰੀਕੇ ਨਾਲ ਅਪਣਾਉਣਾ ਹੈ ਔਰ ਸ਼ੈੱਡ ਵਗੈਰਾ ਤਿਆਰ ਕਰਨੇ ਆ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਹਮੇਸ਼ਾ ਹੀ ਇਹ ਸਿਫਾਰਿਸ਼ ਕਰਦੇ ਹਾਂ ਕਿ ਸਾਨੂੰ ਪੰਜਾਬ ਦੇ ਜਲਵਾਯੂ ਦੇ ਮੁਤਾਬਿਕ ਜਿਹੜੇ ਆ ਸ਼ੈੱਡ ਜਿਹੜੇ ਨੇ ਉਹ ਡਿਜ਼ਾਇਨ ਕਰਨੇ ਚਾਹੀਦੇ ਆ। ਕਹਿਣ ਦਾ ਭਾਵ ਹੋਇਆ ਕਿ ਸਭ ਤੋਂ ਪਹਿਲਾਂ ਸਾਨੂੰ ਉਸਦੀ ਦਿਸ਼ਾ ਜੋ ਹੈ ਉਹ ਸਹੀ ਰੱਖਣੀ ਚਾਹੀਦੀ ਹੈ। ਇੱਥੋਂ ਇਹ ਭਾਵ ਹੋਇਆ ਕਿ ਜੋ ਦਿਸ਼ਾ ਹੋਏਗੀ ਉਹ ਪੂਰਵ ਪੱਛਮ ਵਾਲੇ ਪਾਸੇ ਉਹਦੀ ਓਰੀਐਂਟੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਉੱਤਰ ਦੱਖਣ ਵਾਲੇ ਪਾਸੇ ਆਪਾਂ ਉਹਨੂੰ ਸ਼ੈੱਡ ਨੂੰ ਖੁੱਲ੍ਹਾ ਜਾਂ ਜਾਲੀ ਨੁਮਾ ਬਣਾ ਸਕੀਏ ਜਾਂ ਉੱਧਰ ਖਿੜਕੀਆਂ ਲਗਾ ਸਕੀਏ ਔਰ ਪੂਰਵ ਪੱਛਮ ਵਾਲੇ ਪਾਸੇ ਸਾਡੇ ਦਰਵਾਜ਼ੇ ਜਾਂ ਐਗਜ਼ਿਟ ਹੋਵੇ, ਐਂਟਰੈਂਸ ਜਾਂ ਐਗਜ਼ਿਟ ਹੋਵੇ। ਤੋ ਇਸ ਤਰ੍ਹਾਂ ਦੀ ਜਿਹੜੀ ਡਿਜ਼ਾਇਨਿੰਗ ਹੈ ਇਹਦੇ ਨਾਲ ਕੀ ਹੈ ਕਿ ਜਦੋਂ 12 ਵਜੇ ਸਿਖਰ ਦੁਪਹਿਰਾ ਹੁੰਦਾ ਜਾਂ ਧੁੱਪ ਜਿਹੜੀ ਹੈ ਉਹ ਸਿੱਧੀ ਅੰਦਰ ਨਹੀਂ ਆ ਸਕਦੀ ਅਤੇ ਅਸੀਂ ਉੱਥੇ ਸ਼ੁਰੂਆਤ ਦੇ ਵਿੱਚ ਹੀ ਆਪਣੇ ਪੰਛੀਆਂ ਨੂੰ ਗਰਮੀ ਤੋਂ ਬਚਾ ਸਕਦੇ ਹਾਂ। ਔਰ ਇਸ ਦੇ ਨਾਲ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਜਿਹੜੀ ਛੱਤ ਹੈ ਉਹ 3 ਤੋਂ 4 ਫੁੱਟ ਦਾ ਉਹਦਾ ਬਾਦਰਾ ਹੋਣਾ ਚਾਹੀਦਾ ਤਾਂ ਕਿ ਜਿਹੜੀ ਧੁੱਪ ਹੈ ਉਹ ਸਿੱਧੀ ਆਪਣੀ ਜਿਹੜੀਆਂ ਕੰਧਾਂ ਨੇ ਸ਼ੈੱਡ ਦੀਆਂ ਉਸ ਦੇ ਉੱਤੇ ਨਾ ਪਵੇ। ਇਹਦੇ ਨਾਲ ਜਦੋਂ ਬਰਸਾਤਾਂ ਦੀ ਗੱਲ ਕਰੀਏ ਤਾਂ ਬਾਰਿਸ਼ ਤੋਂ ਵੀ ਅਸੀਂ ਆਪਣੇ ਪੰਛੀਆਂ ਨੂੰ ਔਰ ਆਪਣੇ ਸ਼ੈੱਡ ਨੂੰ ਬਚਾ ਕਰ ਸਕਦੇ ਹਾਂ। ਸੋ ਉਸ ਤੋਂ ਇਲਾਵਾ ਸਾਨੂੰ ਜਿਹੜੀ ਛੱਤ ਹੈ ਉਸ ਦਾ ਵੀ ਧਿਆਨ ਰੱਖਣਾ ਪਏਗਾ। ਕੁਛ ਛੱਤ ਜਿਹੜੀ ਹੈ ਉਹ ਲਗਭਗ 15 ਫੁੱਟ ਦੀ ਉਚਾਈ 'ਤੇ ਹੋਣੀ ਚਾਹੀਦੀ ਹੈ, 8-9 ਫੁੱਟ ਦੀਆਂ ਪਾਸਿਆਂ ਦੀਆਂ ਕੰਧਾਂ ਹੋਣੀਆਂ ਚਾਹੀਦੀਆਂ। ਇਸ ਹਾਈਟ ਦੇ ਨਾਲ ਅੰਦਰ ਅਸੀਂ ਤਾਪ ਇਕੱਠਾ ਹੋਣ ਜਾਂ ਜਿਹਨੂੰ ਅਸੀਂ ਕਹੀਏ ਕਿ ਅੰਦਰ ਗਰਮੀ ਇਕੱਠੀ ਹੋ ਜਾਂਦੀ ਹੈ ਉਸ ਤੋਂ ਅਸੀਂ ਬਚਾਓ ਕਰ ਸਕਦੇ ਹਾਂ। ਸੋ ਇਹ ਹੈਗੇ ਨੇ ਸਾਡੇ ਪਰਮਾਨੈਂਟ ਜਿਹੜੇ ਸਟਰਕਚਰ ਹੈ ਜਿਹੜੇ ਕਿ ਤਾਂ ਉਮਰ ਜਦ ਤੱਕ ਸ਼ੈੱਡ ਹੈ ਉਸ ਟਾਈਮ ਤੱਕ ਚੱਲਣੇ ਆ ਅਤੇ ਇਸ ਕਰਕੇ ਸਾਨੂੰ ਇਸ ਦੇ ਬਾਰੇ 'ਚ ਜਾਣਕਾਰੀ ਹੋਣੀ ਚਾਹੀਦੀ ਹੈ ਸਟਾਰਟਿੰਗ ਜਦੋਂ ਅਸੀਂ ਆਪਣੀ ਕੰਸਟਰਕਸ਼ਨ ਕਰਨੀ ਹੈ। ਨਾਲੋਂ ਨਾਲ ਇੱਕ ਇਹ ਵੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜਿਹੜੀ TC ਹੈ ਛੱਤ ਦੀ TC ਦੇ ਉੱਤੇ ਅਸੀਂ ਇੱਕ ਰਿਜ ਵੈਂਟੀਲੇਸ਼ਨ ਕ੍ਰੀਏਟ ਕਰ ਸਕਦੇ ਹਾਂ। ਰਿਜ ਵੈਂਟੀਲੇਸ਼ਨ ਦਾ ਭਾਵ ਹੁੰਦਾ ਕਿ ਛੱਤ ਦੀ TC ਨੂੰ 1-1 ਫੁੱਟ ਦੋਨੇ ਪਾਸਿਆਂ ਤੋਂ ਖੁੱਲ੍ਹਾ ਛੱਡਣਾ ਇੱਕ ਚੰਗੇ ਵਾਧਰੇ ਦੇ ਨਾਲ ਤਾਂ ਕਿ ਉੱਥੋਂ ਜਿਹੜੀ ਗਰਮ ਹਵਾ ਹੈ ਅੰਦਰੋਂ ਸ਼ੈੱਡ ਦੀ ਉਹ ਵਾਪਸ ਨਿਕਲਦੀ ਰਹੇ। ਤੋ ਇਸ ਤਰ੍ਹਾਂ ਅਸੀਂ ਆਪਣੇ ਜਿਹੜੇ ਬਰਡਸ ਹੈ ਉਹਨਾਂ ਨੂੰ ਗਰਮੀ ਤੋਂ ਸ਼ੁਰੂਆਤ ਦੇ ਵਿੱਚ ਹੀ ਅਸੀਂ ਆਪਣਾ ਇੱਕ ਅਹਿਤਿਆਤ ਵਰਤ ਕੇ ਚੱਲ ਸਕਦੇ ਹਾਂ। ਇਸ ਦੇ ਨਾਲ ਸਾਨੂੰ ਛੱਤ ਦੀ ਚੋਣ ਵੀ ਸਹੀ ਤਰੀਕੇ ਦੀ ਕਰਨੀ ਚਾਹੀਦੀ ਹੈ ਕਿ ਛੱਤ ਦਾ ਮਟੀਰੀਅਲ ਕਿਹੋ ਜਿਹਾ ਯੂਜ਼ ਕਰਨਾ ਚਾਹੀਦਾ। ਤੋ ਇਹ ਛੱਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਤਾਪ ਰੋਧਕ ਹੋਵੇ। ਇਸ ਤੋਂ ਇਲਾਵਾ ਅਸੀਂ ਜਦੋਂ ਅਸੀਂ ਇਹ ਕੰਸਟਰਕਸ਼ਨ ਦੇ ਉੱਤੇ ਬਰਡਸ ਨੂੰ ਅਸੀਂ ਜਦੋਂ ਰੱਖਿਆ ਇਸ ਤਰ੍ਹਾਂ ਦੇ ਸ਼ੈੱਡ ਦੇ ਵਿੱਚ ਉਸ ਤੋਂ ਬਾਅਦ ਅਸੀਂ ਠੰਡਕ ਨੂੰ ਵਧਾਉਣ ਦੇ ਲਈ ਜੋ ਵੀ ਕੰਮ ਕਰਨੇ ਆ ਉਹਨੂੰ ਆਪਾਂ ਕਹਾਂਗੇ ਕਿ ਕੋਈ ਮਕੈਨੀਕਲ ਆਪਾਂ ਅੰਦਰ ਇੰਤਜ਼ਾਮ ਕਰਨੇ ਆ ਤਾਂ ਉਸ ਦੇ ਵਿੱਚ ਕੀ ਹੁੰਦਾ ਕਿ ਅੰਦਰ ਅਸੀਂ ਤੇਜ਼ ਹਵਾ ਤੇਜ਼ ਗਤੀ ਵਾਲੇ ਜਿਹੜੇ ਆ ਪੱਖੇ ਲਗਾ ਸਕਦੇ ਹਾਂ ਜਾਂ ਅਸੀਂ ਟਨਲ ਵੈਂਟੀਲੇਸ਼ਨ ਦਾ ਜਿਹੜਾ ਕੰਸੈਪਟ ਹੈ ਉਸਨੂੰ ਅਡੋਪਟ ਕਰ ਸਕਦੇ ਹਾਂ। ਉਸ ਦੇ ਵਿੱਚ ਕੀ ਹੁੰਦਾ ਸਾਰੇ ਪਾਸਿਆਂ ਨੂੰ ਅਸੀਂ ਏਅਰ ਟਾਈਟ ਕਰ ਲੈਂਦੇ ਹਾਂ, ਮਤਲਬ ਅਸੀਂ ਇੱਕ ਸੁਰੰਗ ਦੀ ਤਰ੍ਹਾਂ ਸ਼ੈੱਡ ਨੂੰ ਟੈਂਪਰੇਰੀ ਤੌਰ 'ਤੇ ਕ੍ਰੀਏਟ ਕਰ ਲੈਂਦੇ ਹਾਂ, ਯਾਨੀ ਪਾਸਿਆਂ ਤੋਂ ਅਸੀਂ ਪਰਦਿਆਂ ਨਾਲ ਪਲਾਸਟਿਕ ਦੀਆਂ ਸ਼ੀਟਸ ਦੇ ਨਾਲ ਅਸੀਂ ਉਹਨੂੰ ਏਅਰ ਟਾਈਟ ਕਰ ਦਿੱਤਾ ਔਰ ਸਿਰਫ ਇੱਕ ਪਾਸਿਓਂ ਹਵਾ ਅੰਦਰ ਜਾਏਗੀ ਔਰ ਦੂਸਰੇ ਪਾਸਿਓਂ ਉਹਦੇ ਨਿਕਾਸ ਦੀ ਵਿਵਸਥਾ ਕਰਨਾ। ਇਸ ਨੂੰ ਅਸੀਂ ਸੁਰੰਗ ਨੁਮਾ ਆਵਾਜਾਈ ਕਹਿੰਦੇ ਹਾਂ। ਤੋ ਜਦੋਂ ਅਸੀਂ ਇਸ ਤਰ੍ਹਾਂ ਦਾ

ਮਕੈਨੀਕਲ ਸਿਸਟਮ ਹੈ ਇਹਨੂੰ ਅਸੀਂ ਜਿਹੜਾ ਇਨਰਿਚ ਕਰਕੇ ਅਸੀਂ ਆਪਣੇ ਪੰਛੀਆਂ ਨੂੰ ਵਧੀਆ ਵਾਤਾਵਰਣ ਦੇ ਸਕਦੇ ਹਾਂ। ਤੋ ਇਸ ਸੁਰੰਗ ਨੁਮਾ ਦੇ ਵਿੱਚ ਇੱਕ ਪਾਸੇ ਅਸੀਂ ਇਵੈਪੋਰੇਟਿਵ ਪੈਡ ਕੂਲਿੰਗ ਦਾ ਇੱਕ ਵਿਵਸਥਾ ਕਰ ਸਕਦੇ ਹਾਂ, ਜਿਸ ਦੇ ਵਿੱਚ ਕੀ ਹੈ ਕਿ ਠੰਡਾ ਪਾਣੀ ਜਦੋਂ ਠੰਡਾ ਪਾਣੀ ਉਸ ਦੇ ਉੱਤੇ ਪਾਇਆ ਜਾਂਦਾ ਤਾਂ ਹਵਾ ਜਿਹੜੀ ਠੰਡੀ ਹੋ ਕੇ ਅੰਦਰ ਜਾਏਗੀ ਤਾਂ ਉਹ ਠੰਡੀ ਹਵਾ ਅੰਦਰ ਐਂਟਰ ਕਰੇਗੀ, ਦੂਜੇ ਪਾਸੇ ਜਿਹੜੀ ਗਰਮ ਹਵਾ ਹੈ ਉਹ ਦੂਜੇ ਪਾਸੇ ਲੱਗੇ ਹੋਏ ਐਗਜ਼ਾਸਟ ਫੈਨਸ ਦੀ ਕਰਕੇ ਉਹ ਬਾਹਰ ਨਿਕਲ ਜਾਏਗੀ। ਤੋ ਇਸ ਤਰ੍ਹਾਂ ਇੱਕ ਨੈਗੇਟਿਵ ਪ੍ਰੈਸ਼ਰ ਦੇ ਨਾਲ ਜਿਹੜਾ ਆ ਸ਼ੈੱਡ ਜਿਹੜਾ ਆਪਾਂ ਠੰਡਾ ਰੱਖ ਸਕਦੇ ਹਾਂ, ਲਗਭਗ 3 to 5 ਡਿਗਰੀ ਸੈਂਟੀਗ੍ਰੇਡ ਦਾ ਆਪਾਂ ਫਰਕ ਪਾ ਸਕਦੇ ਹਾਂ ਬਾਹਰ ਦੇ ਨਾਲੋਂ। ਤੋ ਇਹ ਤਾਂ ਹੋ ਗਿਆ ਕਿ ਅਸੀਂ ਕੰਸਟਰਕਸ਼ਨ ਸੰਬੰਧੀ ਤੋਂ ਮਕੈਨੀਕਲ ਇਨਰਿਚਮੈਂਟ ਕੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਫੋਗਰ ਸਿਸਟਮ ਵੀ ਅਪਣਾ ਸਕਦੇ ਹਾਂ। ਤੋ ਜਿਹੜੇ ਫਾਰਮਰ ਜਿਨ੍ਹਾਂ ਨੇ ਆਪਣੇ ਜਿਹੜੇ ਮੁਰਗੀਆਂ ਹੈਗੀਆਂ ਨੇ ਉਹ ਪਿੰਜਰਿਆਂ ਦੇ ਵਿੱਚ ਰੱਖੀਆਂ ਹੁੰਦੀਆਂ ਨੇ, ਉਹ ਹਰੇਕ ਪਿੰਜਰੇ ਦੇ ਤੋਂ ਜੋ ਲੈਂਥ ਜਾ ਰਹੀ ਹੈ ਲਗਭਗ 5 ਫੁੱਟ ਦੀ ਦੂਰੀ ਦੇ ਉੱਤੇ ਫੋਗਰਸ ਇੰਸਟਾਲ ਕਰਕੇ ਥੋੜ੍ਹੇ ਥੋੜ੍ਹੇ ਚਿਰ ਬਾਅਦ ਜੇ ਅਸੀਂ ਉਹਨੂੰ ਨਿਰੰਤਰ ਚੱਲਦਾ ਰੱਖੀਏ ਕੁਛ ਟਾਈਮ ਦੇ ਬਾਅਦ ਤਾਂ ਉਹ ਫੋਗਰ ਚੱਲਣਗੇ ਔਰ ਉਹ ਅੰਦਰ ਇੱਕ ਠੰਡਕ ਜਿਹੜੀ ਹੈ ਉਹ ਕ੍ਰੀਏਟ ਕਰ ਦੇਣਗੇ, ਜਿਹਦੇ ਨਾਲ ਵੀ 3 to 5 ਡਿਗਰੀ ਸੈਂਟੀਗ੍ਰੇਡ ਦਾ ਤਾਪਮਾਨ ਆਪਾਂ ਘਟਾ ਸਕਦੇ ਹਾਂ। ਸੋ ਇਸ ਤਰ੍ਹਾਂ ਔਰ ਪਲੱਸ ਅਸੀਂ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਜਿਹੜੀ ਸ਼ੈੱਡ ਦੀ ਜਿਹੜੀ ਚੌੜਾਈ ਹੈ ਉਹ 30 ਫੁੱਟ ਤੋਂ ਘੱਟ ਨਾ ਹੋਵੇ, ਕਿਉਂਕਿ ਉਸ ਦੇ ਨਾਲ ਹਵਾ ਦੀ ਕਰੋਸ ਵੈਂਟੀਲੇਸ਼ਨ ਨੂੰ ਜਿਹੜੀ ਹੈ ਉਹ ਰੁਕਾਵਟ ਆਉਂਦੀ ਹੈ ਅਤੇ ਜਿਸ ਦੇ ਕਰਕੇ ਅੰਦਰ ਜਿਹੜਾ ਹੈ ਗਰਮ ਵਾਤਾਵਰਣ ਪੈਦਾ ਹੋ ਜਾਂਦਾ ਜੋ ਕਿ ਮੁਰਗੀਆਂ ਦੇ ਲਈ ਪੰਛੀਆਂ ਦੇ ਲਈ ਜਿਹੜਾ ਘਾਤਕ ਸਾਬਿਤ ਹੋ ਸਕਦਾ। ਇਸ ਤੋਂ ਪਹਿਲਾਂ ਮੈਂ ਇੱਕ ਹੋਰ ਸਭ ਤੋਂ ਜੋ ਜ਼ਰੂਰੀ ਹੈ ਕਿ ਇਹ ਫਾਰਮਰ ਇਹ ਜਾਣ ਲੈਣ ਕਿ ਇਹ ਸਾਰੇ ਸਾਨੂੰ ਜਿਹੜੇ ਹੈ ਇਸੇ ਪੋਲਟਰੀ ਦੇ ਵਿੱਚ ਹੀ ਕਿਉਂ ਇੰਨੇ ਸਪੈਸੀਫਿਕਲੀ ਜਿਹੜੇ ਅਰੇਂਜਮੈਂਟ ਕਰਨੇ ਪੈਂਦੇ ਆ, ਕਿਉਂਕਿ ਜੇ ਅਸੀਂ ਪੋਲਟਰੀ ਬਰਡਸ ਨੂੰ ਦੇਖੀਏ ਜਿਹੜੀਆਂ ਮੁਰਗੀਆਂ ਹੈ ਇਹ ਅਡਲਟ ਨੇ, ਇਹਨਾਂ ਦਾ ਜਿਹੜਾ ਆਪਣਾ ਤਾਪਮਾਨ ਸਰੀਰਕ ਤਾਪਮਾਨ ਹੈ ਲਗਭਗ 41 ਡਿਗਰੀ ਸੈਂਟੀਗ੍ਰੇਡ ਦੇ ਲਗਭਗ ਹੁੰਦਾ, ਯਾਨੀ ਕਿ ਅਸੀਂ ਇਹ ਕਹੀਏ ਕਿ ਉਹ ਛੇਤੀ ਹੀ 46 ਡਿਗਰੀ ਨੂੰ ਕੈਚ ਕਰ ਲੈਣਗੀਆਂ ਜੋ ਆਲੇ ਦੁਆਲੇ ਦਾ ਟੈਂਪਰੇਚਰ ਹੈ ਜਿਹੜਾ ਕਿ ਉੱਥੇ ਉਹ ਆਪਣਾ ਜਿਹੜਾ ਸਰੀਰਕ ਤਾਪਮਾਨ ਹੈ ਫਿਰ ਘਟਾ ਨਹੀਂ ਸਕਣਗੀਆਂ, ਕੰਟਰੋਲ ਨਹੀਂ ਕਰ ਸਕਣਗੀਆਂ। ਦੂਸਰੇ ਪਾਸੇ ਦੇਖੀਏ ਤਾਂ ਉਹਨਾਂ ਦੇ ਪਸੀਨਾ ਗ੍ਰੰਥੀਆਂ ਨਹੀਂ ਹੈ ਜਿੱਦਾਂ ਕਿ ਉਹ ਜਿਹਦੇ ਨਾਲ ਉਹ ਆਪਣੇ ਸਰੀਰ ਨੂੰ ਠੰਡਾ ਰੱਖ ਸਕਣ। ਤੀਸਰਾ ਪੁਆਇੰਟ ਇਹ ਹੈ ਕਿ ਉਹਨਾਂ ਦੇ ਖੰਭ ਹੋਣ ਦੇ ਕਰਕੇ ਉਹਨਾਂ ਨੂੰ ਉਸ ਤੋਂ ਗਰਮੀ ਤੋਂ ਜਿਹੜੀ ਆ ਨਿਜਾਤ ਪਾਉਣਾ ਬਹੁਤ ਮੁਸ਼ਕਿਲ ਹੁੰਦਾ। ਤੋ ਇਹਨਾਂ ਕਾਰਨਾਂ ਕਰਕੇ ਸਾਨੂੰ ਇਹਨਾਂ ਦੇ ਲਈ ਕੁਛ ਨਾ ਕੁਛ ਸਪੈਸ਼ਲ ਸਾਨੂੰ ਚੀਜ਼ਾਂ ਜਾਂ ਪ੍ਰਬੰਧ ਕਰਨੇ ਪੈਣਗੇ। ਅਗਲੀ ਗੱਲ ਇਸ ਟਾਈਮ 'ਤੇ ਵਾਤਾਵਰਣ ਔਰ ਜੋ ਆਪਣਾ ਜੋ ਹਾਊਸਿੰਗ ਹੈ ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਸਾਨੂੰ ਇੱਕ ਹੋਰ ਚੀਜ਼ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਉਹ ਹੈ ਖੁਰਾਕ। ਖੁਰਾਕ ਦੇ ਜੋ ਉਸਦੀ ਬਣਤਰ ਹੈ ਯਾਨੀ ਕਿ ਜਿਹੜੇ ਜਿਹੜੇ ਉਹਦੇ 'ਚ ਤੱਤਾਂ ਦੀ ਸ਼ਮੂਲੀਅਤ ਹੈ ਉਸ ਦੇ ਵਿੱਚ ਕੁਝ ਤਬਦੀਲੀ ਕਰਨੀ ਪੈਂਦੀ ਹੈ ਔਰ ਨਾਲੋ ਨਾਲ ਸਾਨੂੰ ਸਮੇਂ ਦੇ ਵਿੱਚ ਵੀ ਤਬਦੀਲੀ ਕਰਨੀ ਪੈਂਦੀ ਹੈ ਤਾਂ ਜੋ ਅਸੀਂ ਆਪਣੇ ਪੰਛੀਆਂ ਨੂੰ ਗਰਮੀ ਤੋਂ ਬਚਾ ਸਕੀਏ। ਅਸੀਂ ਆਮ ਹੀ ਜਾਣਦੇ ਹਾਂ ਕਿ ਜੋ ਵੀ ਅਸੀਂ ਕੁਛ ਖਾਂਦੇ ਹਾਂ ਤਾਂ ਉਹਦੇ ਨਾਲ ਇੱਕ ਊਰਜਾ ਪੈਦਾ ਹੋ ਜਾਂਦੀ ਆ, ਅਤੇ ਪੰਛੀਆਂ ਦੇ ਵਿੱਚ ਵੀ ਸੇਮ ਹੀ ਹੈ ਕਿ ਜਦੋਂ ਕੋਈ ਖੁਰਾਕ ਖਾਂਦੇ ਆ ਤਾਂ 10 to 20% ਉਹਨਾਂ ਦੇ ਵਿੱਚ ਜਿਹੜੀ ਗਰਮੀ ਹੈ ਉਹ ਪੈਦਾ ਹੋ ਜਾਂਦੀ ਹੈ। ਉਸ ਗਰਮੀ ਕਰਕੇ ਉਹਨਾਂ ਦੇ ਵਿੱਚ ਜਿਹੜਾ ਤਾਪ ਸੰਕਟ ਹੈ ਉਹ ਹੋਰ ਵੱਧ ਜਾਂਦਾ, ਅਤੇ ਇਸ ਨੂੰ ਘਟਾਉਣ ਦੇ ਲਈ ਸਾਨੂੰ ਖੁਰਾਕ ਦੇ ਵਿੱਚ ਕੁਝ ਐਨਰਜੀ ਡੈਂਸ, ਹਾਲਾਂਕਿ ਆਪਾਂ ਇਹ ਕਹਿ ਰਹੇ ਹਾਂ ਕਿ ਉਹਨਾਂ 'ਚ ਗਰਮੀ ਪੈਦਾ ਹੋਏਗੀ ਪਰ ਜੋ ਉਹਨਾਂ ਦੇ ਸਰੀਰ ਦੀ ਲੋੜ ਹੈ ਉਸ ਦੇ ਮੁਤਾਬਿਕ ਉਹਨਾਂ ਨੂੰ ਊਰਜਾ ਪ੍ਰਦਾਨ ਕਰਨੀ ਪਏਗੀ। ਤਾਂ ਇਸ ਲਈ ਸਾਨੂੰ ਐਨਰਜੀ ਡੈਂਸ ਜਿਹੜਾ ਹੈ ਉਹ ਤੱਤ ਸ਼ਾਮਿਲ ਕਰਨੇ ਚਾਹੀਦੇ ਆ। 1-2% ਅਸੀਂ ਉਹਦੇ ਵਿੱਚ ਫੈਟ ਵੀ ਸ਼ਾਮਿਲ ਕਰ ਸਕਦੇ ਹਾਂ। ਦੂਸਰੀ ਚੀਜ਼ ਇਹ ਹੈ ਕਿ ਅਸੀਂ ਉਹਨਾਂ ਨੂੰ ਕਿਉਂਕਿ ਪ੍ਰੋਟੀਨ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਖੁਰਾਕ ਦੀ ਖਪਤ ਘੱਟ ਜਾਂਦੀ ਹੈ ਤਾਂ ਅਸੀਂ ਉਹਨੂੰ ਹੋਰ ਪ੍ਰੋਟੀਨ ਇਨਰਿਚ ਬਣਾਉਣਾ ਹੈ ਤਾਂ ਕਿ ਉਹ ਆਪਣੀ ਪ੍ਰੋਟੀਨ ਦੀ ਲੋੜ ਨੂੰ ਜੋ ਕਿ ਉਸ ਦੇ ਆਂਡੇ ਦੀ ਉਤਪਾਦਨ ਲਈ ਜ਼ਰੂਰੀ ਹੈ ਉਸ ਨੂੰ ਆਪਣਾ ਪੂਰਾ ਕਰ ਸਕਣ। ਇਸ ਚੇਂਜ ਦੇ ਨਾਲ ਉਹਨਾਂ ਉਹ ਖੁਰਾਕ ਨੂੰ ਸੌਖਿਆਂ ਜਿਹੜਾ ਆ ਪਚਾ ਸਕਦੇ ਆ, ਜਜ਼ਬ ਕਰ ਸਕਦੇ ਔਰ ਸਹੀ ਤਰੀਕੇ ਨਾਲ ਉਹਨੂੰ ਯੂਟੀਲਾਈਜ਼ ਕਰ ਸਕਦੇ ਆ। ਦੂਸਰੀ ਚੀਜ਼ ਮੈਂ ਗੱਲ ਕੀਤੀ ਹੈ ਕਿ ਸਮੇਂ ਦੀ, ਹੁਣ ਸਾਨੂੰ ਇਸ ਤਰ੍ਹਾਂ ਸਮਾਂ ਵਿਵਸਥਿਤ ਕਰਨਾ ਚਾਹੀਦਾ ਕਿ ਮੰਨ ਲਓ ਜੇ ਤੁਸੀਂ ਉਹਨੂੰ 100 ਗ੍ਰਾਮ ਜਿਹੜੀ ਫੀਡ ਇੱਕ ਮੁਰਗੀ ਨੂੰ ਦੇ ਰਹੇ ਹੋ ਤਾਂ ਅਸੀਂ ਉਹਦਾ 60 ਗ੍ਰਾਮ ਜਿਹੜਾ ਸਵੇਰ ਵੇਲੇ 8 ਵਜੇ ਤੋਂ ਪਹਿਲੇ ਦੇ ਦਈਏ ਔਰ ਜਿਹੜਾ ਬਾਕੀ ਦਾ ਬਚਦਾ ਉਸਦਾ 40 ਗ੍ਰਾਮ ਜਾਂ 44 ਗ੍ਰਾਮ ਜੋ ਵੀ ਉਸਦਾ ਬਣਦਾ ਉਹ ਆਪਾਂ ਉਸਨੂੰ ਸ਼ਾਮ ਨੂੰ

4 ਵਜੇ ਤੋਂ ਬਾਅਦ ਦਈਏ, ਜਿਸ ਨਾਲ ਕੀ ਹੋਏਗਾ ਵਿੱਚ ਵਾਲਾ ਟਾਈਮ ਜੋ 10 ਵਜੇ ਤੋਂ 4 ਵਜੇ ਦਾ ਜੋ ਟਾਈਮ ਹੈ ਉਸ ਦੇ ਵਿੱਚ ਆਪਾਂ ਉਹਨਾਂ ਨੂੰ ਗਰਮੀ ਤੋਂ ਬਚਾ ਸਕਦੇ ਹਾਂ। ਸੋ ਕਹਿਣ ਦਾ ਭਾਵ ਨੋ ਫੀਡ ਫਰੋਮ 10 to 4 PM। ਅਗਲੀ ਜੇ ਅਸੀਂ ਗੱਲ ਕਰੀਏ ਕਿ ਖੁਰਾਕ ਦੀ ਤਬਦੀਲੀ ਦੇ ਸੰਦਰਭ ਵਿੱਚ ਇੱਕ ਹੋਰ ਚੀਜ਼ ਕਿ ਜਿਹੜਾ ਕੱਚਾ ਫਾਈਬਰ ਹੁੰਦਾ, ਰੇਸ਼ਾ ਹੁੰਦਾ, ਉਸਨੂੰ ਪਚਾਉਣ ਦੇ ਵਿੱਚ ਸਰੀਰਕ ਜੋ ਅੰਗ ਨੇ ਉਹ ਜ਼ਿਆਦਾ ਉਹਨਾਂ ਨੂੰ ਕੰਮ ਕਰਨਾ ਪੈਂਦਾ, ਤਾਂ ਇੱਥੇ ਅਸੀਂ ਫਾਈਬਰ ਜਿਹੜਾ ਹੈ ਉਹ 4% ਤੋਂ ਘਟਾ ਕੇ 2.5% ਤੱਕ ਆਪਾਂ ਕਰ ਸਕਦੇ ਹੈਗੇ। ਇਸ ਤੋਂ ਇਲਾਵਾ ਗਰਮੀ ਤੋਂ ਬਚਾਉਣ ਦੇ ਲਈ ਜਿਵੇਂ ਅਸੀਂ ਆਪਣੇ ਆਪ ਨੂੰ ਠੰਡਾ ਰੱਖਣ ਲਈ ਔਰ ਆਪਣੇ ਆਪ ਨੂੰ ਖਣਿਜ ਭਰਪੂਰ ਰੱਖਣ ਦੇ ਲਈ ਸਰੀਰ ਦੇ ਵਿੱਚ ਖਣਿਜ ਦੀ ਮਾਤਰਾ ਸਹੀ ਬਣਾਈ ਰੱਖਣ ਲਈ ਅਸੀਂ ਵੀ ਨਿੰਬੂ ਪਾਣੀ ਪੀਂਦੇ ਹਾਂ, ਤਾਂ ਉਸੇ ਤਰੀਕੇ ਨਾਲ ਇਹਨਾਂ ਪੰਛੀਆਂ ਨੂੰ ਵੀ ਸਾਨੂੰ ਕੁਝ ਖਣਿਜ ਪਦਾਰਥ ਜਿਹੜੇ ਨੇ ਉਹ ਪ੍ਰਦਾਨ ਕਰਨੇ ਪੈਣਗੇ। ਆਮ ਕਰਕੇ ਮਾਰਕੀਟ ਦੇ ਵਿੱਚ ਇਲੈਕਟ੍ਰੋਸੀ ਨਾਮਕ ਕੋਈ ਨਾ ਕੋਈ ਜਿਹੜਾ ਸਪਲੀਮੈਂਟ ਹੈ ਉਹ ਅਵੇਲੇਬਲ ਹੁੰਦਾ ਪੋਲਟਰੀ ਵਾਸਤੇ, ਤਾਂ ਜਿਹਦੇ ਵਿੱਚ ਆਪਾਂ ਜੇ ਕਹੀਏ ਤਾਂ ਸੋਡੀਅਮ, ਪੋਟਾਸ਼ੀਅਮ, ਕਲੋਰਾਈਡ ਇਹ ਤਿੰਨੋਂ ਜਿਹੜੇ ਖਣਿਜ ਹੈਗੇ ਆ ਭਰਪੂਰ ਮਾਤਰਾ ਵਿੱਚ ਹੁੰਦੇ ਆ, ਅਤੇ ਨਾਲੋ ਨਾਲ ਇਹਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ, ਤਾਂ ਅਸੀਂ ਇਹਨੂੰ 0.3% ਤੋਂ ਲੈ ਕੇ 0.5% ਤੱਕ ਖੁਰਾਕ ਦੇ ਵਿੱਚ ਜ਼ਰੂਰ ਹੀ ਸ਼ਾਮਿਲ ਕਰੀਏ, ਤਾਂ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਜੋ ਖਣਿਜ ਦੀ ਜੋ ਸਰੀਰ ਦੀ ਲੋੜ ਹੈ ਉਹਨੂੰ ਰਿਪਲੈਨਿਸ਼ ਕਰ ਸਕੀਏ। ਇਸੇ ਤਰੀਕੇ ਮੁਰਗੀਆਂ, ਕਿਉਂਕਿ ਮੁਰਗੀਆਂ ਦੇ ਵਿੱਚ ਜਿਹੜੀ ਹੈ ਫੈਟੀ ਲੀਵਰ ਦੀ ਸਮੱਸਿਆ ਆ ਜਾਂਦੀ ਹੈ, ਤਾਂ ਉਸ ਦੇ ਵਿੱਚ ਸਾਨੂੰ ਚਾਹੀਦਾ ਕਿ ਜੋ ਅਸੀਂ ਖੁਰਾਕ ਅਸੀਂ ਸ਼ਾਮਿਲ ਕੀਤੀ ਹੋਈ ਹੈ ਉਸ ਦੇ ਵਿੱਚ ਇੱਕ ਅਸੀਂ ਕੋਲਿਨ ਕਲੋਰਾਈਡ ਨਾਮ ਦਾ ਜੋ ਸਪਲੀਮੈਂਟ ਹੈ ਉਸਨੂੰ ਜ਼ਰੂਰ ਐਡ ਕਰੀਏ। ਇਹ ਇੱਕ ਲਿਵਰ ਟੋਨਿਕ ਦੀ ਤਰ੍ਹਾਂ ਕੰਮ ਕਰਦਾ ਔਰ ਇਹ ਲਗਭਗ 250 ਗ੍ਰਾਮ ਪ੍ਰਤੀ ਮੀਟ੍ਰਿਕ ਟਨ ਅਸੀਂ ਉਹਨੂੰ ਸ਼ਾਮਿਲ ਕਰ ਸਕਦੇ ਹਾਂ ਖੁਰਾਕ ਦੇ ਵਿੱਚ। ਅਗਲੀ ਜੇ ਮੈਂ ਗੱਲ ਕਰਾਂ ਤਾਂ ਉਸ ਦੇ ਵਿੱਚ ਆ ਜਾਂਦਾ ਸਭ ਤੋਂ ਇੰਪੋਰਟੈਂਟ, ਦੈਟ ਇਜ਼ ਪਾਣੀ। ਤਾਂ ਪਾਣੀ ਜਿਹੜਾ ਆ, ਕਿਉਂਕਿ ਗਰਮੀ ਦੇ ਵਧਣ ਦੇ ਨਾਲ ਉਹਨਾਂ ਦੀ ਜਿਹੜੀ ਪਾਣੀ ਦੀ ਜੋ ਖਪਤ ਹੈ ਉਹ ਲਗਭਗ 50% ਜਾਂ ਦੁੱਗਣੀ ਤੱਕ ਵੀ, 2 to 5 ਗੁਣਾ ਤੱਕ ਵੀ ਵੱਧ ਸਕਦੀ ਹੈ। ਉਹ ਡਿਪੈਂਡ ਕਰੇਗਾ ਕਿ ਕਿੰਨਾ ਕਿੰਨਾ ਮੌਸਮ ਚੇਂਜ ਹੋ ਰਿਹਾ। ਤੋ ਇਸ ਕਰਕੇ ਸਾਨੂੰ ਠੰਡੇ ਅਤੇ ਸਾਫ਼ ਪਾਣੀ ਦੀ ਜਿਹੜੀ ਲਗਾਤਾਰ ਉਪਲਬਧਤਾ ਜਿਹੜੀ ਆਪਣੇ ਫਾਰਮ 'ਤੇ ਉਸ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ। ਔਰ ਹੀਟ ਸਟ੍ਰੈਸ ਦੇ ਟਾਈਮ ਦੇ ਦੌਰਾਨ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਾਣੀ ਦਾ ਜਿਹੜਾ ਤਾਪਮਾਨ ਹੈ ਉਹ 25 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਹੋਵੇ। ਨਾਲੋਂ ਨਾਲ ਸਾਨੂੰ ਪਾਣੀ ਦੀ ਗੁਣਵੱਤਾ ਵੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ, ਉਸ ਨੂੰ ਦੇਖਣਾ ਚਾਹੀਦਾ ਹੈ ਕਿ ਜੋ ਉਸਦੀ pH ਹੈ ਉਸਨੂੰ ਜੋ ਉਸਦੀ ਸੀਮਾ ਹੈ ਉਹ 6.8 to 7.2 ਤੋਂ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ, ਅਤੇ ਅਸੀਂ ਆਪਣੇ ਪਾਣੀ ਦੀ ਜਾਂਚ ਵੀ ਕਰਵਾ ਸਕਦੇ ਹਾਂ। ਔਰ ਗਰਮੀਆਂ ਦੇ ਵਿੱਚ ਹਰ ਦੂਜੇ ਦਿਨ ਬਾਅਦ ਸਾਨੂੰ ਆਪਣੀਆਂ ਜਿਹੜੀਆਂ ਪਾਣੀ ਦੀਆਂ ਪਾਈਪਲਾਈਨਸ ਹੈ ਉਹਨਾਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਸੋ ਇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਸਾਫ਼, ਠੰਡਾ ਔਰ ਹਮੇਸ਼ਾ ਤਾਜ਼ਾ ਪਾਣੀ ਉਪਲਬਧ ਕਰਵਾ ਸਕਦੇ ਹਾਂ। ਇਸ ਤੋਂ ਇਲਾਵਾ ਕੁਝ ਮਾਰਕੀਟ ਦੇ ਵਿੱਚ ਪ੍ਰੋਡਕਟ ਆਉਂਦੇ ਆ ਜੋ ਕਿ ਹਰਬਲ ਉਸ ਫੋਮ ਦੇ ਹੁੰਦੇ ਆ, ਕੋਈ ਜਿਸ ਤਰ੍ਹਾਂ ਹਰਬਲ ਸੀ ਹੋ ਗਿਆ, ਇਹ ਵੀ ਵਿਟਾਮਿਨ ਸੀ ਦਾ ਹੀ ਜੋ ਹੈ ਸੋਮਾ ਹੈ, ਤਾਂ ਬਹੁਤ ਸਾਰੇ ਮਾਰਕੀਟ ਦੇ ਵਿੱਚ ਅਵੇਲੇਬਲ ਹੈ। ਜਾਂ ਅਸੀਂ ਨੈਚੁਰਲ ਪਦਾਰਥ ਹੋ ਗਿਆ ਜਿਵੇਂ ਸ਼ਤਾਵਰੀ ਹੋ ਗਿਆ, ਅਸੀਂ ਨਿੰਬੂ ਜਿਹੜਾ ਬਚਿਆ ਖੁਚਿਆ ਉੱਧਰੋਂ ਲਿਆ ਕੇ ਆਪਣੀ ਮਾਰਕੀਟ ਦੇ ਵਿੱਚੋਂ ਉਹ ਵੀ ਅਸੀਂ ਪਾਣੀ ਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ। ਅਗਲੀ ਗੱਲ ਆਉਂਦੀ ਹੈ ਕਿ ਅਸੀਂ ਉੱਥੇ ਜੋ ਸਾਡਾ ਸ਼ੈੱਡਾਂ ਦਾ ਵਾਤਾਵਰਨ ਹੈ ਉੱਥੇ ਭੀੜ ਭੜੱਕਾ ਨਾ ਹੋਵੇ। ਆਮ ਕਰਕੇ ਜੋ ਅਸੀਂ ਸ਼ੈੱਡ ਦੇ ਵਿੱਚ ਗਿਣਤੀ ਦੀ ਗੱਲ ਕਰਦੇ ਹਾਂ ਕਿ ਇੱਕ ਮੁਰਗੀ ਨੂੰ ਅਸੀਂ 2 ਵਰਗ ਫੁੱਟ ਦੀ ਜਗ੍ਹਾ ਸਾਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ, ਪਰ ਇਸ ਟਾਈਮ 'ਤੇ ਇਹਨਾਂ ਮਹੀਨਿਆਂ ਦੇ ਵਿੱਚ ਸਾਨੂੰ ਖਾਸ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਆਪਣਾ ਜੋ ਸਾਈਕਲ ਹੈ ਮੁਰਗੀਆਂ ਨੂੰ ਰੱਖਣ ਦਾ, ਪਾਲਣ ਦਾ ਅਤੇ ਫਿਰ ਉਹਨਾਂ ਨੂੰ ਨਵਿਆਉਣ ਦਾ, ਉਸ ਨੂੰ ਧਿਆਨ ਦੇ ਨਾਲ ਸਾਨੂੰ ਸਭ ਤੋਂ ਪਹਿਲਾਂ ਸੁਨਿਸ਼ਚਿਤ ਕਰਨਾ ਚਾਹੀਦਾ, ਤਾਂ ਕਿ ਇਸ ਟਾਈਮ 'ਤੇ ਕੋਸ਼ਿਸ਼ ਕਰੀਏ ਕਿ ਸਾਡੇ ਕੋਲ ਥੋੜ੍ਹੇ ਬਰਡ ਹੋਣ। ਪਰ ਜੇਕਰ ਸਾਡੇ ਕੋਲ ਉਹ ਵੀ ਹੈ ਸਟਿਲ ਜੋ ਸਾਡੇ ਕੋਲ ਐਗਜ਼ਿਸਟਿੰਗ ਸ਼ੈੱਡਾਂ ਦੇ ਵਿੱਚ ਬਰਡ ਨੇ, ਤਾਂ ਉਹਨਾਂ ਦੀ ਸਟੋਕਿੰਗ ਡੈਂਸਿਟੀ ਯਾਨੀ ਕਿ ਉਹਨਾਂ ਦੀ ਸੰਘਣਤਾ ਜਿਹੜੀ ਹੈ ਉਹ 10% ਤੋਂ ਘਟਾ ਦੇਣੀ ਚਾਹੀਦੀ ਹੈ। ਔਰ ਦੂਸਰੇ ਪਾਸੇ ਜੇ ਪਾਣੀ ਦੇ ਭਾਂਡਿਆਂ ਦੀ ਗੱਲ ਕਰੀਏ ਤਾਂ ਪਾਣੀ ਦੇ ਭਾਂਡੇ ਸਾਨੂੰ 10% ਤੱਕ ਵਧਾ ਦੇਣੇ ਚਾਹੀਦੇ ਹਨ। ਤੋ ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਉਹਨਾਂ ਨੂੰ ਵੱਧੋ ਵੱਧ ਕੰਫਰਟ ਦੇ ਰਹੇ ਹਾਂ ਅਤੇ ਉਸ ਦੇ ਨਾਲ ਉਹਨਾਂ ਦੇ ਵਿੱਚ ਤਾਪ ਸੰਕਟ ਸੰਬੰਧੀ ਮੁਸ਼ਕਿਲਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ

0: ਉਹਨਾਂ 'ਤੇ ਰੋਕਥਾਮ ਲਗਾ ਸਕਦੇ ਹਾਂ। ਜੇਕਰ ਦੇਖਿਆ ਜਾਵੇ ਜਿਹੜੇ ਵੀ ਭਾਂਡੇ ਨੇ, ਹੁਣ ਭਾਂਡਿਆਂ ਦੀ ਗੱਲ ਕਰ ਰਹੇ ਸੀ, ਤਾਂ ਚਾਹੇ ਉਹ ਦਾਣੇ ਵਾਲੇ ਫੀਡਰ ਹੋਣ, ਚਾਹੇ ਉਹ ਪਾਣੀ ਵਾਲੇ ਭਾਂਡੇ ਹੋਣ, ਉਹਨਾਂ ਦੀ ਇੱਕ ਖਾਸ ਪੋਜੀਸ਼ਨ ਹੋਣੀ ਚਾਹੀਦੀ ਹੈ। ਅਤੇ ਇੱਕ ਸਾਇੰਟੀਫਿਕ ਤੌਰ 'ਤੇ ਦੇਖੀਏ ਤਾਂ ਜਿਹੜੇ ਫੀਡਰ ਹੈ ਉਹ 4 ਤੋਂ 5 ਮੀਟਰ ਦੇ ਫਾਸਲੇ 'ਤੇ ਰੱਖੋ, ਤਾਂ ਜੋ ਆਲੇ ਦੁਆਲੇ ਭੀੜ ਨਾ ਪੈਦਾ ਹੋਵੇ। ਇਸੇ ਤਰੀਕੇ ਜੋ ਪਾਣੀ ਦੇ ਬਰਤਨ ਹੈ ਉਹਨਾਂ ਨੂੰ ਤੁਸੀਂ 3 ਮੀਟਰ ਦੀ ਦੂਰੀ 'ਤੇ ਉਹਨਾਂ ਨੂੰ ਰੱਖੋ। ਔਰ ਇਸੇ ਤਰੀਕੇ ਜਿਹੜੇ ਬਾਹਰਲੇ ਪਾਸੇ ਹੈ, ਜੋ ਸ਼ੈੱਡ ਦਾ ਬਾਹਰੀ ਏਰੀਆ ਹੈ, ਉੱਥੇ ਬਹੁਤ ਜ਼ਿਆਦਾ ਉੱਚਾ ਘਾਹ ਨਹੀਂ ਹੋਣਾ ਚਾਹੀਦਾ, ਪਰ ਆਲੇ ਦੁਆਲੇ ਕੁਝ ਪ੍ਰਾਕਿਰਤਿਕ ਬਨਸਪਤੀ ਦੇ ਨਾਲ ਵੀ ਅਸੀਂ ਆਪਣੇ ਸ਼ੈੱਡਾਂ ਨੂੰ ਠੰਡਾ ਰੱਖ ਸਕਦੇ ਹਾਂ। ਕੁਝ ਚੀਜ਼ਾਂ ਜੋ ਕਿ ਸਪਲੀਮੈਂਟ ਐਕਟ ਕਰਨਗੀਆਂ ਖੁਰਾਕ ਦੇ ਵਿੱਚ, ਉਹ ਆਪਾਂ ਕੁਝ ਹੋਰ, ਕਿਉਂਕਿ ਜੇ ਕੋਈ ਐਮਰਜੈਂਸੀ ਹਾਲਤਾਂ ਹਨ ਤਾਂ ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰ ਸਕਦੇ ਹਾਂ। ਜਿਵੇਂ ਖੁਰਾਕ ਦੇ ਵਿੱਚ ਸੋਡੀਅਮ ਕਲੋਰਾਈਡ ਜਿਹੜਾ ਹੈ ਉਹ 0.3 ਤੋਂ 0.4% ਤੱਕ, ਪੋਟਾਸ਼ੀਅਮ ਕਲੋਰਾਈਡ 0.2 ਤੋਂ 0.3% ਤੱਕ, ਮੈਗਨੀਸ਼ੀਅਮ ਸਲਫੇਟ 0.1% ਤੱਕ ਖੁਰਾਕ ਦੇ ਵਿੱਚ ਪਾਇਆ ਜਾ ਸਕਦਾ ਹੈ। ਇਸੇ ਤਰੀਕੇ ਸਾਨੂੰ ਵਿਟਾਮਿਨ ਈ, ਵਿਟਾਮਿਨ ਸੀ ਅਤੇ ਸਿਲੀਨੀਅਮ ਵੀ, ਤਾਂ ਕਿ ਉਸ ਦੀਆਂ ਸਰੀਰਕ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ, ਕਿਸੇ ਤਰੀਕੇ ਦੀ ਤਾਪ ਸੰਕਟ ਕਰਕੇ ਕੋਈ ਉਹਨਾਂ ਦੇ ਵਿੱਚ ਕੋਈ ਵੀ ਕਮਜ਼ੋਰੀ ਨਾ ਆ ਜਾਏ, ਤਾਂ ਇਹਨਾਂ ਚੀਜ਼ਾਂ ਨੂੰ ਸਾਨੂੰ ਜ਼ਰੂਰ ਹੀ ਸੁਨਿਸ਼ਚਿਤ ਕਰਨਾ ਚਾਹੀਦਾ ਹੈ। ਜਿਵੇਂ ਕਿ ਇਸ ਤੋਂ ਇਲਾਵਾ ਜਿਹੜੇ ਹਰਬਲ ਦੀ ਆਪਾਂ ਗੱਲ ਕਰ ਰਹੇ ਸੀ, ਉਹਦੇ ਵਿੱਚ ਕੁਝ ਹੋਰ ਇਸ ਤਰ੍ਹਾਂ ਦੇ ਵੀ ਹੈ, ਜਿਵੇਂ ਤੁਲਸੀ ਦਾ ਪਾਊਡਰ ਹੋ ਗਿਆ, ਜਿਹੜੀ ਕਿ ਉਹਨਾਂ ਦੀ ਰੋਗਾਂ ਤੋਂ ਬਚਾਓ ਕਰਨ ਦੀ ਸਮਰੱਥਾ ਹੈ ਉਸਨੂੰ ਤੇਜ਼ ਕਰੇਗਾ। ਤਾਂ ਤੁਲਸੀ ਟਾਈਪ ਐਕਸਟ੍ਰੈਕਟ ਵੀ ਜਿਹੜੇ ਮਾਰਕੀਟ ਦੇ ਵਿੱਚ ਅਵੇਲੇਬਲ ਹੈ, ਲਗਭਗ 100 ਗ੍ਰਾਮ ਪ੍ਰਤੀ ਕੁਇੰਟਲ ਦੀ ਖੁਰਾਕ ਦੇ ਵਿੱਚ ਆਪਾਂ ਸ਼ਾਮਿਲ ਕਰ ਸਕਦੇ ਹਾਂ। ਕਈ ਵਾਰੀ ਅਸੀਂ ਐਲੋਵੀਰਾ ਪਾਊਡਰ ਵੀ ਜੋ ਉਪਲਬਧ ਹੁੰਦਾ ਉਸਨੂੰ ਵੀ ਆਪਣੇ ਜਿਹੜੇ ਬਰਡਸ ਹੈ ਉਹਨਾਂ ਨੂੰ ਸਟ੍ਰੈਸ ਤੋਂ ਬਚਾਉਣ ਦੇ ਲਈ ਆਪਾਂ ਉਹਨੂੰ ਸ਼ਾਮਿਲ ਕਰ ਸਕਦੇ ਹਾਂ। ਲਗਭਗ 500 ਗ੍ਰਾਮ ਜੇ ਪਰ ਕੁਇੰਟਲ ਦੇ ਹਿਸਾਬ ਨਾਲ ਖੁਰਾਕ ਦੇ ਵਿੱਚ ਆਪਾਂ ਉਹਨਾਂ ਨੂੰ ਐਡ ਕਰਕੇ ਪਾ ਸਕਦੇ ਹਾਂ, ਜਿਹੜੇ ਕਿ ਉਹਨਾਂ ਨੂੰ ਓਵਰਆਲ ਜਿਹੜੇ ਉਹਨਾਂ ਦੇ ਅੰਦਰਲੇ ਜਿੰਨੇ ਵੀ ਅੰਗ ਹੈ ਉਹਨਾਂ ਨੂੰ ਉਹ ਸਹਾਈ ਹੋਣਗੇ।
1: ਬਹੁਤ ਵਧੀਆ ਜਾਣਕਾਰੀਆਂ ਜੀ ਹਾਸਲ ਕੀਤੀਆਂ, ਅਤੇ ਚੰਗੀ ਗੱਲ ਹੈ ਵੀ ਇਹ ਜਾਣਕਾਰੀਆਂ ਸਾਡੇ ਸਰੋਤਿਆਂ ਤੱਕ ਇਸ ਢੰਗ ਨਾਲ ਪਹੁੰਚੀਆਂ।
2: ਇੱਕ ਗੱਲ ਹੋਰ ਹੈ ਅਮਰਿੰਦਰ ਜੀ,
1: ਜੀ
2: ਵੀ ਤੁਸੀਂ ਪਿੰਡ ਦੇ ਸਰਪੰਚ ਹੋ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ਅੱਜ ਕੱਲ੍ਹ ਸਾਧਨ ਆਪਾਂ ਦੇਖਦੇ ਹਾਂ ਕਿ ਸਾਧਨ ਇੱਦਾਂ ਦੇ ਆ ਗਏ ਹੈ ਕਿ ਕਿਤੇ ਨਾ ਕਿਤੇ ਜਿਹੜਾ ਰੇਡੀਓ ਦਾ ਸੰਪਰਕ ਘਟਦਾ ਪਿੰਡਾਂ ਦੇ ਵਿੱਚ ਜਾ ਕੇ, ਤੇ ਇਸ ਕਰਕੇ ਹੁਣ ਤੁਸੀਂ ਸਰਪੰਚ ਹੋ, ਤੁਹਾਡੇ ਕੋਲ ਤਾਂ ਜਿੱਦਾਂ ਕਹਿੰਦੇ ਮੁਖਤਿਆਰਨਾਮਾ ਹੋਇਆ ਹੋਇਆ ਤੁਹਾਡੇ ਕੋਲ,
1: ਆਪਾਂ
2: ਮੈਂ ਇਹੀ ਕਹਿੰਦਾ ਕਿ ਪਿੰਡਾਂ ਦੇ ਵਿੱਚ ਵੀ ਰੇਡੀਓ ਦੇ ਪਰਿਵਾਰ ਨੂੰ ਜਿਹੜਾ ਹੈ ਦੁਬਾਰਾ ਜਿੱਦਾਂ ਕਹਿੰਦੇ ਹਾਂ ਉਹਨੂੰ ਹੋਰ ਜਾਗਰਿਤ ਕਰਨ ਦੀ ਕੋਸ਼ਿਸ਼ ਵੀ ਤੁਸੀਂ ਸਰਪੰਚ ਸਾਹਿਬ ਕਰਨੀ
1: ਹੈ। ਬਿਲਕੁਲ ਕਰਾਂਗੇ ਜੀ, ਬਿਲਕੁਲ ਕਰਾਂਗੇ, ਇਹ ਕਰਨਾ ਹੀ ਕਰਨਾ,
2: ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਾਂ ਜੋੜੋ ਨਾਲ, ਤਾਂ ਕਿ ਉਹਨਾਂ ਦੇ ਵਿੱਚ ਇਹਦੀ ਰੁਚੀ ਤੇ ਇਹਦਾ ਜਿਹੜਾ ਇਹਦਾ ਗਿਆਨ ਹੈ ਉਹ ਜ਼ਰੂਰ ਜਾਣਾ ਚਾਹੀਦਾ ਹੈ।
1: ਮੈਂ ਤਾਂ ਉਹ ਵੀ ਦੇਖਦਾ ਵੀ ਅੱਜ ਕੱਲ੍ਹ ਨਾ ਸ਼ਹਿਰਾਂ ਦੇ ਵਿੱਚ ਉਹ ਹਰ ਚੌਂਕ ਦੇ ਵਿੱਚ ਉਹਨਾਂ ਨੇ ਉਹ ਸਪੀਕਰ ਲਾ ਕੇ ਕਰਦੇ ਜੀ ਟ੍ਰੈਫਿਕ ਇੱਧਰ ਨਹੀਂ ਜਾਣੀ ਉੱਧਰ, ਏਦਾਂ ਦਾ ਹੀ ਸਿਸਟਮ ਅਸੀਂ ਪਿੰਡ 'ਚ ਕਿਉਂ ਨਾ ਕਰਦੀ
2: ਹੈ
1: ਨਾ।
2: ਆਹ ਜੇ ਕਿਤੇ ਪਿੰਡ ਪਿੰਡ ਹੋ ਜਾਏ ਨਾ
1: ਜੀ,
2: ਅਸੀਂ ਤਾਂ ਅਮਰ ਹੀ ਹੋ ਜਾਈਏ,
1: ਤੁਸੀਂ ਪਹਿਲਾਂ ਹੀ ਅਮਰ ਹੈ ਕਿ ਸਾਡੇ ਲੋਕਾਂ ਦੇ ਦਿਲਾਂ 'ਚ ਵੱਸਦਾ,
2: ਦੋ ਬੋਲ ਗਾਉਣ ਦੇ ਲਾਉਂਦੇ ਆ
3: ਜ਼ਰੂਰ ਜੀ।

0: ਪ੍ਰੋਗਰਾਮ ਤੇਜਾ ਸਿੰਘ ਜੀ ਤੇ ਸਰਪੰਚ ਸਾਹਿਬ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਚ ਸ਼ਹਿਦ ਮੱਖੀਆਂ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ
2: ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਹੋਇਆ ਦੇਸ਼ ਪਰਾਇਆ ਲੜੀਵਾਰ ਆਪਣਾ
1: ਜੀ,
0: ਇਹਦੀ 7ਵੀਂ ਕਿਸ਼ਤ ਇਹ ਸੱਜਣਾਂ ਦੇ ਸਨਮੁੱਖ ਕਰਾਂਗੇ। ਇਹ ਤੋਂ ਇਲਾਵਾ ਮਸ਼ੀਨਾਂ ਨਾਲ ਝੋਨੇ ਦੀ ਲੁਆਈ ਦੇ ਬਾਬਤ ਡਾਕਟਰ ਬਿੰਦੂ ਮਰਵਾਹਾ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ। ਮੌਸਮ ਦੀ ਕੋਈ ਚੇਤਾਵਨੀ ਤਾਂ ਹੈ ਨਹੀਂ, ਪਰ ਫਿਰ ਵੀ ਦਾਤੇ ਦੇ ਰੰਗ ਦਾਤਾ ਜਾਣਦਾ। ਆਪਾਂ ਚੱਲੀਏ ਜੀ ਜੈ।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सहित बायोडाटा रंगदार पासपोर्ट साइज फोटो अर्जी नाल नत्थी करके भेजन। अर्जियां भेजन लई पता है सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजन की आखिरी तारीख 20 मई 2026 है। चोन प्रक्रिया बारे वेरवे सहित जानकारी अते खाली फार्म साड़ी वेबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकता है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:30 ਵਜ ਰਹੇ ਨੇ, ਆਉਣ ਸੁਣਦੇ ਹਾਂ ਪੰਜਾਬੀ ਦੀਆਂ ਖਬਰਾਂ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ 3ਜੇ ਪੜਾਅ ਤੇ ਨੀਦਰਲੈਂਡਸ ਦੇ 2 ਦਿਨਾਂ ਦੌਰੇ ਤੋਂ ਬਾਅਦ ਸਵੀਡਨ ਦੇ ਗੋਥਨਬਰਗ ਪਹੁੰਚ ਗਏ ਨੇ। ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਨੇ ਇੱਕ ਦਿਨ ਵਿੱਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਕਾਂਗਰਸ ਨੇਤਾ ਵੀਡੀ ਸਤੀਸ਼ਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਕੱਲ੍ਹ ਤਿਰੁਵਨੰਤਪੁਰਮ ਵਿੱਚ ਸਹੁੰ ਚੁੱਕੇਗੀ। ਈਰਾਨ ਨੇ ਐਲਾਨ ਕੀਤਾ ਕਿ ਫੌਜੀ ਸਾਜ਼ੋ ਸਮਾਨ ਲਿਜਾਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਹੋਰਮੁਸ ਜਲ ਮਾਰਗ ਤੋਂ ਲੰਘਣ ਦੀ ਆਗਿਆ ਨਹੀਂ ਦਏਗਾ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਪੰਜਾਬ ਕਿੰਗਸ ਨੂੰ 23 ਦੌੜਾਂ ਨਾਲ ਹਰਾ ਦਿੱਤਾ ਹੈ।

ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਤੀਜੇ ਪੜਾਅ 'ਤੇ ਨੀਦਰਲੈਂਡਸ ਦੇ 2 ਦਿਨਾਂ ਦੌਰੇ ਤੋਂ ਬਾਅਦ ਅੱਜ ਸਵੀਡਨ ਦੇ ਗੋਥਨਬਰਗ ਪਹੁੰਚ ਗਏ ਨੇ।

ਸ੍ਰੀ ਮੋਦੀ ਦਾ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟਰਸਨ ਨੇ ਨਿੱਜੀ ਤੌਰ 'ਤੇ ਸਵਾਗਤ ਕੀਤਾ। ਸਵੀਡਨ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਅੱਜ ਆਪਣੇ ਸਵੀਡਿਸ਼ ਹਮਰੁਤਬਾ ਓਲਫ ਕ੍ਰਿਸਟਰਸਨ ਨਾਲ ਦੁਵੱਲੀ ਗੱਲਬਾਤ ਕਰਨਗੇ। ਦੋਵੇਂ ਨੇਤਾ ਆਪਣੇ ਸੰਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨਗੇ ਅਤੇ ਵਪਾਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਉੱਭਰ ਦੀਆਂ ਤਕਨਾਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਚੇਨ, ਰੱਖਿਆ, ਪੁਲਾੜ, ਜਲਵਾਯੂ ਤਬਦੀਲੀ, ਯਤਨਾਂ ਅਤੇ ਸੰਪਰਕ ਵਰਗੇ ਖੇਤਰਾਂ ਵਿੱਚ ਸਹਿਯੋਗ ਲਈ ਨਵੇਂ ਮੌਕਿਆਂ ਬਾਰੇ ਚਰਚਾ ਕਰਨਗੇ। ਦੋਵੇਂ ਪ੍ਰਧਾਨ ਮੰਤਰੀ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਫੋਨ ਡੇਅਰ ਲੇਨ ਨਾਲ ਇੱਕ ਪ੍ਰਮੁੱਖ ਕਾਰੋਬਾਰੀ ਮੰਚ ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਨੂੰ ਸਾਂਝੇ ਤੌਰ 'ਤੇ ਸੰਬੋਧਨ ਕਰਨਗੇ। ਗੋਥਨਬਰਗ ਲਈ ਰਵਾਨਾ ਹੋਣ ਤੋਂ ਪਹਿਲਾਂ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਚੈਟਨ ਨੇ ਨਿੱਜੀ ਤੌਰ 'ਤੇ ਐਮਸਟਰਡਮ ਹਵਾਈ ਅੱਡੇ 'ਤੇ ਸ੍ਰੀ ਮੋਦੀ ਨੂੰ ਅਲਵਿਦਾ ਕੀਤਾ। ਨੀਦਰਲੈਂਡਸ ਦੀ ਆਪਣੇ ਦੋ ਦਿਨਾਂ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਰੌਬ ਚੈਟਨ ਨਾਲ ਦੁਵੱਲੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਨੇ ਰੱਖਿਆ, ਮਹੱਤਵਪੂਰਨ ਖਣਿਜਾਂ ਅਤੇ ਹੋਰ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ 17 ਸਮਝੌਤਿਆਂ 'ਤੇ ਦਸਤਖਤ ਕੀਤੇ। ਦੋਵਾਂ ਨੇਤਾਵਾਂ ਨੇ ਪੱਛਮੀ ਏਸ਼ੀਆ ਦੀ ਹਾਲਤ ਅਤੇ ਆਲਮੀ ਊਰਜਾ ਸਪਲਾਈ ਅਤੇ ਵਪਾਰ ਨੈੱਟਵਰਕਾਂ ਬਾਰੇ ਇਸ ਦੇ ਪ੍ਰਭਾਵ ਬਾਰੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਨੀਦਰਲੈਂਡਸ ਦੇ ਉਹਨਾਂ ਦੇ ਦੌਰੇ ਨੇ ਦੁਵੱਲੇ ਸੰਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਹੈ। ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪਣੀ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕੀਤਾ ਅਤੇ ਜਲ ਸਾਧਨਾਂ, ਸੈਮੀ ਕੰਡਕਟਰ, ਨਵੀਨਤਾ, ਰੱਖਿਆ, ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਵਰਗੇ ਖੇਤਰਾਂ ਵਿੱਚ ਭਵਿੱਖ ਲਈ ਇੱਕ ਮਹੱਤਵਪੂਰਨ ਖਾਕਾ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਵਿੱਖ ਵਿੱਚ ਭਾਰਤ ਅਤੇ ਨੀਦਰਲੈਂਡਸ ਵਿਚਕਾਰ ਦੋਸਤੀ ਹੋਰ ਮਜ਼ਬੂਤ ਹੋਏਗੀ। ਉਹਨਾਂ ਨੇ ਹਵਾਈ ਅੱਡੇ 'ਤੇ ਨਿੱਘੇ ਸਵਾਗਤ ਅਤੇ ਉਹਨਾਂ ਨੂੰ ਵਿਦਾਇਗੀ ਦੇਣ ਲਈ ਪ੍ਰਧਾਨ ਮੰਤਰੀ ਰੌਬ ਚੈਟਨ ਦਾ ਧੰਨਵਾਦ ਕੀਤਾ। ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਨੇ ਇੱਕ ਦਿਨ ਵਿੱਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇੱਕ ਨਿੱਜੀ ਅਖਬਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਕੁੱਲ ਬਿਜਲੀ ਮੰਗ ਦਾ ਲਗਭਗ 33% ਨਵਿਆਉਣਯੋਗ ਊਰਜਾ ਸਰੋਤਾਂ ਤੋਂ ਪੂਰਾ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਭਾਰਤ ਦਾ ਬਿਜਲੀ ਬੁਨਿਆਦੀ ਢਾਂਚਾ ਹੁਣ ਮਜ਼ਬੂਤ, ਵਧੇਰੇ ਭਰੋਸੇਮੰਦ ਅਤੇ ਭਵਿੱਖ ਦੀਆਂ ਜ਼ਰੂਰਤਾਂ ਲਈ ਤਿਆਰ ਹੈ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਕੱਲ੍ਹ ਤਿਰੁਵਨੰਤਪੁਰਮ 'ਚ ਸਹੁੰ ਚੁੱਕੇਗੀ। ਕਾਂਗਰਸ ਨੇ ਇਸ ਮਹੀਨੇ ਦੀ 14 ਤਰੀਕ ਨੂੰ ਵੀ ਡੀ ਸਤੀਸ਼ਨ ਨੂੰ ਕੇਰਲਾ ਦਾ ਅਗਲਾ ਮੁੱਖ ਮੰਤਰੀ ਐਲਾਨਿਆ ਸੀ। ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕਰੇਟਿਕ ਫਰੰਟ UDF ਨੇ ਕੇਰਲਮ ਵਿਧਾਨ ਸਭਾ ਚੋਣਾਂ ਵਿੱਚ 2/3 ਤੋਂ ਵੱਧ ਬਹੁਮਤ ਹਾਸਲ ਕੀਤਾ ਸੀ। ਰੇਲ ਮੰਤਰਾਲੇ ਨੇ ਤ੍ਰਿਵੇਂਦਰਮ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੇ 2 ਪਿਛਲੇ ਡੱਬਿਆਂ ਵਿੱਚ ਲੱਗੀ ਅੱਗ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ। ਅੱਜ ਤੜਕੇ ਕਰੀਬ 5:15 ਕੋਟਾ ਰੇਲਵੇ ਡਿਵੀਜ਼ਨ ਦੇ ਨਾਗਦਾ ਨੇੜੇ ਤ੍ਰਿਵੇਂਦਰਮ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੇ 2 ਪਿਛਲੇ ਡੱਬਿਆਂ ਨੂੰ ਅੱਗ ਲੱਗ ਗਈ, ਜਿਨ੍ਹਾਂ ਵਿੱਚੋਂ ਇੱਕ ਗਾਰਡ ਕੋਚ ਅਤੇ ਇੱਕ AC 3-tier ਕੋਚ ਸੀ। ਮੰਤਰਾਲੇ ਨੇ ਕਿਹਾ ਕਿ ਕੋਚ ਦੀ ਸੁਰੱਖਿਆ ਪ੍ਰਣਾਲੀ ਕਾਰਨ ਗੱਡੀ ਆਪਣੇ ਆਪ ਰੁਕ ਗਈ। ਦੋਵਾਂ ਡੱਬਿਆਂ ਨੂੰ ਤੁਰੰਤ ਵੱਖ ਕਰ ਦਿੱਤਾ ਗਿਆ ਅਤੇ ਇਸ ਘਟਨਾ ਵਿੱਚ ਕੋਈ ਮੁਸਾਫਰ ਜ਼ਖਮੀ ਨਹੀਂ ਹੋਇਆ। ਰੇਲਵੇ ਨੇ ਰੇਲ ਡੱਬਿਆਂ ਵਿੱਚ ਅੱਗ ਬੁਝਾਉਣ ਵਾਲੀ ਪ੍ਰਣਾਲੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰਕਾਰ ਨੇ ਕਿਹਾ ਕਿ CBSE ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਵਧੀ ਹੈ। ਅੱਜ ਨਵੀਂ ਦਿੱਲੀ ਵਿੱਚ 12ਵੀਂ ਜਮਾਤ ਦੇ ਨਤੀਜਿਆਂ ਬਾਰੇ ਬੋਲਦਿਆਂ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਮਾਰਕਿੰਗ ਅਤੇ ਪਾਸ ਫੀਸਦੀ ਵਿੱਚ ਥੋੜ੍ਹੀ ਜਿਹੀ ਗਿਰਾਵਟ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸਕੱਤਰ ਨੇ ਕਿਹਾ ਕਿ ਇਸ ਸਾਲ CBSE ਨੇ ਅਜਿਹੀ ਪ੍ਰਣਾਲੀ ਲਾਗੂ ਕੀਤੀ ਹੈ ਜਿਸ ਨਾਲ ਮੁਲਾਂਕਣ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ CBSE ਨੇ ਪੁਨਰ ਮੁਲਾਂਕਣ ਫੀਸ ਘਟਾ ਦਿੱਤੀ ਹੈ। ਨਰਕੋਟਿਕਸ ਕੰਟਰੋਲ ਬਿਊਰੋ NCB ਨੇ ਭਾਰਤ ਮਿਆਂਮਾਰ ਸਰਹੱਦ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਅੰਤਰਰਾਸ਼ਟਰੀ ਨੈੱਟਵਰਕ ਖਿਲਾਫ਼ ਵੱਡੀ ਸਫਲਤਾ ਹਾਸਲ ਕੀਤੀ ਹੈ। NCB ਨੇ ਮਿਆਂਮਾਰ ਦੇ ਨਸ਼ੀਲੇ ਪਦਾਰਥਾਂ ਦੇ ਸਰਗਨਾ ਥਾਨ ਸਿਓਂਗ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਬਿਊਰੋ ਨੇ ਕਿਹਾ ਕਿ ਗ੍ਰਿਫਤਾਰੀ ਵਿਆਪਕ ਨਿਗਰਾਨੀ, ਖੁਫੀਆ ਜਾਣਕਾਰੀ, ਅੰਤਰ ਰਾਜੀ ਤਾਲਮੇਲ ਅਤੇ ਨਿਰੰਤਰ ਕਾਰਵਾਈ ਰਾਹੀਂ ਸੰਭਵ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 31 ਨੂੰ ਆਕਾਸ਼ਵਾਣੀ 'ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 134ਵਾਂ ਐਪੀਸੋਡ ਹੋਏਗਾ। ਪ੍ਰਧਾਨ ਮੰਤਰੀ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ ਲਈ ਵਿਸ਼ਿਆਂ ਜਾਂ ਮੁੱਦਿਆਂ ਬਾਰੇ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਸੁਝਾਅ ਨਰਿੰਦਰ ਮੋਦੀ ਐਪ ਜਾਂ MyGov ਓਪਨ ਫੋਰਮ ਰਾਹੀਂ ਸਾਂਝੇ ਕੀਤੇ ਜਾ ਸਕਦੇ ਨੇ। ਵਿਕਲਪਕ ਤੌਰ 'ਤੇ ਤੁਸੀਂ ਟੋਲ ਫਰੀ ਨੰਬਰ
18 सिफर

0: 0011 78 00 00 'ਤੇ ਵੀ ਡਾਇਲ ਕਰ ਸਕਦੇ ਹੋ ਅਤੇ ਪ੍ਰਧਾਨ ਮੰਤਰੀ ਲਈ ਆਪਣਾ ਸੰਦੇਸ਼ ਹਿੰਦੀ ਜਾਂ ਅੰਗਰੇਜ਼ੀ ਵਿੱਚ ਰਿਕਾਰਡ ਕਰ ਸਕਦੇ ਹੋ। ਰਿਕਾਰਡ ਕੀਤੇ ਗਏ ਕੁਝ ਸੰਦੇਸ਼ ਪ੍ਰਸਾਰਣ ਦਾ ਹਿੱਸਾ ਬਣ ਸਕਦੇ ਨੇ। ਸੁਝਾਅ ਇਸ ਮਹੀਨੇ ਦੀ 29 ਤਰੀਕ ਤੱਕ ਪ੍ਰਵਾਨ ਕੀਤੇ ਜਾਣਗੇ। ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਫੌਜੀ ਸਾਜ਼ੋ ਸਮਾਨ ਲਿਜਾਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਹੋਰਮੂਜ਼ ਜਲ ਮਾਰਗ ਤੋਂ ਲੰਘਣ ਦੀ ਆਗਿਆ ਨਹੀਂ ਦੇਵੇਗਾ। ਇਹ ਜਲ ਮਾਰਗ ਕੇਂਦਰੀ ਵਿਸ਼ਵ ਊਰਜਾ ਵਪਾਰ ਲਈ ਇੱਕ ਪ੍ਰਮੁੱਖ ਸਮੁੰਦਰੀ ਲਾਂਘਾ ਹੈ। ਈਰਾਨ ਦੇ ਫਸਟ ਵਾਈਸ ਪ੍ਰੈਜੀਡੈਂਟ ਮੁਹੰਮਦ ਰਜ਼ਾ ਆਰਿਫ ਨੇ ਕਿਹਾ ਕਿ ਈਰਾਨ ਨੇ ਪਹਿਲਾਂ ਇਸ ਜਲ ਮਾਰਗ 'ਤੇ ਆਪਣੀ ਪੂਰੀ ਪ੍ਰਭੂਸੱਤਾ ਦੀ ਵਰਤੋਂ ਕਰਨ ਵਿੱਚ ਸੰਜਮ ਵਰਤਿਆ ਅਤੇ ਈਰਾਨ ਵਿਰੁੱਧ ਵਰਤੇ ਜਾਣ ਵਾਲੇ ਫੌਜੀ ਸਾਜ਼ਮਾਨ ਨੂੰ ਲੈ ਕੇ ਜਾਣ ਵਾਲੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਸੀ। ਉਹਨਾਂ ਕਿਹਾ ਕਿ ਹੁਣ ਇਹ ਨੀਤੀ ਬਦਲ ਦਿੱਤੀ ਜਾਏਗੀ। ਨੇਪਾਲ ਦੇ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ 72ਵੀਂ ਵਾਰ ਮਾਊਂਟ ਐਵਰੈਸਟ 'ਤੇ ਚੜ੍ਹ ਕੇ ਇਤਿਹਾਸ ਰਚ ਦਿੱਤਾ ਹੈ। 56 ਸਾਲਾ ਕਾਮੀ ਰੀਤਾ ਸਭ ਤੋਂ ਵੱਧ ਵਾਰ ਐਵਰੈਸਟ ਸਰ ਕਰਨ ਵਾਲੇ ਸ਼ੇਰਪਾ ਬਣ ਗਏ ਨੇ। ਨੇਪਾਲ ਦੇ ਕੋਸ਼ੀ ਪ੍ਰਾਂਤ ਦੇ ਸੋਲੂਖੁੰਬੂ ਜ਼ਿਲ੍ਹੇ ਵਿੱਚ ਜਨਮੇ ਕਾਮੀ ਰੀਤਾ ਨੇ ਪਹਿਲੀ ਵਾਰ 1994 ਵਿੱਚ ਐਵਰੈਸਟ ਸਰ ਕੀਤੀ ਸੀ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਪੰਜਾਬ ਕਿੰਗਸ ਨੂੰ 23 ਦੌੜਾਂ ਨਾਲ ਹਰਾ ਦਿੱਤਾ ਹੈ। ਰਾਇਲ ਚੈਲੇਂਜਰਸ ਬੈਂਗਲੁਰੂ ਵੱਲੋਂ ਦਿੱਤੇ ਗਏ 223 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਸ ਦੀ ਟੀਮ ਨਿਰਧਾਰਿਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਹੀ ਬਣਾ ਸਕੀ। ਪਹਿਲਾਂ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 222 ਦੌੜਾਂ ਬਣਾਈਆਂ। ਇੱਕ ਹੋਰ ਮੈਚ ਵਿੱਚ ਦਿੱਲੀ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋ ਰਿਹਾ ਹੈ। ਦਿੱਲੀ ਕੈਪੀਟਲਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੈਂਕਾਕ ਵਿੱਚ ਥਾਈਲੈਂਡ ਓਪਨ ਬੈਡਮਿੰਟਨ ਵਿੱਚ ਮਰਦਾਂ ਦੇ ਡਬਲਸ ਫਾਈਨਲ ਵਿੱਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਜੋੜੀ ਇੰਡੋਨੇਸ਼ੀਆ ਦੇ ਲੀਓ ਰੋਲੀ ਕਾਰਨੈਂਡੋ ਅਤੇ ਡੈਨੀਅਲ ਮਾਰਟਿਨ ਦੀ ਜੋੜੀ ਤੋਂ 12-21, 23-25 ਨਾਲ ਹਾਰ ਗਈ। ਦਿੱਲੀ ਵਿੱਚ ਭਾਰਤੀ ਵਪਾਰ ਮੇਲਾ 12-15 ਅਗਸਤ ਤੱਕ ਹੋਏਗਾ। ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਕੱਲ੍ਹ ਭਾਰਤੀ ਵਪਾਰ ਮੇਲੇ ਦੀ ਵੈਬਸਾਈਟ ਦੀ ਸ਼ੁਰੂਆਤ ਕਰਨਗੇ। ਵਪਾਰ ਦੇ ਵਾਧੇ ਬਾਰੇ ਭਾਰਤੀ ਸੰਗਠਨ ਦੇ ਸਰਬ ਭਾਰਤੀ ਵਪਾਰੀ ਸੰਘ ਵੱਲੋਂ ਆਯੋਜਿਤ ਇਸ ਮਹੋਤਸਵ ਦਾ ਉਦੇਸ਼ ਦੇਸ਼ ਨੂੰ ਆਲਮੀ ਵਪਾਰ ਸਰੋਤ ਨਿਰਮਾਣ ਅਤੇ ਉੱਦਮਤਾ ਲਈ ਇੱਕ ਪ੍ਰਮੁੱਖ ਕੇਂਦਰ ਬਣਾਉਣਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਦੇ 3ਜੇ ਪੜਾਅ 'ਤੇ ਨੀਦਰਲੈਂਡਸ 'ਤੇ 2 ਦਿਨਾਂ ਦੌਰੇ ਤੋਂ ਬਾਅਦ ਸਵੀਡਨ ਦੇ ਗੋਥਨਬਰਗ ਪਹੁੰਚ ਗਏ ਨੇ। ਨਵੀਂ ਅਤੇ ਨਵਿਆਉਣ ਯੋਗ ਊਰਜਾ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਦੇਸ਼ ਨੇ ਇੱਕ ਦਿਨ ਵਿੱਚ ਰਿਕਾਰਡ 256.4 ਗੀਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਕਾਂਗਰਸ ਨੇਤਾ ਵੀ ਡੀ ਸਤੀਸ਼ਨ ਦੀ ਅਗਵਾਈ ਵਾਲੀ ਨਵੀਂ ਕੇਰਲਮ ਸਰਕਾਰ ਕੱਲ੍ਹ ਤਿਰੁਵਨੰਤਪੁਰਮ ਵਿੱਚ ਸਹੁੰ ਚੁੱਕੇਗੀ। ਅਤੇ ਈਰਾਨ ਨੇ ਐਲਾਨ ਕੀਤਾ ਕਿ ਫੌਜੀ ਸਾਜ਼ੋ ਸਮਾਨ ਲਿਜਾਣ ਵਾਲੇ ਦੁਸ਼ਮਣ ਦੇ ਜਹਾਜ਼ਾਂ ਨੂੰ ਹੋਰਮੁਜ ਜਲ ਮਾਰਗ ਤੋਂ ਲੰਘਣ ਦੀ ਆਗਿਆ ਨਹੀਂ ਦੇਵੇਗਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

ਦਰਦ ਹੰਝੂ ਹੋ ਕੇ ਆਨੇ ਸਾਥ ਤਾਂ ਦਿੱਤੇ ਮਗਰ, ਦਰਦ ਹੰਝੂ ਹੋ ਕੇ ਆਨੇ ਸਾਥ ਤਾਂ ਦਿੱਤਾ ਮਗਰ, ਘਾਟ ਤੇਰੀ ਰੜਕਦੀ ਹੈ ਮੈਂ ਭੁਲਾਵਾਂ ਕਿਸ ਤਰ੍ਹਾਂ, ਤੋ ਸ਼ੇਰ ਹੈ ਕਿ ਲੰਬੀਆਂ ਜ਼ੁਲਫਾਂ ਨੂੰ ਤੂੰ ਤਾਂ ਕਰ ਲਿਆ ਹੈ ਬਾਬਕਟ, ਲੰਬੀਆਂ ਜ਼ੁਲਫਾਂ ਨੂੰ ਤੂੰ ਤਾਂ ਕਰ ਲਿਆ ਹੈ ਬਾਬਕਟ, ਤੇਰਿਆਂ ਵਾਲਾਂ 'ਚ ਹੁਣ ਮੈਂ ਫੁੱਲ ਸਜਾਵਾਂ ਕਿਸ ਤਰ੍ਹਾਂ, ਇਸ਼ਕ ਤੇਰਾ ਬਹਿ ਗਿਆ ਚੇਤੇ ਚੁਪਾਰੇ ਵਾਂਗ ਹੁਣ, ਇਸ਼ਕ ਤੇਰਾ ਬਹਿ ਗਿਆ ਚੇਤੇ ਚੁਪਾਰੇ ਵਾਂਗ ਹੁਣ, ਹਰ ਘੜੀ ਇਹ ਚਸਕਦਾ ਇਸ ਨੂੰ ਭੁਲਾਵਾਂ ਕਿਸ ਤਰ੍ਹਾਂ, ਪੈਰਾਂ ਦੇ ਵਿੱਚ ਰੋਲ ਦਿੱਤੇ ਤੂੰ ਮੇਰੇ ਸ਼ਰਧਾ ਦੇ ਫੁੱਲ, ਪੈਰਾਂ ਦੇ ਵਿੱਚ ਰੋਲ ਦਿੱਤੇ ਤੂੰ ਮੇਰੇ ਸ਼ਰਧਾ ਦੇ ਫੁੱਲ, ਇਸ ਮਦੋਲੀ ਪ੍ਰੀਤ ਦੇ ਮੈਂ ਗੀਤ ਗਾਵਾਂ ਕਿਸ ਤਰ੍ਹਾਂ। ਸੋ ਗਜ਼ਲ ਦਾ ਮਕਤਾ ਪੇਸ਼ ਹੈ, ਕਿਸ ਤਰ੍ਹਾਂ ਵਿਛੜੇ ਤੇ ਰੋਏ ਕਿਸ ਕਦਰ ਪੁੱਛਣਾ ਸੁਮਨ, ਕਿਸ ਤਰ੍ਹਾਂ ਵਿਛੜੇ ਤੇ ਰੋਏ ਕਿਸ ਕਦਰ ਪੁੱਛਣਾ ਸੁਮਨ, ਔੜ ਲੱਗੀ ਕਿਸ ਤਰ੍ਹਾਂ ਵਰੀਆਂ ਘਟਾਵਾਂ ਕਿਸ ਤਰ੍ਹਾਂ, ਅਲਵਿਦਾ ਮਗਰੋਂ ਮੈਂ ਹੁਣ ਦਿਲ ਨੂੰ ਮਨਾਵਾਂ ਕਿਸ ਤਰ੍ਹਾਂ, ਦਿਲ ਨੂੰ ਮਨਾਵਾਂ ਕਿਸ ਤਰ੍ਹਾਂ। ਗਜ਼ਲ ਦਾ ਮਤਲਬ ਹੈ, ਇਹ ਮੇਰਾ ਸੰਸਾਰ ਕੀ ਸੰਸਾਰ ਹੈ ਤੇਰੇ ਬਿਨਾਂ, ਇਹ ਮੇਰਾ ਸੰਸਾਰ ਕੀ ਸੰਸਾਰ ਹੈ ਤੇਰੇ ਬਿਨਾਂ, ਇਹ ਖਿੜੀ ਗੁਲਜ਼ਾਰ ਕੀ ਗੁਲਜ਼ਾਰ ਹੈ ਤੇਰੇ ਬਿਨਾਂ। ਤੋ ਮਤਲਬ ਆਸਾਨੀ ਹੈ ਕਿ ਪਿਆਰ ਮੇਰਾ ਇਸ ਕਦਰ ਲਾਚਾਰ ਹੈ ਤੇਰੇ ਬਿਨਾਂ, ਪਿਆਰ ਮੇਰਾ ਇਸ ਕਦਰ ਲਾਚਾਰ ਹੈ ਤੇਰੇ ਬਿਨਾਂ, ਨੈਣੀ ਆਂਸੂ ਦਿਲ 'ਤੇ ਗਮ ਦਾ ਭਾਰ ਹੈ ਤੇਰੇ ਬਿਨਾਂ, ਇਹ ਫੁਹਾਰਾਂ ਇਹ ਬਹਾਰਾਂ ਇਹ ਸੁਹਾਨੀ ਚਾਂਦਨੀ, ਇਹ ਫੁਹਾਰਾਂ ਇਹ ਬਹਾਰਾਂ ਇਹ ਸੁਹਾਨੀ ਚਾਂਦਨੀ, ਦਿਲ ਨੂੰ ਕੁਝ ਭਾਵੇ ਨਾ ਸਭ ਬੇਕਾਰ ਹੈ ਤੇਰੇ ਬਿਨਾਂ, ਇਹ ਮੇਰਾ ਦਿਲ ਵੀ ਤਾਂ ਹੈ ਤੇਰੀ ਅਮਾਨਤ ਦੋਸਤਾ, ਇਹ ਮੇਰਾ ਦਿਲ ਵੀ ਤਾਂ ਹੈ ਤੇਰੀ ਅਮਾਨਤ ਦੋਸਤਾ, ਕੌਣ ਮੇਰੇ ਪਿਆਰ ਦਾ ਹੱਕਦਾਰ ਹੈ ਤੇਰੇ ਬਿਨਾਂ, ਆ ਕੇ ਮਹਿਫਲ ਵਿੱਚ ਸੁਣਾ ਜਾ ਆਪਣੀ ਕੋਈ ਗਜ਼ਲ, ਆ ਕੇ ਮਹਿਫਲ ਵਿੱਚ ਸੁਣਾ ਜਾ ਆਪਣੀ ਕੋਈ ਗਜ਼ਲ, ਬਹੁਤ ਰਸਹੀਣਾ ਗਜ਼ਲ ਦਰਬਾਰ ਹੈ ਤੇਰੇ ਬਿਨਾਂ। ਤੋ ਸ਼ੇਰ ਸੁਣਨਾ ਕਿ ਹੁਣ ਕਦੇ ਸੁਣਦੀ ਨਾ ਕੋਇਲ ਦੀ ਸੁਰੀਲੀ ਕੂਹ ਕੂ, ਹੁਣ ਕਦੇ ਸੁਣਦੀ ਨਾ ਕੋਇਲ ਦੀ ਸੁਰੀਲੀ ਕੂਹ ਕੂ, ਹਰ ਤਰਫ ਪਤਝੜ ਦੀ ਮਾਰੋ ਮਾਰ ਹੈ ਤੇਰੇ ਬਿਨਾਂ, ਭੁੱਲ ਨਹੀਂ ਸਕਦਾ ਮੈਂ ਤੇਰੇ ਨਾਜ਼ ਨਖਰੇ ਉਮਰ ਭਰ, ਭੁੱਲ ਨਹੀਂ ਸਕਦਾ ਮੈਂ ਤੇਰੇ ਨਾਜ਼ ਨਖਰੇ ਉਮਰ ਭਰ, ਸਾਥ ਜਾਦਾਂ ਦਾ ਹੀ ਆਖਿਰ ਕਾਰ ਹੈ ਤੇਰੇ ਬਿਨਾਂ। ਤੋ ਮਕਤਾ ਪੇਸ਼ ਹੈ ਇਸ ਗਜ਼ਲ ਦਾ, ਹੁਣ ਤਾਂ ਮੇਰੇ ਬਾਗ ਵਿੱਚ ਖਿੜਦੇ ਨਹੀਂ ਸੂਹੇ ਸੁਮਨ, ਹੁਣ ਤਾਂ ਮੇਰੇ ਬਾਗ ਵਿੱਚ ਖਿੜਦੇ ਨਹੀਂ ਸੂਹੇ ਸੁਮਨ, ਹੁਣ ਤਾਂ ਬਸ ਪੁਰਖਾਰ ਸਭ ਗੁਲਜ਼ਾਰ ਹੈ ਤੇਰੇ ਬਿਨਾਂ, ਹੁਣ ਤਾਂ ਬਸ ਪੁਰਖਾਰ ਸਭ ਗੁਲਜ਼ਾਰ ਹੈ ਤੇਰੇ ਬਿਨਾਂ। ਗਜ਼ਲ ਪੇਸ਼ਾ ਜੀ ਕਿ ਖੁਦਾਈ ਆਪਣੀ ਹੋਵੇ ਖੁਦਾ ਵੀ ਆਪਣਾ ਹੋਵੇ, ਖੁਦਾਈ ਆਪਣੀ ਹੋਵੇ ਖੁਦਾ ਵੀ ਆਪਣਾ ਹੋਵੇ, ਜੇ ਸਭ ਦੀ ਸੋਚ ਇਹ ਹੋਵੇ ਤਾਂ ਫਿਰ ਕਿਸ ਦਾ ਭਲਾ ਹੋਵੇ, ਖੁਦਾਈ ਆਪਣੀ ਹੋਵੇ ਖੁਦਾ ਵੀ ਆਪਣਾ ਹੋਵੇ, ਜੇ ਸਭ ਦੀ ਸੋਚ ਇਹ ਹੋਵੇ ਤਾਂ ਫਿਰ ਕਿਸ ਦਾ ਭਲਾ ਹੋਵੇ, ਦਿਲਾ ਪਰਵਾਜ਼ ਦਿੱਤੀ ਹੈ ਤੂੰ ਹੁਣ ਤੀਕਰ ਹਜ਼ਾਰਾਂ ਨੂੰ, ਦਿਲਾ ਪਰਵਾਜ਼ ਦਿੱਤੀ ਹੈ ਤੂੰ ਹੁਣ ਤੀਕਰ ਹਜ਼ਾਰਾਂ ਨੂੰ, ਮਗਰ ਆਪਣੀ ਹੀ ਚਾਹਤ ਤੇਥੋਂ ਨਾ ਅਰਸ਼ੀ ਉਡਾ ਹੋਵੇ, ਅਸੀਂ ਤਾਂ ਸੋਚਦੇ ਕੁਝ ਹੋਰ ਹਾਂ ਕੁਝ ਹੋਰ ਹੁੰਦਾ ਹੈ, ਅਸੀਂ ਤਾਂ ਸੋਚਦੇ ਕੁਝ ਹੋਰ ਹਾਂ ਕੁਝ ਹੋਰ ਹੁੰਦਾ ਹੈ, ਕਦੇ ਕਿਉਂ ਹੋ ਨਹੀਂ ਸਕਿਆ ਅਸੀਂ ਜੋ ਸੋਚਿਆ ਹੋਵੇ, ਸਾਡੀ ਸੋਚ 'ਤੇ ਹਰ ਪਲ ਜਦੋਂ ਹੈ ਪੈਸ਼ਕਾਰੀ ਦਾ, ਸਾਡੀ ਸੋਚ 'ਤੇ ਹਰ ਪਲ ਜਦੋਂ ਹੈ ਪੈਸ਼ਕਾਰੀ ਦਾ, ਤਾਂ ਬੁਲਬੁਲ ਪਿਆਰ ਦੀ ਫਿਰ ਕੈਦ 'ਚੋਂ ਕਿੱਦਾਂ ਛੁਡਾ ਹੋਵੇ, ਮੁਕੱਦਰ ਦੇ ਭਰੋਸੇ ਨੇ ਸਦਾ ਲਾਚਾਰਗੀ ਬਖਸ਼ੀ, ਮੁਕੱਦਰ ਦੇ ਭਰੋਸੇ ਨੇ ਸਦਾ ਲਾਚਾਰਗੀ ਬਖਸ਼ੀ, ਮਗਰ ਹਿੰਮਤ ਦੇ ਸਦਕਾ ਆਪਣੀ ਕਿਸਮਤ ਬਣਾ ਹੋਵੇ, ਮਗਰ ਹਿੰਮਤ ਦੇ ਸਦਕਾ ਆਪਣੀ ਕਿਸਮਤ ਬਣਾ ਹੋਵੇ। ਗਜ਼ਲ ਦਾ ਮਕਤਾ ਹੈ, ਸੁਮਨ ਤਕਦੀਰ ਨੂੰ ਹੀ ਰਾਤ ਦਿਨ ਕਿਉਂ ਕੋਸਦਾ ਰਹਿਣਾ, ਸੁਮਨ ਤਕਦੀਰ ਨੂੰ ਹੀ ਰਾਤ ਦਿਨ ਕਿਉਂ ਕੋਸਦਾ ਰਹਿਣਾ, ਮਜ਼ਾ ਆਉਂਦਾ ਹੈ ਜੇ ਜੀਵਨ ਦਾ ਹਰ ਦਿਨ ਜਲਜਲਾ ਹੋਵੇ, ਖੁਦਾਈ ਆਪਣੀ।

0: ਹੋਵੇ ਖੁਦਾ ਵੀ ਆਪਣਾ ਹੋਵੇ, ਜੇ ਸਭ ਦੀ ਸੋਚ ਇਹ ਹੋਵੇ ਤਾਂ ਫਿਰ ਕਿਸ ਦਾ ਭਲਾ ਹੋਵੇ, ਅਤੇ ਫਿਰ ਕਿਸ ਦਾ ਭਲਾ ਹੋਵੇ। ਗਜ਼ਲ ਦਾ ਮਤਲਬ ਹੈ ਕਿ ਤੂੰ ਅਗਰ ਪੁਸਤਕੇ ਤਾਂ ਅਸਤਰ ਹੈ ਮੇਰੀ ਜ਼ਿੰਦਗੀ, ਤੂੰ ਅਗਰ ਪੁਸਤਕੇ ਤਾਂ ਅਸਤਰ ਹੈ ਮੇਰੀ ਜ਼ਿੰਦਗੀ, ਇੱਕ ਨਦੀ ਜੇਕਰ ਹੈ ਤੂੰ ਸਾਗਰ ਹੈ ਮੇਰੀ ਜ਼ਿੰਦਗੀ, ਬੇਬਸੀ ਦਾ ਦੌਰ ਹੈ ਖੰਡਰ ਹੈ ਮੇਰੀ ਜ਼ਿੰਦਗੀ, ਬੇਬਸੀ ਦਾ ਦੌਰ ਹੈ ਖੰਡਰ ਹੈ ਮੇਰੀ ਜ਼ਿੰਦਗੀ, ਸੀਨੇ ਦੇ ਵਿੱਚ ਰੜਕਦਾ ਨਸ਼ਤਰ ਹੈ ਮੇਰੀ ਜ਼ਿੰਦਗੀ। ਤੋ ਸ਼ੇਰ ਸੁਣਨਾ ਕਿ ਨਾ ਮੁਕੰਮਲ ਜ਼ਿੰਦਗੀ ਹੈ ਜੀਣ ਵੀ ਦੁਸ਼ਵਾਰ ਹੈ, ਨਾ ਮੁਕੰਮਲ ਜ਼ਿੰਦਗੀ ਹੈ ਜੀਣ ਵੀ ਦੁਸ਼ਵਾਰ ਹੈ, ਹੌਕੇ ਹਾਵਾਂ ਸਿਸਕੀਆਂ ਅੱਥਰ ਹੈ ਮੇਰੀ ਜ਼ਿੰਦਗੀ, ਆਪਣੀ ਹਸਤੀ ਬਣਾ ਲਾਂ ਤੇਰਿਆਂ ਲਫ਼ਜ਼ਾਂ ਨੂੰ ਮੈਂ, ਆਪਣੀ ਹਸਤੀ ਬਣਾ ਲਾਂ ਤੇਰਿਆਂ ਲਫ਼ਜ਼ਾਂ ਨੂੰ ਮੈਂ, ਬਣ ਗਜ਼ਲ ਮੈਂ ਫੈਲ ਜਾਂ ਅੰਬਰ ਹੈ ਮੇਰੀ ਜ਼ਿੰਦਗੀ, ਵਹਿ ਰਹੀ ਹੈ ਨੇੜਿਓਂ ਇੱਕ ਅੱਥਰੀ ਚੰਚਲ ਨਦੀ, ਵਹਿ ਰਹੀ ਹੈ ਨੇੜਿਓਂ ਇੱਕ ਅੱਥਰੀ ਚੰਚਲ ਨਦੀ, ਫਿਰ ਵੀ ਮੈਂ ਸੁੱਕ ਰਿਹਾ ਬੰਜਰ ਹੈ ਮੇਰੀ ਜ਼ਿੰਦਗੀ। ਤੋ ਮਕਤਾ ਪੇਸ਼ ਹੈ, ਐ ਸੁਮਨ ਇੱਕ ਬੂੰਦ ਅੰਦਰ ਸਿਮਟੀ ਹੋਈ ਪਿਆਸ ਹਾਂ, ਐ ਸੁਮਨ ਇੱਕ ਬੂੰਦ ਅੰਦਰ ਸਿਮਟੀ ਹੋਈ ਪਿਆਸ ਹਾਂ, ਦੂਰ ਤੀਕਰ ਫੈਲਿਆ ਸਾਗਰ ਹੈ ਮੇਰੀ ਜ਼ਿੰਦਗੀ, ਦੂਰ ਤੀਕਰ ਫੈਲਿਆ ਸਾਗਰ ਹੈ ਮੇਰੀ ਜ਼ਿੰਦਗੀ, ਤੂੰ ਅਗਰ ਪੁਸਤਕੇ ਤਾਂ ਅਸਤਰ ਹੈ ਮੇਰੀ ਜ਼ਿੰਦਗੀ, ਇੱਕ ਨਦੀ ਜੇਕਰ ਹੈ ਤੂੰ ਸਾਗਰ ਹੈ ਮੇਰੀ ਜ਼ਿੰਦਗੀ, ਸਾਗਰ ਹੈ ਮੇਰੀ ਜ਼ਿੰਦਗੀ। ਬਹੁਤ ਬਹੁਤ ਸ਼ੁਕਰੀਆ ਜੀ।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਗਦੇ ਪਾਣੀ। ਅੱਜ ਦੇ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣਿਆ ਰਾਜਕੁਮਾਰ ਦਾ ਪੰਜਾਬੀ ਕਵਿਤਾ ਪਾਠ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪੰਕਜ ਉਦਾਸ ਦੀ ਗਾਈ ਇੱਕ ਗਜ਼ਲ। ਆਪ ਜਿਨ ਕੇ ਕਰੀਬ ਹੋਤੇ ਹੈ ਵੋ ਬੜੇ ਖੁਸ਼ ਨਸੀਬ ਹੋਤੇ ਹੈਂ।

0: परिवारक लड़ीवार फैमिली नंबर वन ए परिवारक सिलसिला तुसी सुन सकदे हो हर बुधवार शाम 6:30 बजे देहाती प्रोग्राम दे विच परिवारक लड़ीवार फैमिली नंबर वन।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 8:00 ਨੇ, ਪੇਸ਼ ਹੈ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ।
2: ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸੋਹਣ ਦੀ ਪਿਆਰ ਭਰੀ ਨਮਸਕਾਰ
3: ਤੇ ਪ੍ਰਭਜੋਤ ਦਾ ਵੀ ਪਿਆਰ ਭਰਿਆ ਨਮਸਕਾਰ।
2: ਪ੍ਰਭਜੋਤ ਜੀ, ਤੁਹਾਨੂੰ ਵੀ ਬਹੁਤ ਬਹੁਤ ਨਮਸਕਾਰ।
3: ਨਮਸਕਾਰ ਜੀ, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਮੈਡਮ, ਬਹੁਤ ਵਧੀਆ ਜੀ। ਤੇ ਸਾਡੇ ਕੋਲ ਦੇਖ ਰਹੇ ਹਾਂ ਕਿ ਚਿੱਠੀਆਂ ਬਹੁਤ ਸਾਰੀਆਂ ਆਈਆਂ ਹੋਈਆਂ ਨੇ ਔਰ ਪੋਸਟ ਕਾਰਡ ਵੀ ਆਏ ਨੇ।
3: ਬਿਲਕੁਲ ਜੀ, ਪਰ ਚਿੱਠੀਆਂ ਦੇ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਛੋਟੀ ਜੀ ਗੱਲ ਕਰ ਲਈਏ।
2: ਜੀ ਹਾਂ, ਗੱਲ ਤੇ ਕਰਨੀ ਬਣਦੀ ਹੈ
3: ਜੀ। ਦੇਖੋ, ਗਰਮੀ ਦਾ ਮੌਸਮ ਹੈ ਔਰ ਜੇਠ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ
2: ਜੀ,
3: ਔਰ ਦੇਖੋ ਕਿੰਨੀ ਲੂ ਜਿਹੜੀ ਹੈ ਉਹ ਚੱਲ ਰਹੀ ਹੈ
2: ਜੀ।
3: ਭਾਵੇਂ ਕਿ ਮੌਸਮ ਦੇ ਵਿੱਚ ਹਲਕੀ ਫੁਲਕੀ ਕਰਵਟ ਆ ਜਾਂਦੀ ਹੈ ਕਦੀ ਕਦੀ
2: ਜੀ,
3: ਪਰ ਦੇਖੋ ਜਿਹੜੀ ਲੂ ਹੈ ਉਹ ਤਾਂ ਚੱਲ ਹੀ ਰਹੀ ਹੈ
2: ਜੀ। ਜੀ, ਮੌਸਮ ਤਾਂ ਦੇਖੋ ਗਰਮੀ ਦਾ ਹੀ ਹੈ ਨਾ
3: ਜੀ,
2: ਤੇ ਉਸ ਦੇ ਨਾਲ ਕੀ ਹੈ ਟੈਂਪਰੇਚਰ ਅਪ ਜਾ ਰਿਹਾ, ਡੇਲੀ ਵੱਧ ਰਿਹਾ ਟੈਂਪਰੇਚਰ, ਉਹਦੇ ਨਾਲ ਕੀ ਹੈ ਕਿ ਜਿਹੜੇ ਜੀਵ ਜੰਤੂ ਨੇ, ਜਾਨਵਰ ਨੇ, ਪੰਛੀ ਨੇ
3: ਜੀ,
2: ਉਹ ਵੀ ਹਾਲੋਂ ਬੇਹਾਲ ਹੁੰਦੇ ਨੇ।
3: ਬਿਲਕੁਲ ਜੀ, ਔਰ ਦੇਖੋ ਇਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਆਪਣੇ ਬਨੇਰਿਆਂ 'ਤੇ ਜ਼ਰੂਰ ਰੱਖ ਕੇ ਜਾਇਆ ਕਰੋ ਜਦੋਂ ਵੀ ਬਾਹਰ ਜਾਂਦੇ ਹੋ, ਤਾਂ ਕਿ ਉਹਨਾਂ ਨੂੰ ਵੀ ਕੁਝ ਰਾਹਤ ਮਿਲ ਸਕੇ, ਕੁਝ ਪਾਣੀ ਉਹ ਪੀ ਕੇ ਤੁਹਾਨੂੰ ਵੀ ਦੁਆਵਾਂ ਦੇ ਸਕਣ
2: ਜੀ। ਸਾਡੀ ਵੀ ਸਾਰੇ ਸਰੋਤਿਆਂ ਨੂੰ ਇਹ ਗੁਜ਼ਾਰਿਸ਼ ਹੈ ਕਿ ਜਿੱਥੇ ਤੁਸੀਂ ਗਰਮੀ ਤੋਂ ਆਪਣਾ ਬਚਾਅ ਕਰਨਾ ਹੈ, ਉਸ ਦੇ ਨਾਲ ਨਾਲ ਤੁਸੀਂ ਪਸ਼ੂ ਪੰਛੀਆਂ ਦਾ, ਜੀਵ ਜੰਤੂਆਂ ਦਾ ਵੀ ਧਿਆਨ ਰੱਖਣਾ ਹੈ। ਉਹਨਾਂ ਦੇ ਪੀਣ ਵਾਸਤੇ ਪਾਣੀ ਜੇ ਤੁਸੀਂ ਕੁੱਜੇ ਦੇ ਵਿੱਚ ਕਿਸੇ ਬਰਤਨ ਦੇ ਵਿੱਚ ਪਾ ਕੇ ਖੁੱਲ੍ਹੀ ਥਾਂ 'ਤੇ ਰੱਖੋਗੇ ਜਿੱਥੋਂ ਉਹਨਾਂ ਨੂੰ ਪਾਣੀ ਦਿਖਦਾ ਰਹੇ, ਤਾਂ ਕਿ ਉਹ ਵੀ ਆਪਣੀ ਪਾਣੀ ਦੀ ਪਿਆਸ ਬੁਝਾ ਸਕਣ।
3: ਔਰ ਛੋਟੀ ਜਿਹੀ ਇੱਕ ਗੱਲ ਹੋਰ ਕਰ ਲਈਏ ਸੋਹਣ ਜੀ।
2: ਜੀ ਜੀ,
3: ਗਰਮੀ ਦਾ ਮੌਸਮ ਔਰ ਜੂਨ ਦਾ ਮਹੀਨਾ
2: ਜੀ,
3: ਤੇ ਲੋਕ ਜਿਹੜੇ ਨੇ ਉਹ ਬਹੁਤ ਸਾਰੇ ਬਾਹਰ ਸੈਰਾਂ ਕਰਨ ਨੂੰ ਤੁਰ ਪੈਂਦੇ ਨੇ
2: ਜੀ। ਜੀ,
3: ਔਰ ਦੇਖੋ ਜੀ, ਸੈਰ ਕਰਨ 'ਤੇ ਜਾ ਰਹੇ ਨੇ

0: ਦੱਸਿਆ ਸੀ ਸਾਡੇ ਵਸਦੇ ਵਿਹੜੇ ਪ੍ਰੋਗਰਾਮ ਦੇ ਵਿੱਚ, ਉਹ ਤੁਸੀਂ ਕਿਹਾ ਹੈ ਕਿ ਸਾਨੂੰ ਬੜਾ ਫਾਇਦਾ ਹੋਇਆ ਉਹਦੇ ਨਾਲ, ਔਰ ਫਰਮਾਇਸ਼ੀ ਕੀਰਤਨ ਦੇ ਪ੍ਰੋਗਰਾਮ ਵੀ ਤੁਸੀਂ ਪਸੰਦ ਕੀਤੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਜਿਹੜੇ ਤੁਸੀਂ ਸੁਝਾਅ ਦਿੱਤੇ ਨੇ ਨਾ ਕਿ ਔਨਲਾਈਨ ਠੱਗੀ ਬਾਰੇ, ਪਾਣੀ ਨੂੰ ਬਚਾਉਣ ਬਾਰੇ, ਔਰ ਰੁੱਖ ਲਗਾਉਣ ਬਾਰੇ ਅਤੇ ਖਾਣੇ ਦੀ ਵੇਸਟੇਜ ਬਾਰੇ ਵਿਗਿਆਪਨ ਬਣਾ ਕੇ ਚਲਾਏ ਜਾਣ, ਤੁਹਾਡਾ ਸੁਝਾਅ ਅਸੀਂ ਨੋਟ ਕਰ ਲਿਆ। ਵਿਗਿਆਪਨ ਵੀ ਚਲਾ ਕੇ ਜਿਹੜੇ ਆ ਬਣਾ ਕੇ ਚਲਾਵਾਂਗੇ। ਤੁਸੀਂ ਲਗਾਤਾਰ ਸਾਡੇ ਪ੍ਰੋਗਰਾਮ ਸੁਣਦੇ ਰਹੋ, ਅਸੀਂ ਇਹਨਾਂ ਵਿਸ਼ਿਆਂ ਦੇ ਉੱਪਰ ਪ੍ਰੋਗਰਾਮ ਵੀ, ਵਿਸਤਾਰਿਤ ਪ੍ਰੋਗਰਾਮ ਵੀ, ਵਿਸਤ੍ਰਿਤ ਪ੍ਰੋਗਰਾਮ ਵੀ ਪੇਸ਼ ਕਰਦੇ ਰਹਿੰਦੇ ਹਾਂ। ਹੋ ਸਕਦਾ ਕਿਸੇ ਮਾਹਰ ਨਾਲ ਇੰਟਰਵਿਊ ਹੋਵੇ ਜਾਂ ਕਿਸੇ ਭੁਗਤ ਭੋਗੀ ਦੇ ਨਾਲ ਕੀਤੀ ਹੋਈ ਇੰਟਰਵਿਊ ਹੋਵੇ, ਜਿਸ ਤਰ੍ਹਾਂ ਔਨਲਾਈਨ ਠੱਗੀ ਤੁਸੀਂ ਗੱਲ ਕੀਤੀ ਹੈ, ਔਨਲਾਈਨ ਠੱਗੀ ਦੇ ਉੱਪਰ ਅਸੀਂ ਬਹੁਤ ਪ੍ਰੋਗਰਾਮ ਕੀਤੇ ਨੇ,
1: ਬਿਲਕੁਲ ਜੀ,
0: ਔਰ ਹੁਣ ਵੀ ਲਗਾਤਾਰ ਅਸੀਂ ਗਾਹੇ ਬਗਾਹੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਹਾਂ। ਜਿਸ ਤਰ੍ਹਾਂ ਨੂੰ ਗਰਮੀ ਵੱਧ ਰਹੀ ਹੈ, ਹੌਲੀ ਹੌਲੀ ਪਾਣੀ ਦੀ ਕਮੀ ਮਹਿਸੂਸ ਹੋਏਗੀ, ਅਤੇ ਅਸੀਂ ਪਾਣੀ ਨੂੰ ਬਚਾਉਣ ਬਾਰੇ ਵੀ ਗੱਲਬਾਤ ਕਰਾਂਗੇ,
1: ਬਿਲਕੁਲ,
0: ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ
1: ਜੀ, ਬਿਲਕੁਲ। ਔਰ ਅਸੀਂ ਕਰਦੇ ਵੀ ਰਹਿੰਦੇ ਹਾਂ, ਜਿਸ ਤਰ੍ਹਾਂ ਕਿ ਵੇਸਟੇਜ ਇਹਨਾਂ ਨੇ ਗੱਲ ਕੀਤੀ ਹੈ,
0: ਜੀ ਜੀ,
1: ਖਾਣੇ ਦੀ ਵੇਸਟੇਜ
0: ਖਾਣੇ ਦੀ ਵੇਸਟੇਜ
1: ਅਕਸਰ
0: ਜੀ ਜੀ
1: ਅਸੀਂ ਗੱਲਬਾਤ ਕਰਦੇ ਹਾਂ।
0: ਹਾਂ, ਵਿਆਹਾਂ ਸ਼ਾਦੀਆਂ 'ਚ ਖਾਸ ਤੌਰ 'ਤੇ ਜਦ ਪਾਰਟੀ ਹੁੰਦੀ ਹੈ ਕੋਈ, ਉਸ ਵੇਲੇ ਵੇਸਟੇਜ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਸਾਡੇ ਵੱਲੋਂ ਤਾਂ ਇਹੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਵੇਸਟੇਜ ਨਾ ਕੀਤੀ ਜਾਵੇ, ਆਪਣੀ ਥਾਲੀ ਦੇ ਵਿੱਚ ਓਨਾ ਹੀ ਖਾਣਾ ਪਾਇਆ ਜਾਵੇ ਜਿੰਨੇ ਦੀ ਤੁਸੀਂ ਲੋੜ ਮਹਿਸੂਸ ਕਰਦੇ ਹੋ।
1: ਬਿਲਕੁਲ,
0: ਤੋ ਸਾਡੀ ਸਾਰਿਆਂ ਨੂੰ ਗੁਜ਼ਾਰਿਸ਼ ਇਹੀ ਹੈ। ਦੇਖੋ, ਇਹ ਜਿਹੜੀ ਚੀਜ਼ ਹੈ ਇੱਕ ਬੰਦੇ ਦੇ ਕਰਨ ਨਾਲ ਨਹੀਂ ਹੁੰਦੀ, ਸਾਨੂੰ ਸਾਰਿਆਂ ਨੂੰ ਆਪਣਾ ਮਨ ਬਣਾਉਣਾ ਚਾਹੀਦਾ ਹੈ, ਔਰ ਜੇ ਕੋਈ ਇਸ ਤਰ੍ਹਾਂ ਦਾ ਕਰ ਰਿਹਾ ਸਾਡੇ ਸਾਹਮਣੇ, ਤਾਂ ਉਹਨੂੰ ਇਹਦੇ ਬਾਰੇ ਚਿਤਾਉਣਾ ਵੀ ਚਾਹੀਦਾ।
1: ਬਿਲਕੁਲ ਜੀ, ਔਰ ਉਹਨੂੰ ਕਹਿਣਾ ਚਾਹੀਦਾ ਕਿ ਦੇਖੋ ਇਹ ਵੇਸਟ ਨਾ ਕਰੋ, ਖਾਣਾ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਬਣਿਆ ਔਰ ਬਹੁਤ ਹੀ ਮੁਸ਼ਕਿਲ ਮਿਲਦਾ।
0: ਤੁਸੀਂ ਇਹ ਦੇਖੋ ਨਾ, ਕਿਸ ਨੇ ਬੀਜ ਬੀਜਿਆ
1: ਹਾਂ
0: ਖੇਤਾਂ ਦੇ ਵਿੱਚ, ਫਿਰ ਉਹ ਹੌਲੀ ਹੌਲੀ ਉਹਨੂੰ ਪਾਲਿਆ, ਉਹ ਪੁੰਗਰਿਆ, ਉਹਨੂੰ ਫਰੂਟ ਲੱਗਿਆ, ਫਲ ਲੱਗਿਆ, ਉਹ ਫਿਰ ਕਦੋਂ ਉਹਦੀ ਕਟਾਈ ਹੋਈ, ਕਦੋਂ ਮੰਡੀ 'ਚ ਗਿਆ, ਮੰਡੀ ਤੋਂ ਫਿਰ ਵੇਚਣ ਵਾਸਤੇ ਦੁਕਾਨੇ 'ਤੇ ਪਹੁੰਚਿਆ, ਤੁਸੀਂ ਦੇਖੋ ਕਿੱਥੋਂ ਕਿੱਥੋਂ ਘੁੰਮ ਕੇ ਥਾਲੀ ਵਿੱਚ ਆਉਂਦਾ।
1: ਬਿਲਕੁਲ, ਔਰ
0: ਇਸ ਕਰਕੇ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹਦੇ ਪਿੱਛੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਹੈ। ਆਪਾਂ ਇਹ ਨਾ ਸੋਚੀਏ ਵੀ ਅਸੀਂ ਪੈਸੇ ਦੇ ਕੇ ਲਿਆਏ ਹਾਂ, ਗੱਲ ਪੈਸੇ ਦੀ ਨਹੀਂ ਹੈ, ਗੱਲ ਹੈ ਉਹਦੀ ਅਵੇਲੇਬਿਲਟੀ ਦੀ, ਹੈ ਨਾ। ਤਾਂ ਇਸ ਕਰਕੇ ਸਾਨੂੰ ਕਦੇ ਵੀ ਜਿਹੜੀ ਖਾਣੇ ਦੀ ਚੀਜ਼ ਹੈ, ਖਾਣ ਪੀਣ ਹੈ, ਇਹਨੂੰ ਵੇਸਟ ਨਹੀਂ ਕਰਨਾ ਚਾਹੀਦਾ, ਉਹਨੂੰ ਫਜ਼ੂਲ ਨਹੀਂ ਗਵਾਉਣਾ ਚਾਹੀਦਾ, ਉਹਦਾ ਖਾਣ ਪੀਣ ਵਾਸਤੇ ਵਧੀਆ ਇਸਤੇਮਾਲ ਕਰਨਾ ਚਾਹੀਦਾ, ਔਰ ਥਾਲੀ ਦੇ ਵਿੱਚ ਓਨਾ ਹੀ ਲੈਣਾ ਚਾਹੀਦਾ ਜਿੰਨਾ ਅਸੀਂ ਖਾ ਸਕਦੇ ਹਾਂ
1: ਜੀ।
0: ਤੇ ਹੱਥ ਲਿਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਲਿਖ ਰਹੇ ਨੇ, ਕਹਿੰਦੇ 24 ਮਈ ਨੂੰ,
0: 24 ਮਈ, 24 ਮਈ ਤੇ
1: ਜੀ ਆਣੀ ਹੈ ਜੀ, ਇਹ 24 ਅਪ੍ਰੈਲ ਹੈ,
0: 24 ਅਪ੍ਰੈਲ ਦੀ ਗੱਲ
1: ਜੀ।
0: ਜੀ
1: ਕਹਿੰਦੇ 24 ਅਪ੍ਰੈਲ ਨੂੰ ਸੋਹਣੀ ਸਵੇਰ ਪ੍ਰੋਗਰਾਮ ਬਿਰਿੰਦਰ ਜੀ ਨੇ ਪੇਸ਼ ਕੀਤਾ
0: ਜੀ,
1: ਭੋਲੇ ਦੀਆਂ ਗੱਲਾਂ ਨਾਲ ਸਾਨੂੰ ਖੁਸ਼ ਕਰ ਦਿੱਤਾ, ਪ੍ਰੋਗਰਾਮ ਬਹੁਤ ਹੀ ਚੰਗਾ ਪੇਸ਼ ਕਰਦੇ ਨੇ
0: ਜੀ।
1: 28 ਅਪ੍ਰੈਲ ਨੂੰ ਰੰਗਲੀ ਧਰਤੀ ਪ੍ਰੋਗਰਾਮ ਵਿੱਚ ਮਦਨ ਲਾਲ ਚੰਚਲ ਅਤੇ ਉਹਨਾਂ ਦੇ ਸਾਥੀਆਂ ਦੀ ਭੇਟਾਂ ਸੁਣੀਆਂ, ਕਹਿੰਦੇ ਬਹੁਤ ਹੀ ਜ਼ਿਆਦਾ ਪਸੰਦ ਆਈਆਂ। ਕਹਿੰਦੇ ਇੱਕ ਗੱਲ ਇਹ ਹੈ ਕਿ ਰਾਤ ਦੇ ਸਮੇਂ ਕੋਈ ਹਿੰਦੀ ਗੀਤਾਂ ਦਾ ਖਤਾਂ 'ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ ਸ਼ੁਰੂ ਕਰ ਦਿਓ, ਨਾਲ ਹੀ ਹੈਲੋ ਫਰਮਾਇਸ਼ ਪ੍ਰੋਗਰਾਮ ਵਿੱਚ ਫੋਨ ਦੇ ਨਾਲ ਨਾਲ ਖਤ ਵੀ ਸ਼ਾਮਿਲ ਕੀਤੇ ਜਾਣ ਤਾਂ ਹੋਰ ਵੀ ਚੰਗਾ ਹੋਏਗਾ।
0: ਬਿੱਲਾ ਬਜਾਜ ਜੀ, ਤੁਸੀਂ ਸਾਡੇ ਬਹੁਤ ਪੁਰਾਣੇ ਸਰੋਤਾ ਹੋ ਔਰ ਸਾਨੂੰ ਲਗਾਤਾਰ ਖਤ ਵੀ ਲਿਖ ਲੈਂਦੇ ਹੋ
1: ਜੀ।
0: ਤੁਸੀਂ ਇਹ ਪ੍ਰੋਗਰਾਮ ਸੁਣਿਆ ਸੋਹਣੀ ਸਵੇਰ 24 ਤਰੀਕ ਦਾ, ਔਰ ਇਹ ਤੁਸੀਂ ਪਸੰਦ ਕੀਤਾ ਹੈ, ਉਸ ਦੇ ਵਿੱਚ ਪੇਸ਼ ਕੀਤੇ ਗਏ ਸਿਲਸਿਲੇ ਤੁਹਾਨੂੰ ਚੰਗੇ ਲੱਗੇ, ਔਰ ਮਦਨ ਲਾਲ ਚੰਚਲ ਅਤੇ ਉਹਨਾਂ ਦੇ ਸਾਥੀਆਂ ਦੀਆਂ ਮਾਤਾ ਦੀਆਂ ਭੇਟਾਂ ਤੁਸੀਂ ਸੁਣੀਆਂ, ਉਹਨਾਂ ਨੂੰ ਪਸੰਦ ਵੀ ਤੁਸੀਂ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਜਿਹੜਾ ਤੁਸੀਂ ਲਿਖਿਆ ਨਾ, ਰਾਤ ਦੇ ਸਮੇਂ ਕੋਈ ਹਿੰਦੀ ਗੀਤਾਂ 'ਤੇ ਦਾ ਖਤਾਂ ਦੇ ਆਧਾਰਿਤ ਪ੍ਰੋਗਰਾਮ, ਇਹ ਸਾਰਾ ਸਾਡਾ ਪ੍ਰੋਗਰਾਮ ਹੁੰਦਾ ਹਰ ਬੁੱਧਵਾਰ, ਤੁਹਾਡੀ ਫਰਮਾਇਸ਼, ਤੁਸੀਂ ਉਹ 'ਚ ਸ਼ਾਮਿਲ ਹੋ ਸਕਦੇ ਹੋ। ਔਰ ਜੇ ਗੱਲ ਕਰੀਏ ਖਤਾਂ 'ਤੇ ਆਧਾਰਿਤ, ਟੈਲੀਫੋਨ 'ਤੇ ਆਧਾਰਿਤ, ਤੁਸੀਂ ਸਾਡੇ ਪ੍ਰੋਗਰਾਮ ਲਗਾਤਾਰ ਸੁਣਦੇ ਰਹੋ, ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਹਰ ਤਰ੍ਹਾਂ ਦੇ ਨਾਲ ਪ੍ਰੋਗਰਾਮ ਪੇਸ਼ ਕਰਦੇ ਹਾਂ, ਚਾਹੇ ਉਹ ਖਤਾਂ 'ਤੇ ਆਧਾਰਿਤ ਹੋਣ, ਚਾਹੇ ਉਹ ਟੈਲੀਫੋਨ 'ਤੇ ਆਧਾਰਿਤ ਹੋਣ, ਜਾਂ ਵਟਸਐਪ 'ਤੇ ਆਧਾਰਿਤ ਹੋਣ
1: ਜੀ।
0: ਤਾਂ ਅਸੀਂ ਹਰ ਇੱਕ ਤਰ੍ਹਾਂ ਦੇ ਨਾਲ, ਸਾਡੇ ਕੋਲ ਫਰਮਾਇਸ਼ ਪੁੱਜਦੀ ਹੈ ਸਾਡੇ ਸੁਣਨ ਵਾਲਿਆਂ ਦੀ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੀ ਫਰਮਾਇਸ਼ ਪੂਰੀ ਕੀਤੀ ਜਾਵੇ। ਤੁਸੀਂ ਯਕੀਨ ਮੰਨਿਓ ਕਿ ਸਾਡੇ ਕੋਲ ਪੋਸਟ ਕਾਰਡ ਵੀ ਆਉਂਦੇ ਨੇ, ਚਿੱਠੀਆਂ ਵੀ ਆਉਂਦੀਆਂ ਨੇ, ਹਰ ਤਰ੍ਹਾਂ ਦੀ ਅਸੀਂ ਲੈਟਰ ਨੂੰ, ਚਿੱਠੀ ਨੂੰ ਜਾਂ ਪੋਸਟ ਕਾਰਡ ਨੂੰ ਫਰਮਾਇਸ਼ ਦੇ ਵਿੱਚ, ਜਿਹੜਾ ਖਤਾਂ 'ਤੇ ਆਧਾਰਿਤ ਹੈ, ਉਸ ਦੇ ਵਿੱਚ ਸ਼ਾਮਿਲ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਖਤ ਲਿਖਣ ਵਾਸਤੇ, ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ, ਔਰ ਹੋਰ ਵੀ ਬਹੁਤ ਸਾਰੇ ਸਾਥੀਆਂ ਨੂੰ ਰੇਡੀਓ ਦੇ ਨਾਲ ਜੋੜੋਗੇ, ਸਾਨੂੰ ਖਤ ਲਿਖਦੇ ਰਹੋਗੇ, ਔਰ ਆਪਣੇ ਖਿਆਲਾਤ ਸਾਡੇ ਤੱਕ ਇਸੇ ਤਰ੍ਹਾਂ ਪੁੱਜਦੇ ਕਰਦੇ ਰਹੋਗੇ।
1: ਬਿਲਕੁਲ ਜੀ, ਤੁਸੀਂ ਗੱਲ ਕੀਤੀ ਕਿ ਪੋਸਟ ਕਾਰਡ, ਦੇਖੋ ਪੋਸਟ ਕਾਰਡ ਹੀ ਸੀ ਇਹਨਾਂ ਦਾ
0: ਜੀ,
1: ਤੇ ਅਸੀਂ ਆਪਣੀ ਤੁਹਾਡੀ ਚਿੱਠੀ ਮਿਲੀ 'ਚ ਵੀ
0: ਸ਼ਾਮਿਲ ਕੀਤਾ ਜੀ ਜੀ,
1: ਔਰ ਇਹ ਵੀ ਮੇਰੇ ਹੱਥ ਦੇ ਵਿੱਚ ਪੋਸਟ ਕਾਰਡ ਹੀ ਹੈ
0: ਜੀ,
1: ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਚਤਰਾ
0: ਜੀ।

0: ਸਹਿਲ ਸਿੰਘ, ਬੂਟਾ ਸਿੰਘ, ਹਰਨੇਕ ਸਿੰਘ, ਅਜੀਤ ਸਿੰਘ ਪੈਂਚ, ਜੀਤ ਸਿੰਘ ਸਹੋਤਾ ਅਤੇ ਲਿਖਾਰੀ ਸਭਾ ਦੇ ਮੈਂਬਰ ਲਿਖ ਰਹੇ ਨੇ ਕਿ ਅਸੀਂ ਸਭ ਸਰੋਤੇ ਬਿਨਾਂ ਨਾਗਾ ਰੇਡੀਓ ਦੇ ਸਾਰੇ ਪ੍ਰੋਗਰਾਮ ਸੁਣਦੇ ਹਾਂ। ਵਧੀਆ ਮਹਿਸੂਸ ਹੁੰਦਾ, ਜੀਵਨ ਜਾਂਚ ਰੇਡੀਓ ਤੋਂ ਹੀ ਮਿਲੀ ਹੈ। ਸਵੇਰ ਤੋਂ ਲੈ ਕੇ ਰਾਤ ਤੱਕ 11 ਵਜੇ ਤੱਕ ਅਸੀਂ ਰੇਡੀਓ ਸੁਣਦੇ ਹਾਂ। ਦਿਹਾਤੀ ਸਿਲਸਿਲਾ ਸਾਡੀ ਜਿੰਦ ਜਾਨ ਹੈ, ਜੀਵਨ ਦੀਆਂ ਤਰੱਕੀਆਂ ਦਾ ਰਸਤਾ ਦਿਖਾਉਂਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਸਾਰੇ ਪ੍ਰੋਗਰਾਮ ਵਿਸਦੇ ਵੇਲੇ ਧਮਕ ਜਲੰਧਰ ਪੈਂਦੀ, ਖਬਰਾਂ ਆਪਣੀ ਆਪਣੀ ਥਾਈਂ 'ਤੇ ਵਧੀਆ ਚੱਲ ਰਹੇ ਨੇ।
1: ਦੇਖੋ ਸਾਨੂੰ ਕਿੰਨੇ ਵਿਸਤਾਰ ਦੇ ਨਾਲ ਇਹਨਾਂ ਨੇ ਚਿੱਠੀ ਲਿਖ ਕੇ ਭੇਜੀ ਹੈ ਪਿੰਡ ਚਤਰਾ ਤੋਂ। ਇਹ ਜਗਜੀਤ ਸਿੰਘ ਚਤਰਾ ਜੀ ਵੀ ਸਾਡੇ ਬੜੇ ਹੀ ਸੂਝਵਾਨ ਸਰੋਤਾ ਨੇ, ਔਰ ਜਦੋਂ ਵੀ ਸਾਨੂੰ ਖੱਤ ਲਿਖਦੇ ਨੇ ਬੜੇ ਹੀ ਵਿਸਤਾਰ ਨਾਲ
0: ਜੀ
1: ਖੱਤ ਲਿਖਦੇ ਨੇ। ਇਸ ਖੱਤ ਦੇ ਵਿੱਚ ਵੀ ਇਹਨਾਂ ਨੇ ਸਾਡੇ ਬਹੁਤ ਸਾਰੇ ਪੇਸ਼ ਕੀਤੇ ਗਏ ਪ੍ਰੋਗਰਾਮਾਂ ਨੂੰ ਪਸੰਦ ਕੀਤਾ ਹੈ, ਜਿਸ ਦੇ ਵਿੱਚ ਸਵੇਰ ਆਪਣਾ ਸਵੇਰ ਵਾਲਾ ਪ੍ਰੋਗਰਾਮ ਹੈ ਉਹ ਵੀ ਪਸੰਦ ਕੀਤਾ ਇਹਨਾਂ ਨੇ। ਉਸ ਤੋਂ ਬਾਅਦ ਵਸਦੇ ਵੇੜੇ ਪ੍ਰੋਗਰਾਮ ਦੀ ਵੀ ਇਹਨਾਂ ਨੇ ਤਾਰੀਫ ਲਿਖੀ ਹੈ। ਇੱਕ ਇਹ ਆਪਣੇ ਖਤਾਂ ਦੇ ਵਿੱਚ ਲਿਖਦੇ ਹੁੰਦੇ ਨੇ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਲਿਖਾਰੀ ਸਭਾ ਹੈ, ਅਸੀਂ ਸਾਰੇ ਜਣੇ ਆਪਣੇ ਆਪਣੇ ਘਰ ਬੈਠ ਕੇ ਪ੍ਰੋਗਰਾਮ ਸੁਣਦੇ ਹਾਂ ਅਤੇ ਜਦੋਂ ਮਿਲ ਬੈਠਦੇ ਹਾਂ ਅਤੇ ਫਿਰ ਪ੍ਰੋਗਰਾਮਾਂ ਦੇ ਬਾਰੇ ਚਰਚਾ ਵੀ ਕਰਦੇ।
0: ਬਿਲਕੁਲ, ਇਹ ਬਹੁਤ ਵਧੀਆ ਗੱਲ ਹੈ,
1: ਬਹੁਤ ਵੱਡਾ ਉਪਰਾਲਾ ਹੈ ਇਹਨਾਂ ਦਾ। ਤਾਂ ਇਹ ਉਹਦੇ ਬਾਰੇ ਫਿਰ ਜੋ ਉੱਥੇ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਨੇ ਉਹ ਸਾਨੂੰ ਲਿਖ ਕੇ ਵੀ ਭੇਜਦੇ ਨੇ। ਇਸ ਦੇ ਨਾਲ ਨਾਲ ਇਹਨਾਂ ਨੇ ਲਿਖਿਆ ਕਿ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਵੀ ਇਹਨਾਂ ਨੂੰ ਪਸੰਦ ਆਇਆ, ਜਿਸ ਦੇ ਵਿੱਚ ਪੰਜਾਬੀ ਗਾਣੇ ਪੇਸ਼ ਕੀਤੇ ਜਾਂਦੇ ਨੇ, ਔਰ ਇਸ ਦੇ ਨਾਲ ਇਹਨਾਂ ਨੇ ਖਬਰਾਂ ਦੇ ਬਾਰੇ ਵੀ ਆਪਣੀ ਰਾਏ ਲਿਖੀ ਹੈ ਕਿ ਖਬਰਾਂ ਵੀ ਬਹੁਤ ਵਧੀਆ ਸਾਨੂੰ ਲੱਗਦੀਆਂ ਨੇ ਜਿਹੜੀਆਂ ਰੇਡੀਓ ਤੋਂ ਪੇਸ਼ ਕੀਤੀਆਂ ਜਾਂਦੀਆਂ ਨੇ, ਔਰ ਰੇਡੀਓ ਤੋਂ ਜੀਵਨ ਦੇ ਹਰ ਪੱਖ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਸਾਡੇ ਪ੍ਰੋਗਰਾਮ ਤੁਸੀਂ ਇੰਨੇ ਮਨ ਲਗਾ ਕੇ ਸੁਣਦੇ ਹੋ ਔਰ ਸਾਨੂੰ ਵਿਸਤਾਰ ਦੇ ਨਾਲ ਖਤ ਲਿਖ ਕੇ ਭੇਜਦੇ ਹੋ, ਬਹੁਤ ਬਹੁਤ ਸ਼ੁਕਰੀਆ ਜੀ।
0: ਲਓ ਜੀ, ਸੁਣ ਜੀ, ਇਹ ਤੁਹਾਡੀ ਇੱਕ ਫੇਵਰੇਟ ਜਿਹੀ ਪਲੇਸ ਤੋਂ ਖਤ ਆਇਆ,
1: ਠੰਡੀ ਥਾਂ ਤੋਂ ਆਈ ਹੈ।
0: ਹਾਂਜੀ ਬਿਲਕੁਲ, ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ ਨਾ
1: ਜੀ,
0: ਜਿੱਥੇ ਜਾਣਾ ਘੁੰਮਣਾ ਫਿਰਨਾ ਤੁਹਾਡੀ ਮਨ ਦੀ ਇੱਛਾ ਰਹਿੰਦੀ ਹੈ,
1: ਵਾਹ,
0: ਤੇ ਤੁਸੀਂ ਇਸ ਈਮੇਲ ਜ਼ਰੀਏ ਹੀ ਘੁੰਮ ਲਓ ਥੋੜਾ ਜਿਹਾ
1: ਜੀ। ਜੀ
0: ਲਓ ਜੀ, ਪੁਰਸ਼ੋਤਮ ਕੁਮਾਰ ਭੱਦਰਵਾਹ ਤੋਂ
1: ਜੀ।
0: ਕਾਰਯਕ੍ਰਮ ਪ੍ਰਸਤੁਤਕਰਤਾ ਕੋ ਨਮਸਕਾਰ, ਆਪਕਾ ਕੇਂਦਰ ਭਾਰਤ ਕਾ ਨੰਬਰ 1 ਕੇਂਦਰ ਹੈ, ਯਹਾਂ ਸੇ ਸਭੀ ਕਾਰਯਕ੍ਰਮ ਜ਼ਬਰਦਸਤ ਚੱਲ ਰਹੇ ਹੈ। ਮਹਿਕ ਪੰਜਾਬ ਦੀ ਸੋਹਣੀ ਸਵੇਰ, ਵਿਸ਼ੇਸ਼ ਸੂਚਨਾ, ਵਸਦੇ ਵੇੜੇ ਤੁਹਾਡੀ ਚਿੱਠੀ ਮਿਲੀ, ਇਹ ਸਭੀ ਕਾਰਯਕ੍ਰਮ ਏਕ ਸੇ ਏਕ ਬੜਕਰ ਚੱਲ ਰਹੇ ਹੈ, ਔਰ ਸਾਥ ਮੇਂ ਇਨਸਾਨ ਕੋ ਜਾਗਰੂਕ ਕਰਨੇ ਕੇ ਲੀਏ ਵਿਗਿਆਪਨ ਸੁਣਾਏ ਜਾਤੇ ਹੈ। ਇਹ ਆਕਾਸ਼ਵਾਣੀ ਕਾ ਬਹੁਤ ਬੜਾ ਉਪਰਾਲਾ ਹੈ, ਸਮੇਂ ਸਮੇਂ ਪਰ ਖਬਰੇਂ ਸੁਣਨੇ ਕੋ ਮਿਲਤੀ ਹੈ, ਰੇਡੀਓ ਮੇਂ ਜੋ ਵੀ ਜਾਣਕਾਰੀ ਸੁਣਨੇ ਕੋ ਮਿਲਤੀ ਹੈ ਬਿਲਕੁਲ ਸਹੀ ਹੋਤੀ ਹੈ। ਸੋਸ਼ਲ ਮੀਡੀਆ ਮੇਂ ਤੋ ਲੁੱਟ ਖਸੁੱਟ ਬਹੁਤ ਹੋ ਰਹੀ ਹੈ, ਇਸ ਸੇ ਹਰ ਇਨਸਾਨ ਕੋ ਬਚਕਰ ਰਹਿਣਾ ਚਾਹੀਏ, ਕਾਰਯਕ੍ਰਮ ਆਪਕੇ ਬੁਲੰਦੀਓਂ ਕੋ ਛੂ ਰਹੇ ਹੈ।
1: ਪੁਰਸ਼ੋਤਮ ਜੀ, ਤੁਸੀਂ ਸਾਨੂੰ ਭੱਦਰਵਾਹ ਤੋਂ ਖਤ ਲਿਖਿਆ ਹੈ, ਤੁਹਾਡੇ ਖਤ ਵੀ ਸਾਨੂੰ ਲਗਾਤਾਰ ਮਿਲਦੇ ਰਹਿੰਦੇ ਨੇ। ਤੁਸੀਂ ਪ੍ਰੋਗਰਾਮ ਦੇ ਵਿੱਚ ਖਤ ਦੇ ਵਿੱਚ ਸਾਡੇ ਵੱਖ ਵੱਖ ਪ੍ਰੋਗਰਾਮਾਂ ਦੇ ਬਾਰੇ ਵਿੱਚ ਆਪਣੀ ਰਾਏ ਲਿਖ ਕੇ ਭੇਜੀ ਹੈ, ਔਰ ਤੁਹਾਨੂੰ ਸਾਡੇ ਪ੍ਰੋਗਰਾਮ ਪਸੰਦ ਆਉਂਦੇ ਨੇ। ਇਸ ਦੇ ਨਾਲ ਤੁਸੀਂ ਲਿਖਿਆ ਹੈ ਕਿ ਜਿਹੜੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵਿਗਿਆਪਨ ਸੁਣਾਏ ਜਾਂਦੇ ਨੇ ਉਹ ਵੀ ਆਕਾਸ਼ਵਾਣੀ ਦਾ ਬਹੁਤ ਵੱਡਾ ਉਪਰਾਲਾ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਰ ਵਿਸ਼ੇ ਦੇ ਉੱਪਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਜਿਸ ਤਰ੍ਹਾਂ ਪਿੱਛੇ ਜੇ ਅਸੀਂ ਕੰਪੇਨ ਚਲਾਈ ਸੀ ਕਿ ਜਿਹੜੀ ਸਾਈਬਰ ਠੱਗੀ ਹੈ, ਇਹਦੇ ਵੀ ਬਹੁਤ ਸਾਰੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਸਨ, ਅਤੇ ਇਹ ਉਹਨਾਂ ਬਾਰੇ ਹੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਸਪੈਸ਼ਲ ਕੰਪੇਨ ਚਲਾਈ, ਔਰ ਜਿਹੜੇ ਉਹਦੇ ਮਾਹਰ ਨੇ ਉਹਨਾਂ ਨਾਲ ਬੁਲਾ ਕੇ ਇੱਥੇ ਦਫ਼ਤਰ ਦੇ ਵਿੱਚ ਸਟੂਡੀਓ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਇੰਟਰਵਿਊ, ਉਹਨਾਂ ਦੇ ਨਾਲ ਭੇਟ ਵਾਰਤਾਵਾਂ ਸੁਣਾਈਆਂ ਗਈਆਂ। ਇਹ ਵੀ ਦੱਸਿਆ ਗਿਆ ਕਿ ਆਮ ਜਨਤਾ, ਆਮ ਲੋਕ ਇਸ ਠੱਗੀ ਤੋਂ ਕਿਵੇਂ ਬਚ ਸਕਦੇ ਨੇ।
0: ਔਰ ਬਹੁਤ ਸਾਰੇ ਸੋਨ ਜੀ ਵਿਗਿਆਪਨ ਵੀ ਚਲਾਏ ਗਏ ਸਾਡੇ ਵੱਲੋਂ, ਸਾਡੀ ਆਕਾਸ਼ਵਾਣੀ ਵੱਲੋਂ, ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਕਿਸ ਤਰ੍ਹਾਂ ਦੇ ਕ੍ਰਾਈਮ ਜਿਹੜੇ ਨੇ ਉਹਨਾਂ ਨਾਲ ਹੋ ਸਕਦੇ ਨੇ,
1: ਔਰ ਕਿਸ ਤਰ੍ਹਾਂ ਦੇ ਨਵੇਂ ਨਵੇਂ ਰੂਪ ਜਿਹੜੇ ਠੱਗ ਲੋਕ ਨੇ ਉਹ ਕਿਸ ਤਰ੍ਹਾਂ ਨਵੇਂ ਨਵੇਂ ਠੱਗੀ ਦੇ ਤਰੀਕੇ ਅਪਣਾ ਕੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ।
0: ਔਰ ਅਸੀਂ ਇਹ ਵੀ ਗਾਹੇ ਬਗਾਏ ਦੱਸਦੇ ਰਹੇ ਹਾਂ ਕਿ ਜੇ ਠੱਗੀ ਹੋ ਵੀ ਗਈ ਹੈ ਤਾਂ ਤੁਸੀਂ ਕਿਹੜੀ ਹੈਲਪਲਾਈਨ ਤੇ ਜਾ ਕੇ ਤੁਸੀਂ ਮਦਦ ਲੈ ਸਕਦੇ ਹੋ, ਸ਼ਿਕਾਇਤ ਦਰਜ ਕਰ ਸਕਦੇ
1: ਜੀ। ਤੁਹਾਡਾ ਬੜਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਪ੍ਰੋਗਰਾਮ ਪਸੰਦ ਕਰਦੇ ਹੋ। ਸਾਨੂੰ ਉਮੀਦ ਹੈ ਪੁਰਸ਼ੋਤਮ ਜੀ ਕਿ ਅੱਗੋਂ ਵਾਸਤੇ ਵੀ ਸਾਡੇ ਪ੍ਰੋਗਰਾਮਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ ਔਰ ਸਾਨੂੰ ਆਪਣੇ ਖੱਤ ਇਸੇ ਤਰ੍ਹਾਂ ਲਿਖ ਕੇ ਭੇਜਦੇ ਰਹੋਗੇ। ਬਹੁਤ ਬਹੁਤ ਸ਼ੁਕਰੀਆ ਜੀ।
0: ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ
1: ਜੀ,
0: ਸਰਵਨ ਰਿਣਵਾ, ਹਜ਼ਾਰੀ ਲਾਲ ਸ਼ਰਮਾ
1: ਜੀ
0: ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪਿਛਲਾ ਪ੍ਰੋਗਰਾਮ ਸੁਣਿਆ ਜਿਸ ਵਿੱਚ ਮੇਰਾ ਵੀ ਈਮੇਲ ਸ਼ਾਮਿਲ ਕੀਤਾ ਗਿਆ। 11 ਤਰੀਕ ਨੂੰ ਸ਼ਾਮੀ 5 ਤੋਂ 6 ਵਜੇ ਯੁਵਾਣੀ ਵਿੱਚ ਆਰ ਜੇ ਨੇਹਾ ਅਤੇ ਆਰ ਜੇ ਦੀਕਸ਼ਾ ਜੀ ਨੇ ਕਹਿੰਦੇ ਬਹੁਤ ਹੀ ਵਧੀਆ ਕਾਰਯਕ੍ਰਮ ਪੇਸ਼ ਕੀਤਾ। ਫੈਮਿਲੀ ਨੰਬਰ 1 ਵੀ ਸੁਣਿਆ, ਬਹੁਤ ਵਧੀਆ ਲੱਗਿਆ।

0: ਤਰੀਕ ਨੂੰ ਰਾਤੀ 10:02 'ਤੇ ਕਵੀ ਸਭਾ ਸੁਣੀ, ਜਿਸ ਵਿੱਚ ਅਮਰਜੀਤ ਕੌਂਕੇ, ਹਰਮੀਤ ਵਿਦਿਆਰਥੀ, ਬਲਵਿੰਦਰ ਭੱਟੀ ਅਤੇ ਪਰਮਜੀਤ ਜੀ ਨੇ ਮਜ਼ਾ ਹੀ ਲਿਆ ਦਿੱਤਾ। 12 ਤਰੀਕ ਨੂੰ ਰਾਤੀ ਖੇਡ ਸੰਸਾਰ ਪ੍ਰੋਗਰਾਮ ਵਿੱਚ ਬੀਰਿੰਦਰ ਜੀ ਨੇ ਅਰਜੁਨ ਅਵਾਰਡ ਟ੍ਰਿਪਲ ਜੰਪ ਖਿਡਾਰੀ ਅਰਪਿੰਦਰ ਸਿੰਘ ਜੀ ਨਾਲ ਕੀਤੀ ਗੱਲਬਾਤ, ਬਹੁਤ ਹੀ ਵਧੀਆ ਲੱਗੀ। 13 ਤਰੀਕ ਨੂੰ 12:05 'ਤੇ ਵਸਦੇ ਵਿਹੜੇ ਪ੍ਰੋਗਰਾਮ ਦੇ ਤਹਿਤ ਰਵਿੰਦਰ ਕੌਰ ਧਾਲੀਵਾਲ ਕੋਲੋਂ ਕਹਾਣੀ ਸੁਣੀ, ਮੈਂ ਛੁੱਟੀ 'ਤੇ ਜਾ ਰਹੀ ਹਾਂ, ਬਹੁਤ ਹੀ ਵਧੀਆ ਲੱਗੀ। 14 ਤਰੀਕ ਨੂੰ 12:05 'ਤੇ ਵਸਦੇ ਵਿਹੜੇ ਪ੍ਰੋਗਰਾਮ ਵਿੱਚ ਡਾਕਟਰ ਤਰੁਣ ਅਗਰਵਾਲ ਜੀ ਦੀ ਮੈਡੀਕਲ ਸਪੈਸ਼ਲਿਸਟ ਤੋਂ ਦਿਲ ਦੀ ਧੜਕਣ ਬਾਰੇ ਜਾਣਕਾਰੀ ਦਿੱਤੀ ਗਈ, ਬਹੁਤ ਵਧੀਆ ਸੀ। ਪਰ ਕਹਿੰਦੇ ਇੱਕ ਗੱਲ ਅਸੀਂ ਕਹਿ ਦਈਏ ਕਿ ਸਾਡੇ ਦਿਲ ਦੀ ਧੜਕਣ ਤਾਂ ਹਮੇਸ਼ਾ ਹੀ ਆਕਾਸ਼ਵਾਣੀ ਜਲੰਧਰ ਹੈ।
1: ਵਾਹ, ਇੰਨਾ ਮਾਣ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜੀ, ਸੁਭਾਸ਼ ਗੁਦਾਰਾ ਜੀ।
0: ਜੀ
1: ਤੁਸੀਂ ਦੇਖੋ ਤਰੀਕ ਵਾਈਜ਼ ਸਾਡੇ ਪ੍ਰੋਗਰਾਮ ਸੁਣੇ ਨੇ ਔਰ ਉਹਨਾਂ ਦੀ ਤਾਰੀਫ ਲਿਖ ਕੇ ਸਾਨੂੰ ਭੇਜੀ ਹੈ। ਹਰ ਤਰ੍ਹਾਂ ਦੇ ਪ੍ਰੋਗਰਾਮ ਤੁਸੀਂ ਸੁਣਦੇ ਹੋ
0: ਜੀ,
1: ਖੇਡ ਸੰਸਾਰ ਪ੍ਰੋਗਰਾਮ ਵੀ ਤੁਸੀਂ ਸੁਣਿਆ, ਅਮਰਜੀਤ ਕੌਂਕੇ ਅਤੇ ਹਰਮੀਤ ਵਿਦਿਆਰਥੀ, ਬਲਵਿੰਦਰ ਭੱਟੀ ਅਤੇ ਪਰਮਜੀਤ ਜੀ ਵੱਲੋਂ ਜਿਹੜੀ ਕਵੀ ਸਭਾ ਪੇਸ਼ ਕੀਤੀ ਗਈ 11 ਤਾਰੀਖ ਨੂੰ, ਉਹ ਵੀ ਤੁਹਾਨੂੰ ਪਸੰਦ ਆਈ। ਯੁਵਾਣੀ ਪ੍ਰੋਗਰਾਮ ਵੀ ਤੁਸੀਂ ਸੁਣਦੇ ਹੋ ਜਿਹੜਾ ਕਿ ਸਾਡਾ FM ਰੇਨਬੋ ਦੇ ਉੱਪਰ 5:00 ਤੋਂ ਲੈ ਕੇ 6:00 ਤੱਕ ਹਰ ਰੋਜ਼ ਪ੍ਰੋਗਰਾਮ ਸ਼ਾਮ ਨੂੰ ਪੇਸ਼ ਕੀਤਾ ਜਾਂਦਾ ਹੈ, ਉਹ ਵੀ ਤੁਸੀਂ ਸੁਣਿਆ, ਉਹਦੇ ਬਾਰੇ ਵੀ ਤੁਸੀਂ ਆਪਣੀ ਰਾਏ ਲਿਖ ਕੇ ਭੇਜੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਔਰ ਸਾਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਪ੍ਰੋਗਰਾਮਾਂ ਦੇ ਨਾਲ ਜੁੜੇ ਰਹੋਗੇ ਔਰ ਸਾਡੀ ਤੱਕ ਆਪਣੀ ਰਾਏ ਇਸੇ ਤਰ੍ਹਾਂ ਲਿਖ ਕੇ ਭੇਜਦੇ ਰਹੋਗੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ
0: ਜੀ। ਅਤੇ ਦੇਖੋ ਬਹੁਤ ਸਾਰੀਆਂ ਚਿੱਠੀਆਂ ਦਾ ਜਿਹੜਾ ਸਾਡੇ ਕੋਲ ਸਿਲਸਿਲਾ ਸੀ, ਕਾਫੀ ਚਿੱਠੀਆਂ ਸੀ ਅੱਜ ਦੇ ਸਾਡੇ ਕੋਲ, ਔਰ ਬਹੁਤ ਸਾਰੀ ਚਿੱਠੀਆਂ ਅਸੀਂ ਪੜ੍ਹ ਵੀ ਲਈਆਂ ਤੇ ਇੱਕ ਚਿੱਠੀ ਸਾਡੇ ਕੋਲ ਰਹਿ ਗਈ ਹੈ।
1: ਇਹ ਕੀ ਕਹਿੰਦੇ ਨੇ ਜੀ?
0: ਜੀ
1: ਇਹ ਲਿਖਣ ਵਾਲੇ ਨੇ ਜੀ ਬਲਬੀਰ ਸਿੰਘ, ਪੰਜਾਬ ਪੁਲਿਸ ਦੇ ਮੁਲਾਜ਼ਮ ਨੇ, ਔਰ ਇਹ ਲਿਖਦੇ ਨੇ ਮੈਂ ਤੁਹਾਡੇ ਤਕਰੀਬਨ ਸਾਰੇ ਪ੍ਰੋਗਰਾਮ ਸੁਣਦਾ ਹਾਂ, ਮੈਂ ਸ਼ਨੀਵਾਰ ਤੋਂ ਐਤਵਾਰ ਨੂੰ ਛੁੱਟੀ 'ਤੇ ਹੁੰਦਾ ਹਾਂ, ਮੈਨੂੰ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ, ਮੈਨੂੰ ਵਰਿੰਦਰ ਦੀ ਪੇਸ਼ਕਾਰੀ ਬਹੁਤ ਵਧੀਆ ਲੱਗਦੀ ਹੈ, ਪੂਜਾ ਹਾਂਡਾ, ਪੂਨਮ ਅਤੇ ਸ਼ਵੇਤਾ ਮੈਡਮ, ਇਹਨਾਂ ਆਸ਼ਾ ਮੈਡਮ, ਇਹਨਾਂ ਦੀ ਜਿਹੜੀ ਪੇਸ਼ਕਾਰੀ ਹੈ ਬਹੁਤ ਵਧੀਆ ਲੱਗਦੀ ਹੈ। ਇਸ ਤੋਂ ਇਲਾਵਾ ਦਿਹਾਤੀ ਪ੍ਰੋਗਰਾਮ ਵਿੱਚ ਖੇਤੀਬਾੜੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ, ਰੂੜੀਆ ਰਾਮ ਦੀਆਂ ਕੰਮ ਦੀਆਂ ਗੱਲਾਂ ਮਨ ਨੂੰ ਛੂਹਦੀਆਂ ਨੇ, ਵਸਦੇ ਵਿਹੜੇ ਪ੍ਰੋਗਰਾਮ ਵਿੱਚ ਜਿਹੜੇ ਸਿਲਸਿਲੇ ਪੇਸ਼ ਕੀਤੇ ਜਾਂਦੇ ਨੇ ਉਹ ਕਹਿੰਦੇ ਨੇ ਮੇਰੀ ਪਤਨੀ ਹਰ ਰੋਜ਼ ਸੁਣਦੀ ਹੈ ਕੀ ਖੋਇਆ ਹੈ ਅਤੇ ਕੀ ਪਾਇਆ, ਇਸ ਵਿੱਚ ਵੀ ਬਹੁਤ ਮੈਨੂੰ ਬਹੁਤ ਪਸੰਦ ਆਉਂਦਾ ਹੈ, ਧਮਕ ਜਲੰਧਰ ਪੈਂਦੀ, ਜ਼ਿੰਦਗੀ ਹਸੀਨ ਹੈ, ਬਹੁਤ ਸਾਰੇ ਪ੍ਰੋਗਰਾਮਾਂ ਦੇ ਨਾਮ ਲਿਖੇ ਨੇ ਜੀ, ਉਹ ਇਹਨਾਂ ਨੂੰ ਪਸੰਦ ਆਏ ਨੇ। ਇਸੇ ਤਰ੍ਹਾਂ 27 April ਨੂੰ ਪੇਸ਼ ਕੀਤਾ ਸੋਹਣੀ ਸਵੇਰ ਪ੍ਰੋਗਰਾਮ, ਬਹੁਤ ਪਸੰਦ ਕੀਤਾ ਇਹਨਾਂ ਨੇ, ਇਹੀ ਹੈ ਜੀ ਇਸ ਖਤ ਦੇ ਵਿੱਚ ਇਹਨਾਂ ਨੇ ਸਾਡੇ ਸਾਰੇ ਹੀ ਜਿਹੜੇ ਪ੍ਰੋਗਰਾਮ ਸੁਣੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ, ਚਾਹੇ ਉਹ ਸੋਹਣੀ ਸਵੇਰ ਹੋਵੇ, ਚਾਹੇ ਦੁਪਹਿਰੇ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਵਸਦੇ ਵਿਹੜੇ ਹੋਵੇ, ਜਾਂ ਧਮਕ ਜਲੰਧਰ ਪੈਂਦੀ ਹੋਵੇ, ਇਸੇ ਤਰ੍ਹਾਂ ਸ਼ਾਮ ਨੂੰ ਪੇਸ਼ ਕੀਤਾ ਜਾਣ ਵਾਲਾ ਦਿਹਾਤੀ ਪ੍ਰੋਗਰਾਮ ਹੋਵੇ, ਇਹਨਾਂ ਨੂੰ ਸਾਰੇ ਪ੍ਰੋਗਰਾਮ ਸਾਡੇ ਪੇਸ਼ ਕੀਤੇ ਹੋਏ ਚੰਗੇ ਲੱਗਦੇ ਨੇ ਜੀ।
0: ਬਿਲਕੁਲ ਜੀ, ਔਰ ਦੇਖੋ ਇਹਨਾਂ ਦੀ ਪਤਨੀ ਵੀ ਸਾਡਾ ਪ੍ਰੋਗਰਾਮ ਜਿਹੜੀ ਆ ਉਹ ਸੁਣਦੇ ਨੇ।
1: ਬਿਲਕੁਲ, ਮੈਨੂੰ ਇਹ ਲੱਗਦਾ ਕਿ ਜਦੋਂ ਦੋਨੇ ਜਣੇ ਪ੍ਰੋਗਰਾਮ ਸੁਣਦੇ ਨੇ ਤੇ ਆਪਸ ਵਿੱਚ ਪ੍ਰੋਗਰਾਮਾਂ ਦੇ ਬਾਰੇ ਵਿੱਚ ਚਰਚਾ ਵੀ ਕਰਦੇ ਹੋਣਗੇ। ਸਾਡੀ ਇੱਕੋ ਗੁਜ਼ਾਰਿਸ਼ ਹੈ ਕਿ ਆਪਣੇ ਯਾਰਾਂ ਦੋਸਤਾਂ ਨੂੰ ਵੀ, ਆਪਣੇ ਫਰੈਂਡਸ ਨੂੰ ਵੀ ਰੇਡੀਓ ਦੇ ਪ੍ਰੋਗਰਾਮਾਂ ਦੇ ਬਾਰੇ ਤੁਸੀਂ ਦੱਸੋ ਕਿ ਰੇਡੀਓ ਦੇ ਉੱਪਰ ਅਸੀਂ ਇਹ ਪ੍ਰੋਗਰਾਮ ਸੁਣੇ ਨੇ, ਤਾਂ ਕਿ ਸਾਡਾ ਪਰਿਵਾਰ ਜਿਹੜਾ ਸਾਡਾ ਰੇਡੀਓ ਦਾ ਪਰਿਵਾਰ ਹੈ ਉਹ ਹੋਰ ਵਿਸਤ੍ਰਿਤ ਹੋਵੇ, ਹੋਰ ਵਿਸ਼ਾਲ ਹੋਵੇ।
0: ਬਿਲਕੁਲ ਜੀ, ਅਤੇ ਫਿਰ ਹੁਣ ਚਿੱਠੀਆਂ ਦਾ ਸਿਲਸਿਲਾ ਖਤਮ ਕਰਨ ਤੋਂ ਪਹਿਲਾਂ ਇੱਕ ਪਤਾ ਦੱਸ ਦਿਆ ਸੀ,
1: ਪਤਾ ਦੱਸ ਦਈਏ ਇੱਕ ਪਤੇ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਉਹੀ ਉਹਦਾ ਜਿਹੜਾ ਦੁਬਾਰਾ ਯਾਦ ਕਰਾਉਣਾ ਚਾਹਾਂਗਾ ਕਿ ਜਿਹੜਾ ਪਾਣੀ ਹੈ, ਗਰਮੀ ਬਹੁਤ ਜ਼ਿਆਦਾ ਹੋ ਗਈ ਹੈ, ਅਤੇ ਪਸ਼ੂ ਪੰਛੀਆਂ ਵਾਸਤੇ ਘਰ ਦੇ ਬਾਹਰ ਪਾਣੀ ਦਾ ਕਟੋਰਾ ਜ਼ਰੂਰ ਭਰ ਕੇ ਰੱਖੋ ਤਾਂ ਕਿ ਕੋਈ ਵੀ ਜੀਵ ਜੰਤੂ ਪਿਆਸਾ ਨਾ ਰਹੇ।
0: ਬਿਲਕੁਲ ਜੀ, ਔਰ ਦੇਖੋ ਜੇ ਕਦੀ ਕਦਾਈ ਕੋਈ ਬੈਲ ਮਾਰ ਕੇ ਤੁਹਾਡੇ ਕੋਲੋਂ ਪਾਣੀ ਮੰਗ ਹੀ ਲੈਂਦਾ ਤੇ ਉਸ ਨੂੰ ਪਾਣੀ ਜ਼ਰੂਰ ਦਿਓ,
1: ਪਾਣੀ ਜ਼ਰੂਰ
0: ਪਿਲਾਓ, ਇਹ ਨਾ ਕਹੋ ਕਿ ਚੱਲ ਬਾਬਾ ਅੱਗੇ।
1: ਇੱਕ ਉਹ ਵੀ ਹੈ ਕਿ ਜਿਹੜੇ ਡਿਲੀਵਰੀ ਬੁਆਏ ਆਉਂਦੇ ਨੇ ਘਰ ਵਿੱਚ ਸਮਾਨ ਦੇਣ ਆਉਂਦੇ ਨੇ, ਦੇਖੋ ਕਿੰਨੀ ਧੁੱਪ ਹੈ ਹੁੰਦੀ ਹੈ, ਔਰ ਉਸ ਦੇ ਵਿੱਚ ਬਾਈਕ ਚਲਾ ਕੇ ਜਾਂ ਕਿਸੇ ਹੋਰ ਸਾਧਨ ਦੇ ਨਾਲ ਤੁਹਾਡੇ ਘਰ ਡਾਕ ਦੇਣ ਆਉਂਦੇ ਨੇ, ਸਪੀਡ ਪੋਸਟ ਦੇਣ ਆਉਂਦੇ ਨੇ ਜਾਂ ਕੋਈ ਹੋਰ ਡਾਕ ਦੇਣ ਆਉਂਦਾ, ਤਾਂ ਉਹਨੂੰ ਵੀ ਪਾਣੀ ਜ਼ਰੂਰ ਪਿਲਾਓ।
0: ਬਿਲਕੁਲ ਜੀ, ਜ਼ਰੂਰ ਪੁੱਛੋ।
1: ਤੋ ਹੁਣ ਜਾਣ ਤੋਂ ਪਹਿਲਾਂ ਪਤਾ ਦੱਸ ਦਈਏ
0: ਜੀ? ਜ਼ਰੂਰ।
1: ਤੋ ਜਿਹੜੇ ਦੋਸਤ ਸਾਡੇ ਨਵੇਂ ਨਵੇਂ ਪ੍ਰੋਗਰਾਮ ਸੁਣਨ ਲੱਗੇ ਨੇ, ਪਹਿਲੀ ਵਾਰੀ ਅੱਜ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਨੂੰ ਦੱਸ ਦਈਏ ਕਿ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੋ, ਸਾਨੂੰ ਖਤ ਲਿਖਣਾ ਚਾਹੋ, ਤਾਂ ਪਤਾ ਨੋਟ ਕਰ ਲਓ। ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਸਾਡਾ ਪਿੰਨ ਕੋਡ ਹੈ 1440

0: 0101 ਤੇ ਈਮੇਲ ਆਈਡੀ ਤੁਸੀਂ ਦੱਸ ਦਿਓ।
1: ਬਿਲਕੁਲ ਜੀ, ਸਾਡੀ ਈਮੇਲ ਆਈਡੀ ਹੈ tcmjalandhar@gmail.com।
0: ਅਤੇ ਇਸ ਖਤੇ ਦੇ ਔਰ ਜਿਹੜੀ ਮੈਡਮ ਨੇ ਹੁਣੇ ਈਮੇਲ ਆਈ ਡੀ ਦੱਸੀ ਹੈ, ਇਸ ਦੇ ਉੱਪਰ ਖਤ ਲਿਖ ਕੇ, ਈਮੇਲ ਲਿਖ ਕੇ ਤੁਸੀਂ ਸਾਡੇ ਤੱਕ ਸਾਡੇ ਪ੍ਰੋਗਰਾਮਾਂ ਦੇ ਬਾਰੇ ਆਪਣੀ ਰਾਏ ਭੇਜ ਸਕਦੇ ਹੋ, ਔਰ ਤੁਹਾਡਾ ਜਿਹੜਾ ਖਤ ਹੈ ਜਾਂ ਤੁਹਾਡੀ ਈਮੇਲ ਹੈ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕੀਤੀ ਜਾਏਗੀ। ਉਸ ਦੇ ਵਿੱਚ ਲਿਖੀਆਂ ਗੱਲਾਂ ਵੀ ਪੜ੍ਹ ਕੇ ਸੁਣਾਈਆਂ ਜਾਣਗੀਆਂ। ਅਤੇ ਹੁਣ ਆਪਣੇ ਸੁਣਨ ਵਾਲਿਆਂ ਤੋਂ, ਦੋਸਤਾਂ ਤੋਂ ਲਈਏ ਇਜਾਜ਼ਤ।
1: ਬਿਲਕੁਲ, ਲਈਏ ਇਜਾਜ਼ਤ ਜੀ।
0: ਅੱਜ ਦਾ ਤੁਹਾਡੀ ਚਿੱਠੀ ਮਿਲੀ ਪ੍ਰੋਗਰਾਮ ਮੈਨੂੰ ਸੋਹਣ ਕੁਮਾਰ ਨੂੰ
1: ਤੇ ਮੈਨੂੰ ਪ੍ਰਭਜੋਤ ਨੂੰ, ਦਿਓ ਇਜਾਜ਼ਤ।
0: ਨਮਸਕਾਰ।
2: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਉਣ ਸੁਣਦੇ ਹਾਂ ਕੁਝ ਹਿੰਦੀ ਫਿਲਮੀ ਗੀਤ। ਸੁਣਦੇ ਹਾਂ ਕਿਸ਼ੋਰ ਕੁਮਾਰ ਦਾ ਗਾਇਆ ਇਹ ਗੀਤ।

ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ। ਸਵੇਰ ਦੀ ਨਿੰਮੀ ਨਿੰਮੀ ਖੁਸ਼ਬੂ ਆ ਰਹੀ ਹੈ। ਸਵੇਰ ਦਾ ਮਤਲਬ ਦੋਧੀਆਂ ਦੇ ਸਾਈਕਲਾਂ ਦੀਆਂ ਟੱਲੀਆਂ, ਪਰ ਇਸ ਸਭ ਤੋਂ ਚਾਂਕਦੀ ਸਵੇਰ ਦੀ ਸੁਨਹਿਰੀ ਕਿਰਨ ਜਿਵੇਂ ਕੰਧ ਤੋਂ ਥੱਲੇ ਆ ਡਿੱਗਦੀ ਹੈ। ਅੱਜ ਪਰ ਉਹੋ ਜਿਹੀ ਸਵੇਰ ਨਹੀਂ ਹੈ। ਅਸਮਾਨ ਵਿੱਚ ਬੱਦਲ ਨੇ। ਦੇਖਾ ਰੇਡੀਓ ਦੀ ਸਵੇਰ ਦੀ ਸਭਾ ਸ਼ੁਰੂ ਹੋਈ ਕਿ ਨਹੀਂ? ਅਜੇ ਤਾਂ ਇਹ ਟੋਨ ਹੀ ਲੱਗੀ ਹੋਈ ਹੈ। ਹੁਣ ਵੱਜੂਗੀ ਸਿਗਨੇਚਰ ਟਿਊਨ।

0: ਅੱਜ ਵੀਰਵਾਰੀ ਸ਼ੱਕ ਸਮਤ 1938 ਦੇ ਵਿਸਾਖ ਦੀ 8 ਤਦ ਅਨੁਸਾਰ ਈਸਵੀ ਸੰਨ 2016 ਦੀ ਅਪ੍ਰੈਲ ਮਹੀਨੇ ਦੀ 28 ਤਾਰੀਖ ਇਸ ਵੇਲੇ ਸਵੇਰ ਦੇ 5:56 ਤੇ 47 ਸੈਕਿੰਡ ਹੋਏ ਨੇ।
1: ਓਏ ਅਸੀਂ ਤਾਂ ਇੰਦਰੇਸ਼ ਦੀ ਆਵਾਜ਼ ਹੈ।
0: ਸਰਬੱਤ ਦੇ
1: ਪਰ ਕਿਉਂ ਓਏ ਕੀ ਹਾਲ ਹੈ ਤੇਰਾ?
0: ਸ਼ੁਰੂ ਕਰ ਰਿਹਾ।
1: ਮੈਂ ਸੁਣਿਆ ਤੂੰ ਕੁੜੀ ਦਾ ਵਿਆਹ ਵੀ ਕਰ ਦਿੱਤਾ ਤੇ ਮੈਨੂੰ ਸੱਦਿਆ ਵੀ ਨਹੀਂ। ਕਿੰਨੇ ਦਿਨ ਤੁਸੀਂ ਲੋਕਾਂ ਨੇ ਮੇਰੇ ਨਾਲ ਕੰਮ ਕੀਤਾ, ਤੂੰ ਆਪਣੇ ਜੱਗੂ ਭਾਅ ਨੂੰ ਹੀ ਭੁੱਲ ਗਿਆ। ਚੱਲ ਛੱਡ, ਤੇਰੇ ਨਾਲ ਗਿਲਾ ਸ਼ਿਕਵਾ ਫੇਰ ਕਰਾਂਗੇ। ਅੱਛਾ ਇੱਕ ਗੱਲ ਦੱਸ, ਤੂੰ ਅਕਸਰ ਮਾਰਨਿੰਗ ਟ੍ਰਾਂਸਮਿਸ਼ਨ ਵਿੱਚ ਤੇਰੀ ਆਵਾਜ਼ ਨਹੀਂ ਸੁਣਾਈ ਦਿੰਦੀ। ਲੱਗਦਾ ਅੱਜ ਕੱਲ੍ਹ ਖੂਬ ਨਾਈਟ ਡਿਊਟੀਜ਼ ਕਰ ਰਿਹਾ ਹੈ। ਘਰੇ ਸਭ ਠੀਕ ਹੈ ਨਾ? ਕਿਤੇ ਭਰਜਾਈ ਦੇ ਨਾਲ ਕੋਈ ਪੰਗਾ ਤਾਂ ਨਹੀਂ ਲੈ ਬੈਠਾ? ਦੂਜੇ ਚੈਨਲ 'ਤੇ ਤਾਂ ਸ਼ਾਸਤਰੀ ਸੰਗੀਤ ਆ ਰਿਹਾ। ਇਹ ਆਰਟਿਸਟ ਕੌਣ ਹੈ? ਕਿਹੜਾ ਘਰਾਨਾ ਹੈ? ਬਨਾਰਸੀ ਘਰਾਨਾ ਹੈ ਜਾਂ ਕਿਰਾਨਾ ਘਰਾਨਾ?

0: ਦੂਜੇ ਚੈਨਲ ਤੇ ਤਾਂ ਸ਼ਾਸਤਰੀ ਸੰਗੀਤ ਆ ਰਿਹਾ, ਇਹ ਆਰਟਿਸਟ ਕੌਣ ਹੈ, ਕਿਹੜਾ ਘਰਾਨਾ ਹੈ, ਬਨਾਰਸੀ ਘਰਾਨਾ ਹੈ ਜਾਂ ਕਿਰਾਨਾ ਘਰਾਨਾ, ਪਰ ਅੱਛਾ ਲੱਗ ਰਿਹਾ। ਬਾਰਿਸ਼ ਦੀ ਆਵਾਜ਼ ਨਾਲ ਇਹ ਧੁਨ ਵੀ ਬਹੁਤ ਚੰਗੀ ਲੱਗ ਰਹੀ ਹੈ। ਇਹ ਤਾਂ ਮਲਹਾਰ ਹੈ।
1: ਹੁਣੇ ਤੁਸੀਂ ਰਿਮਝਮੀ ਬਰਸਾਤ ਦੀ ਸਵੇਰ ਦੇ ਮੌਕੇ ਤੇ ਸਿਤਾਰ ਤੇ ਰਾਗ ਮੀਆਂ ਕੀ ਮਲਹਾਰ ਸੁਣ ਰਹੇ ਸੀ।
0: ਵਾਹ, ਮੇਰੇ ਕੰਨਾਂ ਨੇ ਠੀਕ ਹੀ ਸੁਣਿਆ, ਪਰ ਅਨਾਉਂਸਮੈਂਟ ਵਿੱਚ ਇੱਕਦਮ ਫਰੈਸ਼ ਆਵਾਜ਼ ਸੁਣਾਈ ਦਿੱਤੀ ਹੈ। ਕੈਜੂਅਲ ਹੈ ਜਾਂ ਫਿਰ ਕੋਈ ਨਵਾਂ ਅਨਾਉਂਸਰ? ਤੂੰ ਕੋਈ ਬਿਲਕੁਲ ਨਵਾਂ ਜਾਪਦਾ ਹੈ। ਵੈਸੇ ਅਨਾਉਂਸਮੈਂਟ ਬਹੁਤ ਵਧੀਆ ਕਰ ਰਿਹਾ ਸੀ, ਬੁਰਾ ਨਾ ਮੰਨੀ ਮੇਰੀ ਗੱਲ ਦਾ, ਸ਼ਾਇਦ ਨਵੀਂ ਨਵੀਂ ਨੌਕਰੀ ਲੱਗੀ ਹੈ।
2: ਹਾਂਜੀ,
0: ਬਹੁਤ ਖੁਸ਼ੀ ਹੋਈ ਬਈ। ਮੇਰਾ ਨਾਂ ਜਗਮੋਹਨ ਹੈ, ਸ਼ਾਇਦ ਤੁਸੀਂ ਪਛਾਣ ਲਿਆ ਹੋਵੇਗਾ।
2: ਜਗਮੋਹਨ? ਓ ਹਾਂ, ਓ ਤੇ ਤੁਸੀਂ ਉਹ ਵੈਟਰਨ ਡਿਊਟੀ ਆਫਿਸਰ ਜਗਮੋਹਨ, ਤੁਹਾਡੇ ਬਾਰੇ 'ਚ ਬਹੁਤ ਕੁਝ ਸੁਣਿਆ। 34 ਸਾਲ ਤੁਸੀਂ ਨੌਕਰੀ ਕੀਤੀ ਅਤੇ ਕਾਫੀ ਸਾਲ ਹੋ ਗਏ ਤੁਹਾਨੂੰ ਰਿਟਾਇਰ ਹੋਏ। ਸਟੂਡੀਓ ਨੂੰ ਤੁਸੀਂ ਮੰਦਰ ਆਖਦੇ ਸੋ ਨਾ?
0: ਜੀ ਜੀ,
2: ਅਸੀਂ ਤਾਂ ਇਹ ਵੀ ਸੁਣਿਆ ਕਿ ਤੁਸੀਂ ਫਿਲਰ ਵੀ ਪ੍ਰੋਗਰਾਮ ਨਾਲ ਮਿਲਦਾ ਜੁਲਦਾ ਹੀ ਚੁਣਦੇ ਸੀ।
0: ਜੀ ਜੀ,
2: ਇੱਕ ਵਾਰ ਠੁਮਰੀ ਭੈਰਵੀ ਤੋਂ ਬਾਅਦ ਗਿਟਾਰ ਦਾ ਫਿਲਰ ਵੱਜਣ ਲੱਗਾ ਤਾਂ ਤੁਸੀਂ ਭੱਜ ਕੇ ਦੂਸਰਾ ਫਿਲਰ ਲੈ ਕੇ ਸਟੂਡੀਓ ਵੱਲ ਜਾ ਰਹੇ ਸੀ ਕਿ ਠੋਕਰ ਖਾ ਕੇ ਗਿਰ ਗਏ, ਤੁਹਾਡੇ ਪੈਰ ਦੀ ਹੱਡੀ ਟੁੱਟ ਗਈ
0: ਅਤੇ
2: ਤੁਹਾਨੂੰ ਹੋਸਪਿਟਲ ਲੈ ਕੇ ਜਾਣਾ ਪਿਆ।
0: ਜੀ ਜੀ ਜੀ,
2: ਉੱਥੇ ਐਕਸਰੇ ਦੇ ਟੇਬਲ 'ਤੇ ਪਏ ਪਏ ਤੁਹਾਡੀ ਨਿਗਾਹ ਘੜੀ 'ਤੇ ਪਈ ਅਤੇ ਤੁਸੀਂ
3: ਡਾਕਟਰ ਸਾਹਿਬ ਇੱਕ ਬੇਨਤੀ, ਮੈਂ ਹੁਣ ਇੱਕ ਬਹੁਤ ਅਰਜੈਂਟ ਫੋਨ ਕਰਨਾ, ਪਲੀਜ਼ ਕਿਰਪਾ ਕਰਕੇ ਇੱਕ ਫੋਨ ਦਾ ਪ੍ਰਬੰਧ ਕਰ ਦਿਓ। ਦਰਅਸਲ 8:30 ਇੱਕ ਗ੍ਰਾਮੋਫੋਨ ਰਿਕਾਰਡ ਵੱਜਣਾ, ਉਸਦਾ ਕੱਟ ਡਿਫੈਕਟਿਵ ਹੈ, ਉਹ ਟਰੈਕ ਬੈਕ ਕਰ ਸਕਦਾ ਡਾਕਟਰ ਸਾਹਿਬ, ਔਰ ਇਸ ਵੇਲੇ ਜੋ ਅਨਾਊਂਸਰ ਡਿਊਟੀ 'ਤੇ ਹੈ ਉਸਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਹੈ। ਡਾਕਟਰ ਸਾਹਿਬ ਪਲੀਜ਼, ਇਹ ਫੋਨ ਬਹੁਤ ਜ਼ਰੂਰੀ ਆ, ਪਲੀਜ਼ ਡਾਕਟਰ ਸਾਹਿਬ ਇਹ ਫੋਨ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਪਲੀਜ਼।
0: ਇਸ ਨਵੇਂ ਅਨਾਊਂਸਰ ਦਾ ਨਾਂ ਜਾਣਨ ਦੀ ਬੜੀ ਇੱਛਾ ਹੋ ਰਹੀ ਹੈ। ਇੰਝ ਕਰਦਾ ਮੈਂ ਬੱਬੂ ਦੇ ਕਮਰੇ 'ਚ ਫੋਨ ਕਰ ਲੈਂਦਾ, ਪਰ ਉਹ ਲੋਕ ਤਾਂ ਅਜੇ ਜਾਗੇ ਵੀ ਨਹੀਂ ਹੋਣਗੇ। ਇੱਕ ਛੋਟੇ ਜਿਹੇ ਫਲੈਟ ਦੇ ਲਿਵਿੰਗ ਰੂਮ ਵਿੱਚ ਲੱਕੜ ਦਾ ਪਾਰਟੀਸ਼ਨ ਕਰਕੇ ਇੱਕ ਪਾਸੇ ਅਨੀਤਾ ਅਤੇ ਬੇਟੀ ਸੀ ਅਤੇ ਦੂਜੇ ਪਾਸੇ ਮੈਂ। ਮੇਰੇ ਵਾਲੇ ਪਾਸੇ ਖਿੜਕੀ ਵੀ ਨਹੀਂ ਸੀ ਕਿ ਮੈਂ ਆਸਮਾਨ ਵੀ ਵੇਖ ਸਕਾਂ। ਜੇ ਮੈਂ ਉਸੇ ਪਲੰਗ 'ਤੇ ਹੁੰਦਾ ਤਾਂ ਅਨੀਤਾ ਨੂੰ ਜ਼ਰੂਰ ਜਗਾਉਂਦਾ ਅਤੇ ਮੈਂ ਉਸਨੂੰ ਕਹਿੰਦਾ, ਅਨੀਤਾ ਉੱਠ, ਟਾਈਮ ਹੋ ਗਿਆ, ਬੱਬੂ ਨੇ ਜਾਣਾ। ਅਤੇ ਅਨੀਤਾ ਕਹਿੰਦੀ, ਓਹ ਸੋਰੀ, ਮੈਨੂੰ ਉੱਠਣ 'ਚ ਦੇਰ ਹੋ ਗਈ, ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਜਗਾਇਆ? ਅਤੇ ਉਹਦੀ ਆਵਾਜ਼ ਸੁਣ ਕੇ ਮੈਨੂੰ ਲੱਗਦਾ ਜਿਵੇਂ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਕੋਈ ਸੁਗਮ ਸੰਗੀਤ ਵੱਜ ਉੱਠਿਆ।

0: ਬਾਰੇ ਮੈਂ ਖੁਦ ਵੀ ਕਿੰਨੀ ਵਾਰ ਬਹਿਸ ਕੀਤੀ ਡਿਊਟੀ ਰੂਮ ਵਿੱਚ। ਹਾਲਾਂਕਿ ਇਹਨਾਂ ਗੱਲਾਂ 'ਚ ਆਪਣੀ ਐਨਰਜੀ ਜ਼ਾਇਆ ਨਾ ਕਰਨ 'ਤੇ ਵੀ ਮੇਰੀ ਤਨਖਾਹ ਮਿਲਣ ਵਿੱਚ ਕੋਈ ਪ੍ਰੋਬਲਮ ਨਹੀਂ ਸੀ, ਪਰ ਇਹ ਸਭ ਕਰਨ ਤੋਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸੀ ਪਾਉਂਦਾ। ਇਸ ਲਈ ਮੇਰੀ ਪਿੱਠ ਪਿੱਛੇ ਲੋਕ ਮੇਰਾ ਮਖੌਲ ਉਡਾਉਂਦੇ, ਮੇਰੇ ਕਈ ਨਾਂ ਵੀ ਰੱਖ ਦਿੱਤੇ ਗਏ ਸੀ, ਸੜੇਲਾ, ਕਰੇਲਾ, ਹਸੂਲੀ ਮਾਸਟਰ, ਮਿਸਟਰ ਨੋਟ, ਨਾ ਜਾਣੇ ਕੀ ਕੀ। ਉਹਨਾਂ ਦਿਨਾਂ ਵਿੱਚ ਮੈਂ ਅਕਸਰ ਨੋਟ ਭੇਜਦਾ ਰਹਿੰਦਾ ਸੀ, ਇਨਸਪਾਈਟ ਆਫ ਮਾਈ ਪ੍ਰੀਵੀਅਸ ਨੋਟ ਰਿਗਾਰਡਿੰਗ। ਇੰਨਾ ਪੜ੍ਹਦੇ ਹੀ ਅਫਸਰ ਮਨ ਹੀ ਮਨ ਕਹਿੰਦੇ, ਕੌਣ ਬਦਤਮੀਜ਼ ਹੈ ਤੂੰ? ਪਰ ਮੈਂ ਕੀ ਕਰਦਾ, ਨੋਟ ਲਿਖਣ ਤੋਂ ਸਿਵਾ ਮੇਰੇ ਕੋਲ ਕੋਈ ਦੂਜਾ ਰਾਹ ਵੀ ਤਾਂ ਨਹੀਂ ਸੀ। ਬਾਰ ਬਾਰ ਕਹਿਣ ਤੋਂ ਬਾਅਦ ਵੀ ਪ੍ਰੋਗਰਾਮਾਂ ਦਾ ਵਿਸਤਾਰ ਵੇਰਵਾ ਅੰਗਰੇਜ਼ੀ ਵਿੱਚ ਲਿਖ ਭੇਜਦੇ, ਇਸ ਨਾਲ ਕਿਊ ਸ਼ੀਟ ਵਿੱਚ ਕਾਫੀ ਪਰੇਸ਼ਾਨੀ ਆਉਂਦੀ। ਇੱਕ ਵਾਰ ਨਾਟਕ ਦਾ ਨਾਂ ਸੀ ਖਾਨਦਾਨ, ਅੰਗਰੇਜ਼ੀ ਵਿੱਚ ਲਿਖਿਆ ਸੀ ਅਤੇ ਉਸਨੂੰ ਅਨਾਊਂਸਰ ਨੇ ਪੜ੍ਹਿਆ ਖੰਡਨ। ਉਸਦੀ ਗਲਤੀ ਨਹੀਂ ਸੀ, ਅੰਗਰੇਜ਼ੀ ਵਿੱਚ ਲਿਖਿਆ ਸੀ ਸੁਰੱਈਆ ਅਤੇ ਪੜ੍ਹ ਦਿੱਤਾ ਗਿਆ ਸੂਰਿਆ ਦੇ ਗਾਏ ਗੀਤ। ਬੱਬੂ ਦੇ ਕਮਰੇ ਤੋਂ ਫੋਨ ਕਰਾਂ ਤੇ ਉਸਨੂੰ ਔਖਿਆਈ ਜੀ ਮਹਿਸੂਸ ਹੁੰਦੀ ਹੈ, ਉਹ ਯਾਦ ਆ ਮੱਥੇ ਤਿਊੜੀਆਂ ਪਾਏਗਾ ਜਾਂ ਬੇਮਤਲਬ ਹੱਸਦਾ ਜਾਂ ਫਿਰ ਚਲੋ ਛੱਡੋ, ਪਬਲਿਕ ਬੂਥ ਤੋਂ ਹੀ ਫੋਨ ਕਰਨਾ ਪੈਣਾ। ਓਫੋ, ਇਹ ਫਿਰ ਬਾਰਿਸ਼ ਸ਼ੁਰੂ ਹੋ ਗਈ। ਵਾਹ ਵਾਹ, ਕਿੰਨੀ ਕਮਾਲ ਦੀ ਆਵਾਜ਼ ਹੈ, ਕਿਆ ਧੁਨ ਬਣਾਈ ਹੈ। ਇੱਕ ਵਾਰ ਭਾਦੋਂ ਦੀ ਗਰਮੀ ਸੀ, ਸਾਰਾ ਜਲੰਧਰ ਭੜਾਸ ਨਾਲ ਭਰਿਆ ਪਿਆ ਸੀ। ਗਲਤੀ ਨਾਲ ਇਹੋ ਗੀਤ, ਯੇ ਬਾਰਿਸ਼ ਕਾ ਪਾਣੀ ਵੱਜ ਉੱਠਿਆ, ਛੀ ਛੀ, ਕਿੱਡਾ ਭੈੜਾ ਲੱਗਿਆ। ਉਸ ਦਿਨ ਦਰਅਸਲ ਮੈਂ ਆਪ ਡਿਊਟੀ 'ਤੇ ਸੀ। ਵਾਹ ਵਾਹ, ਕਿਆ ਬਾਤ ਹੈ, ਅਗਲਾ ਗੀਤ ਸੁਰਿੰਦਰ ਕੌਰ ਦੀ ਆਵਾਜ਼ ਵਿੱਚ। ਵਾਹ, ਮੈਨੂੰ ਹੀਰੇ ਹੀਰੇ ਆਕੇ ਆਏ ਨਹੀਂ ਮੁੰਡਾ ਲੰਬੜਾ ਦਾ। ਸਵਿਤਰੀ ਦੀ ਯਾਦ ਆ ਗਈ। ਸਵਿਤਰੀ ਇੱਕ ਲੇਡੀ ਕਲਰਕ ਸੀ। ਇਹ ਸਭ ਕੀ ਸੋਚ ਰਿਹਾ ਮੈਂ, ਹੋਏ ਹੋਏ, ਹੁਣ ਮੈਂ ਘਰ ਕਿਵੇਂ ਜਾਵਾਂਗਾ, ਇਹ ਬਾਰਿਸ਼ ਫਿਰ ਸ਼ੁਰੂ ਹੋ ਗਈ ਹੈ। ਮੈਂ ਤਾਂ ਪੂਰੀ ਤਰ੍ਹਾਂ ਭੇਜ ਚੁੱਕਿਆ। ਕਮਾਲ ਹੈ, ਕੁਛ ਦੇਰ ਪਹਿਲਾਂ ਮੈਂ ਇਸੇ ਗੀਤ ਬਾਰੇ ਸੋਚ ਰਿਹਾ ਸੀ। ਕਿਤੇ ਕੋਈ ਰੋਂਦਾ ਹੋਵੇਗਾ,
1: ਹੁਣੇ ਤੁਸੀਂ ਬਾਰਿਸ਼ ਵਿੱਚ ਭਿੱਜੇ ਦਿਨ ਦਾ ਆਨੰਦ ਵਧਾਉਂਦਾ ਇਹ ਗੀਤ ਸੁਣਿਆ। ਆਓ ਹੁਣ ਸੁਣਦੇ ਹਾਂ ਜਗਜੀਤ ਸਿੰਘ ਦੀ ਆਵਾਜ਼ ਵਿੱਚ ਇਹ ਗਜ਼ਲ।
0: ਕਿਆ ਸੰਜੋਗ ਹੈ, ਜਿਵੇਂ ਕਿ ਟੈਲੀਪੈਥੀ ਵਾਲਾ ਖੇਡ ਚੱਲ ਰਿਹਾ ਹੋਵੇ। ਹੁਣ ਤਾਂ ਇੱਕ ਫੋਨ ਕਰਨਾ ਹੀ ਪਵੇਗਾ। ਬੱਬੂ ਸ਼ਾਇਦ ਉੱਠ ਗਿਆ ਹੋਵੇ, ਉਹਦੇ ਕਮਰੇ 'ਚ ਜਾ ਕੇ ਵੇਖਦਾ। ਓਏ ਬੱਬੂ, ਅੱਜ ਦਫ਼ਤਰ ਨਹੀਂ ਜਾਣਾ ਤੂੰ?
2: ਨਹੀਂ, ਅੱਜ ਜ਼ਰਾ ਲੁਧਿਆਣੇ ਕੰਮ ਹੈ।
0: ਲੁਧਿਆਣੇ? ਕਦੋਂ ਨਿਕਲਣਾ?
2: 12 ਵਜੇ।
0: 12 ਵਜੇ?
2: ਅੱਜ ਐਕਚੁਅਲੀ ਕਿਉਂ ਤੁਸੀਂ ਫੋਨ ਕਰਨਾ?
0: ਹਾਂ, ਨਹੀਂ ਨਹੀਂ, ਮੇਰਾ ਮਤਲਬ ਹੈ ਕਿ
2: ਗੋਡ, ਤੁਸੀਂ ਫਿਰ ਤੋਂ ਪ੍ਰਸਾਰਣ 'ਚ ਕੋਈ ਗਲਤੀ ਕੱਢੀ ਹੈ?
0: ਨਹੀਂ ਨਹੀਂ ਨਹੀਂ, ਉਹ ਗੱਲ ਨਹੀਂ ਹੈ, ਹਮੇਸ਼ਾ ਆਫਿਸ ਹੀ ਫੋਨ ਕਰਦਾ ਹੈ। ਮੈਂ ਦਰਅਸਲ ਸੋਚ ਰਿਹਾ ਸੀ ਕਿ ਤੇਰੇ ਮਾਸੜ ਜੀ ਨੂੰ ਫੋਨ ਕਰ ਲਵਾਂ।
2: ਅੱਛਾ,
0: ਪੇਸਮੇਕਰ ਲਗਵਾਉਣ ਤੋਂ ਬਾਅਦ ਉਹਨਾਂ ਦਾ ਹਾਲ ਕੀ ਹੈ? ਚੱਲ ਤੂੰ ਰਹਿਣ ਦੇ, ਮੈਂ ਬਾਅਦ ਵਿੱਚ ਕਰ ਲਵਾਂਗਾ। ਵਕਤ ਦੇ ਹਿਸਾਬ ਨਾਲ ਤਾਂ ਹੁਣ ਹੋਣੀ ਚਾਹੀਦੀ ਹੈ ਪੰਜਾਬੀ ਵਾਰਤਾ, ਪਰ ਉਸਦੀ ਥਾਂ 'ਤੇ ਬਾਰਿਸ਼ ਵਾਲਾ ਗੀਤ ਵੱਜਦਾ। ਲੱਗਦਾ ਵਾਰਤਾਕਾਰ ਆਇਆ ਨਹੀਂ ਹੋਣਾ, ਜਾਂ ਟੇਪ ਨਹੀਂ ਦਿੱਤੀ ਹੋਵੇਗੀ। ਤਾਂ ਫਿਰ ਅਨਾਊਂਸ ਹੋਣਾ ਚਾਹੀਦਾ ਸੀ ਕਿ ਨਿਰਧਾਰਿਤ ਪ੍ਰੋਗਰਾਮ ਦੀ ਥਾਂ 'ਤੇ, ਸਮਝਿਆ ਕਾਕਾ, ਮੇਰੀ ਆਵਾਜ਼ ਚੰਗੀ ਹੋਣ ਨਾਲ ਗੱਲ ਨਹੀਂ ਬਣਦੀ, ਇਹਨਾਂ ਸਭ ਗੱਲਾਂ 'ਤੇ ਵੀ ਧਿਆਨ ਦੇਣਾ ਪਵੇਗਾ।
3: ਨਹੀਂ ਨਹੀਂ ਸਰ, ਮੈਂ ਭੁੱਲਿਆ ਨਹੀਂ, ਇਹ ਸਭ ਗੱਲਾਂ ਮੇਰੇ ਦਿਮਾਗ

ਵਾਹ, ਕਿੰਨਾ ਸੋਹਣਾ ਗੀਤ ਗਾ ਰਹੀ ਹੈ ਰੀਪੂ ਦਮਨ ਸ਼ੈਲੀ। ਵਾਹ, ਇੱਕ ਇੱਕ ਲਫ਼ਜ਼ ਸਹੀ ਬੋਲਿਆ। ਇਹੀ ਗੀਤ ਮੈਂ ਇੱਕ ਵਾਰੀ ਕਿਸੇ ਹੋਰ ਦੀ ਆਵਾਜ਼ ਵਿੱਚ ਸੁਣਿਆ ਸੀ। ਉਸਨੇ ਕੁਰਤੀ ਨੂੰ ਕੁੜਤੀ ਆਖਿਆ ਸੀ। ਦਰਅਸਲ ਸਰੋਤੇ ਚਾਹੁੰਦੇ ਨੇ ਆਕਾਸ਼ਵਾਣੀ ਤੋਂ ਸ਼ੁੱਧ ਗੀਤ, ਸ਼ੁੱਧ ਉਚਾਰਣ ਹੋਵੇ, ਗਜ਼ਲ ਹੋਵੇ, ਗਜ਼ਲ ਨਹੀਂ, ਦਾਦਰਾ ਹੋਵੇ, ਦਦਰਾ ਨਹੀਂ। ਇਸ

0: ਭੱਜ ਸੀ। ਤੁਸੀਂ ਸ਼ਾਇਦ ਪ੍ਰੋਗਰਾਮ ਸ਼ੁਰੂ ਤੋਂ ਨਹੀਂ ਸੁਣਿਆ, ਮੈਂ ਤਾਂ ਸ਼ੁਰੂ ਵਿੱਚ ਹੀ ਕਹਿ ਦਿੱਤਾ ਸੀ।
1: ਅੱਛਾ ਅੱਛਾ ਅੱਛਾ, ਪਰ ਇਹ ਜੋ ਬਾਰਿਸ਼ ਦਾ ਗਾਣਾ ਤੁਸੀਂ ਵਜਾ ਰਹੇ ਹੋ
0: ਜੀ,
1: ਹਾਲਾਂਕਿ ਸੁਣਨ ਵਿੱਚ ਬੜਾ ਚੰਗਾ ਲੱਗ ਰਿਹਾ, ਪਰ ਇਸ ਤਰ੍ਹਾਂ ਦੀ ਅਨਾਉਂਸਮੈਂਟ ਵਿੱਚ ਬੜਾ ਰਿਸਕ ਹੁੰਦਾ ਹੈ।
0: ਰਿਸਕ? ਕਿਸ ਤਰ੍ਹਾਂ ਦਾ ਰਿਸਕ ਸਰ?
1: ਮੰਨ ਲਵੋ ਫਿਰੋਜ਼ਪੁਰ ਜਾਂ ਬਠਿੰਡਾ ਬਾਰਿਸ਼ ਨਹੀਂ ਹੋ ਰਹੀ ਤਾਂ?
0: ਅੱਜ ਉਹ ਰਿਸਕ ਨਹੀਂ ਹੈ ਸਰ, ਅੱਜ ਚਾਰੇ ਪਾਸੇ ਬਾਰਿਸ਼ ਹੀ ਬਾਰਿਸ਼, ਡੀਪ ਡਿਪਰੈਸ਼ਨ ਦੀ ਬਾਰਿਸ਼ ਹੈ। ਇਹ ਗੱਲ ਅਖਬਾਰ ਵਿੱਚ ਵੀ ਛਪੀ ਹੈ, ਸ਼ਾਇਦ ਤੁਸੀਂ ਪੜ੍ਹੀ ਨਹੀਂ।
1: ਇਸ ਦਾ ਮਤਲਬ ਇਹ ਕਨਸੈਪਸ਼ਨ ਤੁਹਾਡੇ ਦਿਮਾਗ ਵਿੱਚ ਸੀ ਅਤੇ ਤੁਸੀਂ ਸੋਚ ਸਮਝ ਕੇ?
2: ਪਾਪਾ, ਤੁਸੀਂ ਫਿਰ ਬੁੜਬੁੜ ਕਰਨ ਲੱਗ ਪਏ। ਤੁਹਾਡੇ ਦਿਮਾਗ 'ਚ ਰੇਡੀਓ ਸਟੇਸ਼ਨ ਤੋਂ ਇਲਾਵਾ ਕੁਛ ਹੋਰ ਆਉਂਦਾ ਹੈ ਕਿ ਨਹੀਂ? ਰਿਟਾਇਰ ਹੋ ਗਏ ਹੋ, ਪੈਨਸ਼ਨ ਲੈ ਰਹੇ ਹੋ, ਰਿਲੈਕਸ ਪਾਪਾ, ਬਸ ਕਰ। ਕੌਣ ਕਹਿੰਦਾ ਤੁਹਾਨੂੰ ਇਹ ਸਭ ਕੁਛ ਕਰਨ ਨੂੰ? ਵੈਸੇ ਵੀ ਅੱਜ ਕੱਲ੍ਹ ਰੇਡੀਓ ਸੁਣਦਾ ਕੌਣ?
1: ਉਹ ਨਹੀਂ, ਮੈਂ ਤਾਂ ਬਸ ਥੋੜ੍ਹਾ ਜਿਹਾ ਮੋਨੀਟਰ ਕਰਦਾ ਅਤੇ ਰਿਪੋਰਟ ਉਹਨਾਂ ਨੂੰ ਦੇ ਦਿੰਦਾ।
2: ਪਲੀਜ਼ ਅਤਨ, ਲੋਕ ਤੁਹਾਨੂੰ ਪਾਗਲ ਸਮਝਣਗੇ। ਰਿਟਾਇਰਮੈਂਟ ਤੋਂ ਬਾਅਦ ਮੋਨੀਟਰ ਕਰਨ ਦਾ ਕੀ ਮਤਲਬ ਹੈ ਪਾਪਾ? ਨਹੀਂ ਕੀਤਾ ਜਾਂਦਾ।
1: ਪਰ ਇਸ ਵਕਤ ਮੈਂ ਕਿਸੇ ਹੋਰ ਗੱਲ ਲਈ ਫੋਨ ਕਰਨਾ।
2: ਕਾਹਦੇ ਲਈ?
1: ਪ੍ਰੋਗਰਾਮ ਦੀ ਅੱਛੀ ਪ੍ਰੈਜੈਂਟੇਸ਼ਨ ਲਈ ਅਨਾਊਂਸਰ ਨੂੰ ਵਧਾਈ ਦੇਣੀ ਹੈ।
2: ਬਾਅਦ 'ਚ ਦੇ ਦੇਣਾ?
1: ਨਹੀਂ ਕਾਕਾ, ਸਵੇਰ ਦੀ ਸ਼ਿਫਟ ਵਾਲੇ ਮੁੰਡੇ ਚਲੇ ਜਾਣਗੇ।
2: ਓਫੋ ਪਾਪਾ, ਮੇਰੀ ਇੱਕ ਬਹੁਤ ਜ਼ਰੂਰੀ ISD ਕਾਲ ਆਉਣੀ ਹੈ, ਪਲੀਜ਼ ਅੰਡਰਸਟੈਂਡ। ਅਤੇ ਲਓ, ਹੁਣ ਚੱਲ ਕਿੱਥੇ ਪਏ ਹੋ? ਓਹੋ, ਇੰਨੇ ਮੀਂਹ 'ਚ ਛਤਰੀ ਲੈ ਕੇ ਕਿੱਥੇ ਚੱਲ ਪਏ?
1: ਇਹ ਹੈ ਮੇਰਾ ਬੇਟਾ ਜਿਹਨੂੰ ਮੈਂ ਕਰਜ਼ਾ ਲੈ ਕੇ ਪੜ੍ਹਾਇਆ ਸੀ। ਪਹਿਲਾਂ ਮੇਰੀ ਆਪਣੇ ਕੁਲੀਗਸ ਨਾਲ ਕਿੰਨੀ ਨੇੜਤਾ ਸੀ, ਕਿੰਨੇ ਮਿੱਠੇ ਮਿੱਠੇ ਰਿਸ਼ਤੇ ਸੀ। ਪਤਾ ਨਹੀਂ ਕਿੰਨੀ ਵਾਰ ਬਾਰਿਸ਼ ਕਰਕੇ ਰਾਤ ਨੂੰ ਆਫਿਸ ਦੇ ਵਿੱਚ ਰੁਕਣਾ ਪੈਂਦਾ ਸੀ। ਉਹ ਰਾਤਾਂ ਵੀ ਕਿੰਨੀਆਂ ਮਜ਼ੇਦਾਰ ਸਨ, ਗੱਪਾਂ ਮਾਰਦੇ। ਚਾਚਾ ਕਮੇਦਾਨ ਦੀ ਕਹਾਣੀ, ਫੌਜਾ ਸਿੰਘ, ਭਾਈਆ ਜੀ, ਭੈਣ ਪ੍ਰੇਮਾ, ਕਾਫੀ ਹਾਊਸ ਵਿੱਚ ਹੋਈਆਂ ਰੇਡੀਓ ਦੀਆਂ ਪੁਰਾਣੀਆਂ ਗੱਲਾਂ, ਚਾਹ ਵਾਲੇ ਠਾਕੁਰ ਦੀ ਕਹਾਣੀ, ਉਹ ਭੂਤ ਵਾਲੀ ਕਹਾਣੀ, ਉਹੀ ਕਿ ਉਹ ਭੂਤ ਸਾਰੀ ਰਾਤ ਪਿਆਨੋ ਵਜਾਉਂਦਾ ਸੀ। ਸਵਿੱਤਰੀ ਵੀ ਪਿਆਨੋ ਵਜਾਉਣਾ ਜਾਣਦੀ ਸੀ, ਸ਼ਾਇਦ ਉਸਨੇ ਆਪਣੀ ਕਿਸੇ ਅਮੀਰ ਮਾਸੀ ਦੇ ਘਰ ਜਾ ਕੇ ਪਿਆਨੋ ਵਜਾਉਣਾ ਸਿੱਖਿਆ ਸੀ। ਮੇਰੀ ਰਿਟਾਇਰਮੈਂਟ ਵਾਲੇ ਦਿਨ ਉਹ ਫੇਅਰਵੈਲ ਵੇਲੇ ਆਈ ਸੀ, ਹਾਲਾਂਕਿ ਉਸ ਦਿਨ ਉਹ ਛੁੱਟੀ 'ਤੇ ਸੀ। ਜ਼ਬਰਦਸਤੀ ਉਸ ਮੈਨੂੰ ਟੈਕਸੀ ਵਿੱਚ ਬਿਠਾ ਕੇ ਘਰ ਛੱਡਿਆ ਸੀ।
3: ਅੱਜ ਅਸੀਂ ਟੈਕਸੀ 'ਚ ਚੱਲਾਂਗੇ ਅਤੇ ਕਿਰਾਇਆ ਮੈਂ ਦੇਵਾਂਗੀ।
1: ਸਵਿੱਤਰੀ ਜੀ, ਉਹ ਕਿਉਂ?
3: ਚਲੋ ਨਾ, ਪਲੀਜ਼, ਰਿਕੁਐਸਟ ਹੈ। ਜਗਮੋਹਨ ਜੀ, ਇਸ ਪੈਕਟ ਵਿੱਚ ਇੱਕ ਕਮੀਜ਼ ਦਾ ਕੱਪੜਾ ਹੈ। ਸੋਚ ਰਹੀ ਸਾਂ ਕਿਵੇਂ ਦੇਵਾਂ।
1: ਪਰ ਇਸ ਫਾਰਮੈਲਿਟੀ ਦੀ ਕੀ ਜ਼ਰੂਰਤ ਹੈ?
3: ਬਸ ਐਵੇਂ ਹੀ, ਸੱਚ ਕਹਾਂ ਤਾਂ ਤੁਹਾਡੇ ਉਸ ਸੁਝਾਅ ਨੇ ਮੇਰੀ ਜ਼ਿੰਦਗੀ, ਤੁਸੀਂ ਮੈਨੂੰ ਬਚਾ ਲਿਆ ਜਗਮੋਹਨ ਜੀ। ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਦਾ ਮਨ ਕਰਦਾ, ਪਰ ਤੁਹਾਨੂੰ ਕੁਝ ਦਿੰਦਿਆਂ ਹੋਇਆ ਵੀ ਡਰ ਲੱਗਦਾ। ਅੱਜ ਫੇਅਰਵੈਲ ਵਿੱਚ ਫੇਅਰਵੈਲ ਕਹਿਣਾ ਹੀ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ। ਖੈਰ, ਕਮੀਜ਼ ਸਿਲਵਾ ਕੇ ਪਾ ਲੈਣਾ।
4: ਹੈਲੋ
1: ਹੈਲੋ, ਆਕਾਸ਼ਵਾਣੀ
4: ਜੀ,
1: ਡਿਊਟੀ ਰੂਮ?
4: ਹਾਂ ਹਾਂ,
1: ਮੈਂ ਜਗਮੋਹਨ ਬੋਲ ਰਿਹਾ ਜੀ।
4: ਕੌਣ ਜਗਮੋਹਨ?
1: ਮੈਂ ਯਾਨੀ ਕਿ ਇੱਕ ਪੁਰਾਣਾ ਮੁਲਾਜ਼ਮ। ਤੁਸੀਂ ਕੌਣ ਬੋਲ ਰਹੇ ਹੋ?
4: ਮੈਂ ਡਿਊਟੀ ਆਫਿਸਰ ਬੋਲ ਰਿਹਾ।
1: ਅੱਛਾ ਅੱਛਾ, ਕੀ ਨਾਂ ਹੈ ਤੁਹਾਡਾ ਭਾਈ ਸਾਹਿਬ?
4: ਉਹ ਨਾ ਜਾਣ ਕੇ ਕੀ ਕਰਨਾ ਹੈ ਤੁਸੀਂ? ਵੈਸੇ ਤੁਹਾਨੂੰ ਕੋਈ ਕੰਮ ਹੈ?
1: ਜੀ ਕੰਮ, ਦਰਅਸਲ ਅੱਜ ਸਵੇਰੇ ਰੇਡੀਓ 'ਤੇ ਇੱਕ ਨਵੀਂ ਆਵਾਜ਼ ਸੁਣਾਈ ਦਿੱਤੀ ਸੀ। ਗ੍ਰਾਮੋਫੋਨ ਰਿਕਾਰਡ ਲਗਾ ਕੇ ਬਾਰਿਸ਼ ਦੇ ਗੀਤ ਪ੍ਰੈਜੈਂਟ ਕਰ ਰਿਹਾ ਸੀ ਕੋਈ। ਉਸ ਮੁੰਡੇ ਨੂੰ ਬੁਲਾ ਦਿਓਗੇ ਜ਼ਰਾ?
4: ਨਹੀਂ ਨਹੀਂ, ਉਹਨੂੰ ਅਜੇ ਨਹੀਂ ਬੁਲਾਇਆ ਜਾ ਸਕਦਾ।
1: ਅੱਛਾ ਅੱਛਾ, ਵੈਸੇ ਉਸਦਾ ਨਾਂ ਕੀ ਹੈ?
4: ਰਾਜਨ ਗੁਪਤਾ।
1: ਕੀ
4: ਗੱਲ, ਕੋਈ ਮੈਸੇਜ ਦੇਣਾ ਸੀ ਉਹਨੂੰ?
1: ਨਹੀਂ ਨਹੀਂ ਨਹੀਂ,

ਇਸ ਵਿੱਚ ਡਿਊਟੀ ਆਫਿਸਰ ਦਾ ਵੀ ਕੀ ਕਸੂਰ, ਠੀਕ ਹੀ ਕੀਤਾ ਉਹਨੇ। ਵੈਸੇ ਵੀ ਲਾਈਵ ਸਟੂਡੀਓ ਵਿੱਚੋਂ ਕਦੇ ਵੀ ਕਿਸੇ ਨੂੰ ਨਹੀਂ ਬੁਲਾਇਆ ਜਾਂਦਾ, ਮੈਂ ਤਾਂ ਆਪ ਵੀ ਇੰਝ ਹੀ ਕਰਦਾ ਸੀ। ਇੱਕ ਮਿੰਟ ਸੁਣੀਓ ਜ਼ਰਾ, ਇਹ ਬੱਸ ਬੱਸ ਸਟੈਂਡ 'ਤੇ ਜਾ ਰਹੀ ਹੈ। ਅੱਛਾ ਅੱਛਾ ਅੱਛਾ, ਠੀਕ ਹੈ, ਚੰਗਾ ਹੋਵੇਗਾ ਮੈਂ ਇਸੇ ਬੱਸ 'ਤੇ ਚੜ੍ਹ ਜਾਵਾਂ ਅਤੇ ਆਕਾਸ਼ਵਾਣੀ ਘੁੰਮ ਕੇ ਆਵਾਂ। ਹਾਂ ਬਸ ਇੱਥੇ ਰੋਕ ਦਿਓ। ਜੀ ਮੈਂ ਇੱਥੇ BMC ਚੌਂਕ 'ਤੇ ਉਤਰਨਾ, ਨਾਲ ਹੀ ਆਕਾਸ਼ਵਾਣੀ। ਜੀ ਬਹੁਤ ਬਹੁਤ ਸ਼ੁਕਰੀਆ। ਆਕਾਸ਼ਵਾਣੀ ਦੇ ਸਾਹਮਣੇ ਇੰਨੀ ਭੀੜ ਕਿਉਂ ਇਕੱਠੀ ਹੋਈ ਹੈ? ਜ਼ਰਾ ਹਟਿਓ, ਇੱਕ ਮਿੰਟ ਹਟਿਓ ਜ਼ਰਾ, ਮੈਂ ਵੀ ਦੇਖਾਂ ਜ਼ਰਾ, ਪਲੀਜ਼ ਇੱਕ ਪਾਸੇ। ਇਹ ਸਿਰ ਕਿੰਨੀ ਬੁਰੀ ਤਰ੍ਹਾਂ ਕੁਚਲਿਆ ਗਿਆ, ਓਫੋ, ਸੜਕ 'ਤੇ ਤਾਂ ਖੂਨ ਹੀ ਖੂਨ ਬਿਖਰਿਆ ਪਿਆ। ਇਹ ਤਾਂ ਸੁਰਫਾ ਹੈ, ਬੜਾ ਮਾੜਾ ਹੋਇਆ। ਕਿੰਨਾ ਪੁਰਾਣਾ ਗਾਇਕ ਸੀ, ਕਿੰਨਾ ਵਧੀਆ ਗੀਤ ਗਾਉਂਦਾ ਸੀ। ਮੈਨੂੰ ਅੱਜ ਵੀ ਯਾਦ ਹੈ, ਆਕਾਸ਼ਵਾਣੀ ਦੇ ਖੁੱਲ੍ਹੇ ਆਂਗਨ ਵਿੱਚ ਸੱਦੇ ਹੋਏ ਮਹਿਮਾਨਾਂ ਦੇ ਸਾਹਮਣੇ ਲਾਈਵ ਗਾਇਆ ਸੀ। ਮੈਂ ਉਸੇ ਦਿਨ ਤਾਂ ਰੇਡੀਓ ਜੁਆਇਨ ਕੀਤਾ ਸੀ। ਕਿੰਨੀ ਮਿਠਾਸ ਸੀ ਉਸ ਆਵਾਜ਼ ਵਿੱਚ, ਕਿੰਨਾ ਸਕੂਨ ਸੀ। ਅਤੇ ਅੱਜ ਕੱਲ੍ਹ ਸਪੈਨਿਸ਼ ਗਿਟਾਰ, ਡਰੰਮ ਬੀਟਸ ਅਤੇ ਢਿੰਚਕ ਨੌਨਸੈਂਸ ਨਵੇਂ FM ਦੇ ਚੈਨਲ 'ਤੇ ਚੱਲਦਾ ਰਹਿੰਦਾ ਹੈ। ਨਵੇਂ ਪ੍ਰਸਾਰਨਾਂ ਦਾ ਹਾਸਾ, ਹਾ ਹਾ ਹੀ ਹੀ, ਪੁੱਠੀ ਸਿੱਧੀ ਖਿਚੜੀ, ਇੱਕ ਨਵੀਂ ਭਾਸ਼ਾ ਦਾ ਜਨਮ, ਵਿਕਾਊ ਟਾਈਮ ਸਲੋਟ, ਬਾਜ਼ਾਰੀਕਰਨ। ਪਰ ਜੋ ਸੁਰਫਾ ਨਹੀਂ ਹੈ ਅਤੇ ਨਾ ਹੀ ਉਸਦਾ 78 RPM ਵਾਲਾ ਰਿਕਾਰਡ। ਪੁਲਿਸ ਦੀ ਗੱਡੀ ਸੁਰਫੇ ਨੂੰ ਚੁੱਕ ਰਹੀ ਹੈ, ਕੁਝ ਖੂਨ ਦੀਆਂ ਬੂੰਦਾਂ ਚੁੱਪ ਚਾਪ ਸੜਕ 'ਤੇ ਪਈਆਂ ਨੇ। ਅੱਜ ਤੋਂ ਵੀ ਚੁੱਪ ਹੋ ਗਿਆ ਸੁਰਫੇ, ਤੇਰਾ ਗਲਾ ਖਰਾਬ ਹੋ ਗਿਆ ਸੀ ਬਹੁਤ ਜ਼ਿਆਦਾ ਸਿਗਰਟ ਤੰਬਾਕੂ ਦੀ ਵਜ੍ਹਾ ਨਾਲ ਜਾਂ ਫਿਰ ਕਿਸੇ ਹੋਰ ਕਾਰਨ ਨਾਲ, ਤੂੰ ਵੀ ਬੇਸੁਰਾ ਹੋ ਗਿਆ ਸੀ। ਯਾਦ ਆ ਤੈਨੂੰ B- ਦੇਣਾ ਪਿਆ ਸੀ, ਤੇਰੀ ਆਵਾਜ਼ ਲਗਾਤਾਰ ਕਮਜ਼ੋਰ ਪੈਂਦੀ ਗਈ।

0: ਭਾਈ ਸਾਹਿਬ ਜ਼ਰਾ ਸੁਣਿਓ, ਤੁਸੀਂ ਆਕਾਸ਼ਵਾਣੀ ਦੇ ਸਟਾਫ 'ਚੋਂ?
1: ਜੀ, ਮੈਂ ਡਿਊਟੀ ਅਫਸਰ ਹਾਂ ਆਕਾਸ਼ਵਾਣੀ 'ਚ।
0: ਜੀ, ਤੁਸੀਂ ਕੀ ਸਵਰਨ ਸੁਰਫੇ ਦਾ ਨਾਂ ਸੁਣਿਆ?
1: ਸਵਰਨ ਸੁਰਫਾ ਸਾਡੇ ਸਿਕਿਉਰਿਟੀ ਅਫਸਰ ਨੇ, ਸਰਦਾਰ ਸਵਰਨ ਸਿੰਘ।
0: ਜੀ ਨਹੀਂ, ਬਹੁਤ ਹੀ ਮਸ਼ਹੂਰ ਸਿੰਗਰ ਹੈ, ਤੁਸੀਂ ਨਹੀਂ ਜਾਣਦੇ ਉਸਨੂੰ?
1: ਨਹੀਂ, ਕਿਉਂ, ਕੀ ਹੋਇਆ?
0: ਜੀ, ਆਕਾਸ਼ਵਾਣੀ ਦੇ ਸਾਹਮਣੇ ਉਸਦਾ ਐਕਸੀਡੈਂਟ ਹੋਇਆ।
1: ਹਾਂ, ਮੈਂ ਵੀ ਸੁਣਿਆ ਕਿ ਇੱਕ ਬੰਦਾ ਆਕਾਸ਼ਵਾਣੀ ਦੇ ਸਾਹਮਣੇ ਔਨ ਦਾ ਸਪੋਟ ਮਰ ਗਿਆ। ਸੋ ਸੈਡ।
0: ਸਵਰਨ ਸੁਰਫੇ ਦਾ ਨਾਂ ਤੇ ਉਸਦੇ ਗੀਤਾਂ ਦੀਆਂ ਸਤਰਾਂ ਅੱਜ ਗੁੰਗੀਆਂ ਹੋ ਗਈਆਂ। ਇੱਕ ਮਰੇ ਹੋਏ ਅੱਖਰ ਵਿੱਚ ਇਸ ਆਕਾਸ਼ਵਾਣੀ ਦੇ ਸਾਹਮਣੇ। ਅੱਛਾ, ਤੁਸੀਂ ਕਦੀ ਜਗਮੋਹਨ ਦਾ ਨਾਂ ਸੁਣਿਆ?
1: ਜਗਮੋਹਨ, ਉਹ ਕੌਣ ਹੈ?
0: ਇਹ ਜੋ ਰੈਕ ਵਿੱਚ ਧੂੜ ਭਰੀਆਂ ਲੌਗ ਬੁੱਕਾਂ ਨੇ ਨਾ, ਇਹਨਾਂ ਸਾਰਿਆਂ ਰਜਿਸਟਰਾਂ ਵਿੱਚ ਵੱਖ ਵੱਖ ਸਫ਼ਿਆਂ 'ਤੇ ਜਗਮੋਹਨ ਦਾ ਨਾਂ ਹੈ ਅਤੇ ਦਸਤਖਤ ਮੌਜੂਦ ਹਨ। ਉਸਦੇ ਆਨੰਦ ਵਲਵਲੇ ਤੇ ਮਨ ਦੀ ਪ੍ਰੀਤ ਦਾ ਇਤਿਹਾਸ ਹੈ ਇਹਨਾਂ ਅੱਖਰਾਂ ਵਿੱਚ। ਤੁਸੀਂ ਉਹਦਾ ਨਾਂ ਨਹੀਂ ਸੁਣਿਆ?
1: ਐਕਚੁਲੀ ਸਰ, ਤੁਹਾਨੂੰ ਚਾਹੀਦਾ ਕੀ ਹੈ?

0: ਇਹ ਜਾਮੁਨ ਦਾ ਬਰਗਦੀ ਪੇੜ ਵੀ ਮੈਨੂੰ ਅੱਜ ਨਹੀਂ ਪਛਾਣ ਰਿਹਾ। ਥੱਲਿਓ ਲੰਘਿਆ ਤੇ ਇੱਕ ਸੁੱਕਾ ਪੱਤਾ ਉਸ ਥੱਲੇ ਸੁੱਟ ਦਿੱਤਾ। ਨਿਊਜ਼ ਰੂਮ ਵੇਖਾਂ, ਸ਼ਾਇਦ ਇੱਥੇ ਕੋਈ ਵਾਕਫ ਮਿਲਦਾ ਹੈ ਜਾਂ ਨਹੀਂ।
1: ਓਕੇ, ਹਾਂਜੀ ਪਰਮਿੰਦਰ, ਕੀ ਲਿਖਿਆ ਤੁਸੀਂ?
2: ਸਰ, ਮੈਂ ਲਿਖਿਆ, ਸਥਾਨਕ ਸੂਤਰਾਂ ਤੋਂ ਪਤਾ ਲੱਗਾ ਕਿ ਅੱਜ ਸਵੇਰੇ ਆਕਾਸ਼ਵਾਣੀ ਦੇ ਸਾਹਮਣੇ ਇੱਕ ਬਜ਼ੁਰਗ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਮਰਨ ਵਾਲੇ ਦੀ ਪਛਾਣ ਨਹੀਂ ਹੋ ਸਕੀ ਹਾਲੇ।
1: ਵੈਰੀ ਗੁੱਡ, ਵੈਰੀ ਗੁੱਡ ਪਰਮਿੰਦਰ, ਹੁਣ ਤੁਹਾਨੂੰ ਮੇਰਾ ਖਿਆਲ ਕਿਸੇ ਹੈਲਪ ਦੀ ਲੋੜ ਨਹੀਂ, ਤੁਸੀਂ ਇੰਡੀਪੈਂਡੈਂਟਲੀ ਸਾਰਾ ਕੁਝ ਕਰ ਸਕਦੇ।
2: ਨਹੀਂ ਨਹੀਂ ਸਰ, ਹਜੇ ਤਾਂ ਬਹੁਤ ਗਾਈਡੈਂਸ ਦੀ ਲੋੜ ਹੈ।
0: ਪਲੀਜ਼ ਪਲੀਜ਼ ਮੇਰੀ ਗੱਲ ਸੁਣੋ, ਮੈਂ ਜਾਣਦਾ ਇਹ ਸਵਰਨ ਸੁਰਫ ਹੈ, ਬਹੁਤ ਪੁਰਾਣਾ ਆਰਟਿਸਟ, ਬਹੁਤ ਪੁਰਾਣਾ ਗਾਇਕ, ਇਹ ਸਵਰਨ ਸੁਰਫਾ ਹੀ ਹੈ।
1: ਤੁਸੀਂ ਕੌਣ ਹੋ ਤੇ ਅੰਦਰ ਕਿਵੇਂ ਆਏ?
0: ਮੈਂ ਸਵਰਨ ਸੁਰਫੇ ਦੀ ਪਹਿਚਾਣ ਦੇਣ ਆਇਆ।
1: ਤੁਸੀਂ ਉਹਨਾਂ ਦੇ ਰਿਸ਼ਤੇਦਾਰ ਹੋ?
0: ਜੀ ਨਹੀਂ।
1: ਦੇਖੋ, ਬਿਨਾਂ ਕਿਸੇ ਜ਼ਿੰਮੇਦਾਰ ਸੋਰਸ ਦੇ ਸਿਰਫ ਤੁਹਾਡੇ ਕਹਿਣ ਤੇ ਅਸੀਂ ਇਹ ਗੱਲ ਕਿਵੇਂ ਮੰਨ ਲਈਏ?
0: ਮੈਂ ਜਗਮੋਹਨ, ਮੈਂ ਕਹਿ ਰਿਹਾ ਇਸ ਗੱਲ ਨੂੰ।
1: ਤੁਸੀਂ ਕੌਣ?
0: ਮੈਂ ਕੌਣ? ਮੈਂ ਅੱਜ ਜਗਮੋਹਨ ਕੌਣ ਹੋ ਗਿਆ? ਅੱਜ ਮੈਂ ਕੌਣ ਹੋ ਗਿਆ? ਅੱਜ ਜਗਮੋਹਨ ਕੌਣ ਹੋ ਗਿਆ? ਮੈਂ ਇਸ ਬਿਲਡਿੰਗ ਦੀ ਇੱਕ ਇੱਕ ਦਰਵਾਜ਼ਾ ਜਾਣਦਾ ਮੈਨੂੰ। ਮੈਂ 34 ਸਾਲ ਦਿੱਤੇ ਆਪਣੀ ਜ਼ਿੰਦਗੀ ਦੇ ਇਸ ਬਿਲਡਿੰਗ 'ਚ।
1: ਓਕੇ, ਜਸਟ ਕੂਲ ਡਾਊਨ। ਠੀਕ ਹੈ, ਤੁਸੀਂ ਇੰਜ ਕਰੋ, ਬਾਹਰ ਬੈਠ ਕੇ ਉਹਦੇ ਬਾਰੇ ਸਾਰੇ ਡਿਟੇਲ ਲਿਖ ਦਿਓ, ਅਸੀਂ ਉਹਨੂੰ ਕ੍ਰੋਸ ਚੈੱਕ ਕਰਨ ਦੀ ਕੋਸ਼ਿਸ਼ ਕਰਾਂਗੇ।

ਜਵਾਨੀ ਦੇ ਡਿਊਟੀ ਰੂਮ ਵਿੱਚ ਜਿਹਦੀ ਅੱਜ ਕੋਈ ਪਹਿਚਾਣ ਨਹੀਂ, ਇੱਕ ਅਜਨਬੀ, ਇੱਕ ਅਣਜਾਣਾ, ਇੱਕ ਅਣਪਛਾਤਾ ਜਗਮੋਹਨ, ਕੋਈ ਪਹਿਚਾਣ ਜਗਮੋਹਨ 34 ਸਾਲ।

ਹੁਣੇ ਤੁਸੀਂ ਸੁਣ ਰਹੇ ਸੀ ਨਾਟਕਾਂ ਦੇ ਅਖਿਲ ਭਾਰਤੀ ਕਾਰਜਕ੍ਰਮ ਦੇ ਵਿੱਚ ਪ੍ਰਸਾਰਿਤ ਨਾਟਕ ਫਾਲਤੂ ਰਿਕਾਰਡ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 10 ਵਜ ਰਹੇ ਨੇ। ਹੁਣ ਤੁਸੀਂ ਸੁਣੋਗੇ ਰਵੀਵਾਰ ਸੀ ਅਖਿਲ ਭਾਰਤੀ ਸੰਗੀਤ ਸਭਾ ਦਾ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ ਏ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਜੀ ਦੋਸਤੋ, ਤੁਹਾਡਾ ਦੋਸਤ ਸ਼ਾਮ ਸ਼ਰਮਾ ਹਾਜ਼ਰ ਹੋ ਚੁੱਕਿਆ ਪ੍ਰੋਗਰਾਮ ਸੌਗਾਤ ਲੈ ਕੇ। ਮੇਰਾ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ, ਕਬੂਲ ਕਰੋ। ਜੀ ਦੋਸਤੋ, ਬਿਲਕੁਲ, ਇਹ ਪ੍ਰੋਗਰਾਮ 11:10 ਤੋਂ ਸ਼ੁਰੂ ਹੋ ਜਾਂਦਾ ਰੋਜ਼, ਔਰ 1 ਵਜੇ ਤੱਕ ਤੁਹਾਡੀ ਨਜ਼ਰ ਕੀਤਾ ਜਾਂਦਾ ਹੈ ਪ੍ਰੋਗਰਾਮ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ, ਔਰ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰਨ ਦੇ ਲਈ 01-81-23-42-171 ਨੰਬਰ ਡਾਇਲ ਕਰਨਾ, ਔਰ ਪੰਜਾਬੀ ਗੀਤਾਂ ਦੀ ਫਰਮਾਇਸ਼ ਤੁਸੀਂ ਕਰ ਸਕਦੇ ਹੋ। ਔਰ ਜੇ ਤੁਸੀਂ ਵਟਸਐਪ ਮੈਸੇਜ ਦੇ ਰਾਹੀਂ ਕਰਨੀ ਚਾਹੋ ਤਾਂ 94-655-36-077 'ਤੇ ਤੁਸੀਂ ਆਪਣੇ ਵਟਸਐਪ ਮੈਸੇਜ ਭੇਜ ਕੇ ਆਪਣੀ ਪੰਜਾਬੀ ਗੀਤਾਂ ਦੀ ਫਰਮਾਇਸ਼ ਵੀ ਕਰ ਸਕਦੇ ਹੋ ਦੋਸਤੋ। ਜੀ ਦੋਸਤੋ, ਬਿਲਕੁਲ ਪਹੁੰਚਦੇ ਰਹਿਣਾ, ਔਰ ਤੁਸੀਂ ਹਿੰਮਤ ਨਹੀਂ ਹਾਰਨੀ, ਕੋਸ਼ਿਸ਼ ਵੀ ਕਰਦੇ ਰਹਿਣਾ ਆਪਣੇ ਫੋਨ ਕਾਲਸ ਦੇ ਨਾਲ, ਔਰ ਨਾਲ ਨਾਲ ਤੁਸੀਂ ਜੇ ਵਟਸਐਪ ਮੈਸੇਜ ਕਰਨਾ ਚਾਹੋ ਤਾਂ ਮੈਸੇਜ ਕਰੋ, ਤੁਹਾਡੇ ਮੈਸੇਜ ਅਸੀਂ ਜ਼ਰੂਰ ਸ਼ਾਮਿਲ ਕਰਾਂਗੇ। ਜੀ ਦੋਸਤੋ, ਬਿਲਕੁਲ ਇਸੇ ਤਰ੍ਹਾਂ ਢੋਲ ਵਜਾਉਂਦੇ ਰਹਾਂਗੇ, ਔਰ ਤੁਹਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਹਾਜ਼ਰੀਆਂ ਲੱਗਦੀਆਂ ਰਹਿਣਗੀਆਂ। ਜੇ ਤੁਸੀਂ ਇਸ ਪ੍ਰੋਗਰਾਮ 'ਚ ਆਉਣਾ ਚਾਹੋ ਤਾਂ ਜ਼ਰੂਰ ਪਹੁੰਚੋ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਪੰਜਾਬੀ ਗੀਤਾਂ ਦੀ ਫਰਮਾਇਸ਼ ਕਰੋ ਅਤੇ ਨਾਲ ਨਾਲ ਆਪਣੇ ਪੰਜਾਬੀ ਗੀਤਾਂ ਦੀ ਸਾਂਝ ਬਾਕੀ ਦੋਸਤਾਂ ਦੇ ਨਾਲ ਵੀ ਪਾ ਸਕਦੇ ਹੋ, ਜਿਵੇਂ ਕਿ ਸਾਰੇ ਦੋਸਤ ਕੋਸ਼ਿਸ਼ ਕਰਦੇ ਨੇ ਸਾਡੇ ਤੱਕ ਪਹੁੰਚਣ ਦੀ। ਪਰ ਉਸ ਤੋਂ ਪਹਿਲਾਂ ਕੁਝ ਗੱਲਾਂ ਬਾਤਾਂ ਵੀ ਅਸੀਂ ਕਰਦੇ ਹਾਂ ਤੁਹਾਡੇ ਨਾਲ। ਗੱਲਾਂ ਬਾਤਾਂ ਦੇ ਵਿੱਚ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ ਜਦੋਂ ਇਨਸਾਨ ਨੂੰ ਕੋਈ ਸਫਲਤਾ ਪ੍ਰਾਪਤ ਹੋ ਜਾਂਦੀ ਹੈ ਨਾ, ਉਹ ਸਫਲਤਾ ਪ੍ਰਾਪਤ ਹੋਣ ਤੋਂ ਬਾਅਦ ਇਨਸਾਨ ਥੋੜ੍ਹਾ ਜਿਹਾ ਆਪਣੇ ਆਪ ਨੂੰ ਇਹ ਸਮਝਣ ਲੱਗ ਜਾਂਦਾ, ਇਹ ਸਿਰਫ ਅਤੇ ਸਿਰਫ ਮੇਰੇ ਕਰਕੇ ਹੋਇਆ। ਪਰ ਦੋਸਤੋ, ਇੱਦਾਂ ਮੇਰੇ ਕਰਕੇ ਹੋਇਆ ਜਾਂ ਇੱਕ ਬਹੁਤ ਸਾਰੇ ਲੋਕਾਂ ਦਾ, ਯਾਨੀ ਕਿ ਬਹੁਤ ਸਾਰੇ ਪਰਿਵਾਰਕ ਮੈਂਬਰ ਵੀ ਹੋ ਸਕਦੇ ਨੇ, ਸਮਾਜਿਕ ਮੈਂਬਰ ਵੀ ਹੋ ਸਕਦੇ ਨੇ, ਤੁਹਾਡੇ ਦੋਸਤ ਮਿੱਤਰ, ਯਾਨੀ ਕਿ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਿ ਤੁਹਾਡੀ ਇਸ ਸਫਲਤਾ ਦੇ ਪਿੱਛੇ ਜਿਨ੍ਹਾਂ ਦਾ ਯੋਗਦਾਨ ਹੁੰਦਾ। ਪਰ ਇਨਸਾਨ ਸੋਚਦਾ ਹੈ ਕਿ ਜੇ ਇਹ ਕੰਮ ਤਾਂ ਇਕੱਲੇ ਮੈਂ ਹੀ ਕੀਤਾ, ਐਵੇਂ ਨਹੀਂ ਹੁੰਦਾ। ਔਰ ਜੇ ਤੁਸੀਂ ਐਵੇਂ ਸੋਚਦੇ ਹੋ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਔਰ ਸਾਰਿਆਂ ਦੇ ਹਿਸਾਬ ਦੇ ਨਾਲ ਤੁਸੀਂ ਸ਼ਾਇਦ ਇਹ ਕੁਤਾਹੀ ਕਰ ਰਹੇ ਹੋ ਕਿ ਇਸ ਤਰ੍ਹਾਂ ਨਹੀਂ ਹੁੰਦਾ। ਇਹ ਜਿਹੜੀ ਸਫਲਤਾ ਹੁੰਦੀ ਹੈ, ਇਸ ਦੇ ਪਿੱਛੇ ਬਹੁਤ ਸਾਰੀਆਂ ਦੁਆਵਾਂ ਹੁੰਦੀਆਂ ਨੇ, ਬਹੁਤ ਸਾਰੇ ਤਿਆਗ ਹੁੰਦੇ ਨੇ, ਬਹੁਤ ਸਾਰੇ ਮਿਹਨਤ ਹੁੰਦੀ ਹੈ, ਔਰ ਸਮਝਦਾਰੀ ਹੁੰਦੀ ਹੈ। ਯਾਨੀ ਕਿ ਤਿਆਗ ਇੱਦਾਂ ਹੋ ਜਾਂਦਾ ਕਿ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਉਹ ਕਾਫੀ ਤਿਆਗ ਕਰਦੇ ਨੇ ਕਿ ਸਾਡਾ ਬੱਚਾ ਸਫਲ ਹੋ ਜਾਏ, ਔਰ ਜਿਹੜੇ ਦੋਸਤ ਮਿੱਤਰ ਹੁੰਦੇ ਨੇ ਉਹ ਵੀ ਸੋਚਦੇ ਨੇ ਕਿ ਮੈਂ ਇਹਨਾਂ ਨੂੰ ਜ਼ਿਆਦਾ ਡਿਸਟਰਬ ਨਾ ਕਰਾਂ, ਬੰਦਾ ਬਹੁਤ ਤਿਆਰੀ ਕਰ ਰਿਹਾ ਕਿਸੇ ਇਗਜ਼ਾਮ ਦੀ ਜਾਂ ਕਿਸੇ ਇਸ ਤਰ੍ਹਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ, ਤਾਂ ਇਸ ਕਰਕੇ ਸਫਲ

ਤਾਂ ਜਦੋਂ ਇਨਸਾਨ ਨੂੰ ਮਿਲਦੀ ਹੈ ਤਾਂ ਸਾਰਿਆਂ ਦਾ ਸ਼ੁਕਰਾਨਾ ਕਰਨਾ ਚਾਹੀਦਾ, ਪਰ ਐਵੇਂ ਨਹੀਂ ਸੋਚਣਾ ਚਾਹੀਦਾ ਕਿ ਬਸ ਇਹਦੇ ਪਿੱਛੇ ਕਿਸੇ ਦਾ ਯੋਗਦਾਨ ਨਹੀਂ ਹੈ। ਇਸ ਕਰਕੇ ਇਹ ਇੱਕ ਝਾਤ ਪਵਾਈ ਹੈ ਉਹਨਾਂ ਦੋਸਤਾਂ ਦੇ ਲਈ ਜਿਹੜੇ ਸਫਲਤਾ ਤੋਂ ਬਾਅਦ ਥੋੜ੍ਹਾ ਜਿਹਾ ਐਵੇਂ ਸੋਚਣ ਲੱਗ ਜਾਂਦੇ ਨੇ ਕਿ ਇਹ ਸਿਰਫ ਮੇਰੇ ਕਰਕੇ ਹੋਇਆ। ਤਾਂ ਮੈਨੂੰ ਉਮੀਦ ਹੈ ਜੀ ਜਿਹੜੇ ਦੋਸਤ ਸਫਲ ਹੋ ਰਹੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਰਹੇ ਨੇ, ਉਹ ਜਿਨ੍ਹਾਂ ਦੇ ਕਰਕੇ ਇਹ ਟੀਚੇ ਪ੍ਰਾਪਤ ਹੁੰਦੇ ਨੇ ਉਹਨਾਂ ਲਈ ਉਹ ਸ਼ੁਕਰਾਨਾ ਜ਼ਰੂਰ ਕਰਨ, ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਜ਼ਰੂਰ ਕਰਨ। ਲਓ ਜੀ ਸੁਣਾਉਣੀ ਹੈ ਤੁਹਾਨੂੰ ਗੀਤ, ਤੁਸੀਂ ਵੀ ਪਹੁੰਚੋ ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਸੌਗਾਤ, ਅਤੇ ਤੁਹਾਡਾ ਦੋਸਤ ਸ਼ਾਮ ਸ਼ਰਮਾ ਤੁਹਾਡੀ ਉਡੀਕ ਕਰ ਰਿਹਾ ਤੁਹਾਡੀਆਂ ਸੋਹਣੀਆਂ ਸੋਹਣੀਆਂ ਕਾਲਸ ਦੀ।

ਜੇ ਮੁੰਡਿਆ ਤੂੰ ਮੈਨੂੰ ਨੱਚਦੀ ਵੇਖਣਾ। ਲਓ ਜੀ ਲੈ ਦੇ ਸੋਨਾ ਹੈ, ਚਾਂਦੀ ਦਾ ਗੜਵਾ ਲੈ ਦੇ, ਹੈ ਇੱਦਾਂ ਦਾ ਗੀਤ ਹੈ। ਲਓ ਜੀ ਸੁਣਾਉਂਦੀ ਹਾਂ ਤੁਹਾਨੂੰ, ਸ਼ੁਕਰੀਆ ਜੀ ਕਾਲ ਕਰਨ ਦੇ ਲਈ।

0: ਜੀਤਾ ਜੈਲਦਾਰ ਦਾ ਗੀਤ
1: ਸੁਣਨਾ ਸਰ। ਲਓ ਜੀ ਸੁਣਾਉਂਦੇ ਹਾਂ ਤੁਹਾਨੂੰ ਜੀਤਾ ਜੈਲਦਾਰ ਦੀ ਆਵਾਜ਼ ਦੇ ਵਿੱਚ। ਸ਼ੁਕਰੀਆ ਜੀ ਰਾਜੂ ਜੀ ਕਾਲ ਕਰਨ ਦੇ ਲਈ। ਲਓ ਜੀ ਕੁਝ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ। ਇਹ ਸਾਡੇ ਦੋਸਤ ਨੇ ਜੀ ਗੰਜ ਡੁੰਡਵਾਰਾ ਤੋਂ, ਹੈ ਜੀ ਸ਼ਮਸੂਲ ਕੁਮਾਰ, ਸ਼ਮਸੂਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਇਹ ਸਾਡੇ ਦੋਸਤ ਆਏ ਨੇ ਜੀ ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀ ਐਮ ਜੈਨ, ਇਹਨਾਂ ਨੇ ਸਾਨੂੰ ਸਰਦਨਾ ਮੇਰਠ ਤੋਂ ਵਟਸਐਪ ਮੈਸੇਜ ਕੀਤਾ ਸੀ। ਅਤੇ ਸਾਡੇ ਦੋਸਤ ਪਹੁੰਚੇ ਨੇ ਜਾਕਿਰ ਮੁਲਾਨੀ, ਸੁਮੱਈਆ ਮੁਲਾਨੀ, ਸੁਬਾਨ ਮੁਲਾਨੀ, ਸਮੀਰ, ਸਲਮਾ, ਮੁਮਤਾਜ, ਦਿਲਸ਼ਾਦ, ਨਸੀਰ ਮੁਲਾਨੀ ਅਤੇ ਬਾਦਸ਼ਾਹ ਮੁਲਾਨੀ, ਇਹਨਾਂ ਨੇ ਸਾਨੂੰ ਤਾਲੁਕਾ ਪੰਡਰਪੁਰ ਤੋਂ ਵਟਸਐਪ ਮੈਸੇਜ ਕੀਤਾ ਸੀ। ਲਓ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀਤਾ ਜੈਲਦਾਰ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜੀ ਦੋਸਤੋ ਸੁਣੱਖਿਆ ਯਾਰਾ, ਗੱਲ ਤਾਂ ਸਹੀ ਹੈ ਜੀ। ਪ੍ਰੋਗਰਾਮ ਸੌਗਾਤ ਦੇ ਵਿੱਚ ਤੁਸੀਂ ਵੀ ਇਸੇ ਤਰ੍ਹਾਂ ਦੇ ਸੋਹਣੇ ਸੋਹਣੇ ਗੀਤ ਸੁਣ ਸਕਦੇ ਹੋ। ਪ੍ਰੋਗਰਾਮ ਸੌਗਾਤ ਦਾ ਵੇਲਾ 1 ਵਜੇ ਤੱਕ ਰਹੇਗਾ।

0: और ਤੁਸੀਂ ਇਸ ਪ੍ਰੋਗਰਾਮ 'ਚ ਆਉਣ ਦੇ ਲਈ 0181-2342-171 ਨੰਬਰ ਡਾਇਲ ਕਰਨਾ ਹੈ ਔਰ ਪਹੁੰਚ ਜਾਣਾ ਜੀ ਆਪਣੇ ਪ੍ਰੋਗਰਾਮ ਸੌਗਾਤ ਦੇ ਵਿੱਚ ਜਿੱਥੇ ਤੁਹਾਡਾ ਦੋਸਤ ਸ਼ਾਮ ਸ਼ਰਮਾ ਉਡੀਕ ਕਰ ਰਿਹਾ ਤੁਹਾਡੇ ਸਾਰਿਆਂ ਦੀ। ਲਓ ਜੀ ਕਾਲਰ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ
1: ਹੈਲੋ ਸ਼ਾਮ ਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮਨਜੀਤ ਕੌਰ ਜੀ ਜੀ ਤੋਂ।
0: ਮਨਜੀਤ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
1: ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ।
0: ਦੇਖੋ ਤੁਸੀਂ ਸਾਡੇ ਪ੍ਰੋਗਰਾਮ ਚ ਆਏ ਹੋ ਤੇ ਰੌਣਕਾਂ ਨਾ ਲੱਗਣ ਇਦਾਂ ਕਿਵੇਂ ਹੋ ਸਕਦਾ?
1: ਹਾਂਜੀ ਲੱਗੇ ਜੀ ਕਾਲ ਮੇਰੇ ਟਾਈਮ ਨਾਲ।
0: ਬਿਲਕੁਲ ਟਾਈਮ ਨਾਲ ਤੁਹਾਡੀ ਕਾਲ ਲੱਗ ਗਈ, ਨਹੀਂ ਤਾਂ ਤੁਸੀਂ ਮਿਲਾਉਂਦੇ ਮਿਲਾਉਂਦੇ ਮਿਲਾਉਂਦੇ ਮਿਲਾਉਂਦੇ ਆਖਰ ਦੇ ਵਿੱਚ ਪਹੁੰਚ ਜਾਂਦੇ ਹੋ।
1: ਹਾਂ ਕਈ ਵਾਰੀ ਐਵੇਂ ਹੋ ਜਾਂਦਾ।
0: ਇਹ ਬਸ ਇਹੀ ਹੈ ਜੀ, ਗੱਡੀ ਦਾ ਜਿਹੜਾ ਡੱਬਾ ਹੈ ਉਹ ਤੁਸੀਂ ਫੜ ਲਿਆ ਅੱਜ ਤੇ ਅੱਜ ਤੁਸੀਂ ਸਾਡੇ ਤੱਕ ਪਹੁੰਚ ਗਏ ਹੋ। ਲਓ ਬੈਠੋ ਆਰਾਮ ਦੇ ਨਾਲ। ਅੱਜ ਕਿਹੜੀ?
1: ਵਧੀਆ, ਤੁਸੀਂ ਸੁਣਾਓ ਆਪਣਾ ਕੀ ਹਾਲ ਚਾਲ?
0: ਬਿਲਕੁਲ ਠੀਕ ਹੈ ਜੀ, ਤੁਸੀਂ ਦੱਸੋ ਅੱਜ ਪੂਰਾ ਦਿਨ ਸੁੱਖ ਸਾਂਦ ਸਭ ਰਹੀ, ਕੰਮ ਕਾਰ ਸਭ ਵਧੀਆ ਤਰੀਕੇ ਨਾਲ ਨਿਬੜ ਗਏ?
1: ਵਧੀਆ ਵਧੀਆ
0: ਵਧੀਆ
1: ਤਰੀਕੇ ਨਾਲ ਨਿਬੜ ਗਿਆ, ਸੋਹਣਾ ਦਿਹਾੜੀ ਬੀਤੀ ਗਰਮੀ ਦੇ ਨਾਲ।
0: ਅਜੇ ਵੀ ਦੇਖੋ ਗਰਮੀ ਦਾ ਟਾਈਮ ਹੈ ਤੇ ਫਿਰ ਗਰਮੀ ਨੇ ਤਾਂ ਆਪਣਾ ਰੰਗ ਦਿਖਾਉਣਾ ਹੀ ਹੈ। ਅੱਛਾ
1: ਕਹਿੰਦੇ ਨੀ ਕੋਠੇ ਤੇ ਤਾਰ ਪਈ, ਫੁੱਲ ਵੇ ਗੁਲਾਬ ਦੇ ਰਾਤੀ ਤੇਰੇ ਪਿੱਛੇ ਮਾਰ ਪਈ
0: ਮਾਰ ਪਈ। ਬਿਲਕੁਲ ਦੇਖੋ ਕੰਮ ਜੇ ਏਦਾਂ ਦੇ ਕਰਨੇ ਤਾਂ ਮਾਰ ਤਾਂ ਪਈ ਹੀ ਜਾਣੀ ਆ ਫਿਰ।
1: ਸਾਰੇ
0: ਰੰਗ ਦੇਖਣੇ। ਦੇਖੋ ਪਰਮਾਤਮਾ ਨੇ ਇਸੇ ਕਰਕੇ ਤੇ ਤੁਹਾਨੂੰ ਇੱਥੇ ਭੇਜਿਆ ਹੋਇਆ ਇਸ ਦੁਨਿਆਵੀ ਜ਼ਿੰਦਗੀ ਨੂੰ ਬਿਤਾਉਣ ਦੇ ਲਈ। ਬਿਲਕੁਲ ਬਿਲਕੁਲ ਤੇ ਅੱਜ ਫਿਰ ਮਨਜੀਤ ਜੀ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਅੱਜ ਮੈਂ ਸੁਣਨਾ ਤੇ ਗਾਣਾ ਆਈ ਸੀ ਜਿਹੜਾ ਲੱਗ ਗਿਆ, ਹੁਣ ਮੈਨੂੰ ਸੁਣਾ ਦੋ ਤੁਸੀਂ ਦਿਲਜੀਤ ਦਾ।
0: ਅੱਛਾ
1: ਗੋਰੀਆਂ ਪੈਰਾਂ ਦੇ ਵਿੱਚ ਚਾਂਦੀ ਦੀਆਂ ਝਾਂਜਰਾਂ
0: ਨੱਚਣ ਨੂੰ ਹੋ ਜੋ ਤਿਆਰ ਹਾਂਜੀ ਤੇ ਮੀਆਂ ਜੀ ਵੀ ਨਾਲ ਹੀ ਨੇ। ਅੱਛਾ ਉਹਨਾਂ ਨੂੰ ਵੀ ਮੈਂ ਅੱਗੇ ਫੜ ਲਓ ਨਾਲ ਤੇ ਉਹਨਾਂ ਨੂੰ ਵੀ ਨਚਾਉਣਾ ਹੈ, ਉਹਨਾਂ ਨੂੰ ਵੀ ਮੈਂ ਅੱਗੇ ਨਚਾਉਣਾ ਹੈ ਅੱਜ ਤੁਸੀਂ ਹੈ। ਚਲੋ ਮੈਂ ਤੁਸੀਂ ਜਦ ਤੱਕ ਝਾਂਜਰਾਂ ਪਾਓ ਮੈਂ ਵਟਸਐਪ ਮੈਸੇਜ ਤੋਂ ਉੱਤੇ ਸ਼ਾਮਿਲ ਕਰ ਲੈਣਾ। ਉਹ ਵੀ ਕਰਨੇ ਚਾਹੀਦੇ ਨੇ। ਸ਼ੁਕਰੀਆ ਕਾਲ ਕਰਨ ਦੇ ਲਈ, ਤੁਸੀਂ ਤਿਆਰੀ ਪੜੋ ਨੱਚਣ ਦੇ ਲਈ ਤੇ ਮੈਂ ਫਿਰ ਕੁਝ ਮੈਸੇਜ ਸ਼ਾਮਿਲ ਕਰਦਾ। ਓਕੇ ਜੀ ਓਕੇ ਓਕੇ। ਲਓ ਜੀ ਇਹ ਸਾਡੇ ਦੋਸਤ ਆਏ ਨੇ ਬੇਅੰਤ ਸਿੰਘ ਜੀ ਜ਼ਿਲ੍ਹਾ ਲੁਧਿਆਣਾ ਤੋਂ ਬੱਸ ਸਟੈਂਡ ਜਲਾਲਦੀਵਾਲ ਤੋਂ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਤੇ ਲਓ ਜੀ ਇਹ ਵੀ ਸ਼ਾਮਿਲ ਕਰ ਲਿਆ। ਮੇਰਠ ਕੈਂਟ ਤੋਂ ਦਿਗਦਰਸ਼ਨ ਤੇ ਕਵਿਤਾ ਗੌਡ ਹੋਣਾ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ ਤੇ ਇਹ ਸਾਡੇ ਦੋਸਤ ਨੇ ਜੀ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜਿਆ। ਵਧੂ ਸਿੰਘ ਰਠੌਰ, ਸਿੰਘ ਰਠੌਰ ਕਿਆ ਬਾਤ ਹੈ ਜੀ। ਇਹਨਾਂ ਨੇ ਸਾਨੂੰ ਜਿਹੜਾ ਵੀ ਗੀਤ ਕਿਹਾ ਉਹ ਗੀਤ ਤਾਂ ਜ਼ਰੂਰ ਸੁਣਾਵਾਂਗੇ ਪਰ ਹਾਲੇ ਤਾਂ ਨਹੀਂ, ਹਾਲੇ ਅਸੀਂ ਤੁਹਾਨੂੰ ਗੀਤ ਸੁਣਾ ਰਹੇ ਹਾਂ ਜਿਹੜਾ ਫਰਮਾਇਸ਼ ਹੈ ਦਲਜੀਤ ਦੁਸਾਂਝ, ਗਿੱਪੀ ਗਰੇਵਾਲ ਤੇ ਗੁਰਲੀਜ਼ ਅਖਤਰ ਹੋਣਾ ਦੀਆਂ ਆਵਾਜ਼ਾਂ ਦੇ ਵਿੱਚ ਸੁਣਾਉਂਦੇ ਹਾਂ ਜੀ ਤੁਹਾਨੂੰ ਇਹ ਸੋਹਣਾ ਜਿਹਾ ਗੀਤ। ਹੋ ਜਾਓ ਫਿਰ ਨੱਚਣ ਨੂੰ ਤਿਆਰ।

0: ਜੀ ਦੋਸਤੋ, ਗੋਰੀਆਂ ਪੈਰਾਂ ਦੇ ਵਿੱਚ ਚਾਂਦੀ ਦੀਆਂ ਝਾਂਜਰਾਂ, ਨੱਚਣ ਲੱਗੀ ਲੀਆਂ ਪਾ, ਕਿਆ ਬਾਤ ਹੈ ਜੀ। ਅਤੇ ਮੈਨੂੰ ਉਮੀਦ ਹੈ ਮਨਜੀਤ ਕੌਰ ਦੇ ਮੀਆਂ ਜੀ ਬਿਲਕੁਲ ਨੱਚ ਕੇ ਹਾਜ਼ਰੀ ਲਗਾਈ ਹੋਣੀ, ਔਰ ਤੁਸੀਂ ਸਾਰਿਆਂ ਨੇ ਨੱਚ ਕੇ ਹਾਜ਼ਰੀ ਲਗਾਈ ਹੋਣੀ ਹੈ, ਕਿਉਂਕਿ ਨਜ਼ਾਰੇ ਤਾਂ ਹੀ ਆਉਂਦੇ ਆ ਜਦੋਂ ਤੁਸੀਂ ਇਸੇ ਤਰ੍ਹਾਂ ਦੀ ਨੱਚ ਕੇ ਸਾਡੇ ਨਾਲ ਹਾਜ਼ਰੀ ਲਗਾਉਂਦੇ ਹੋ ਪ੍ਰੋਗਰਾਮ ਸੌਗਾਤ ਦੇ ਵਿੱਚ। ਲਓ ਜੀ ਕਾਲਰ ਆ ਗਏ ਨੇ, ਦੇਖੀਏ ਜੀ ਕਿਹੜੇ ਦੋਸਤ ਨੇ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਗਿਆਨ ਸਿੰਘ ਖਿੰਡਾ, ਪਿੰਡ ਰੂਪਗੜ ਠਾਗਰਾ, ਜ਼ਿਲ੍ਹਾ ਫਿਰੋਜ਼ਪੁਰ।
0: ਜੀ ਜੀ, ਗਿਆਨ ਸਿੰਘ ਖਿੰਡਾ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ
1: ਤੁਹਾਡਾ। ਬਹੁਤ ਧੰਨਵਾਦ ਜੀ, ਬੜੇ ਵਧੀਆ ਗਾਣੇ ਲਾ ਰਹੇ ਅੱਜ।
0: ਕਿਆ ਬਾਤ ਹੈ ਜੀ, ਵਧੀਆ ਲੱਗ ਰਿਹਾ, ਚੰਗੇ ਲੱਗ ਰਹੇ ਨੇ।
1: ਹਾਂ ਬਿਲਕੁਲ, ਅੱਜ ਇੱਕ ਤੋਂ ਇੱਕ, ਵੈਸੇ ਤਾਂ ਰੋਜ਼ ਹੀ ਚੰਗੇ ਹੁੰਦੇ, ਪਰ ਅੱਜ ਗਾਣੇ ਜਿਹੜੇ ਮੈਂ ਛੱਡੇ ਆ ਕਿ ਅੱਗੇ ਨਾਲੋਂ ਅੱਜ ਬਹੁਤ ਜ਼ਿਆਦਾ
0: ਗਰਮੀ ਦਾ ਬੁਖਾਰ ਵਾਕਿਆ ਜੀ ਅੱਜ ਕੱਲ ਹੋ ਜਾਂਦਾ।

ਪਰ ਜਦੋਂ ਜੈਲ ਦਾ ਰਾਜਾ ਫਿਰ ਤਾਂ ਵਾਕਈ ਜੀ ਬਚਣਾ ਔਖਾ ਹੋ ਜਾਂਦਾ। ਸ਼ੁਕਰੀਆ ਜੀ ਖੰਡਾ ਸਾਹਿਬ, ਕਰਾਨੇ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ, ਕੁਝ ਵਟਸਐਪ ਮੈਸੇਜ ਵੀ ਸ਼ਾਮਿਲ ਕਰ ਲਈਏ। ਓਕੇ ਜੀ, ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਲਓ ਜੀ, ਇਹ ਸਨ ਖੰਡਾ ਸਾਹਿਬ ਅਤੇ ਸਾਡੇ ਪੁਰਾਣੇ ਦੋਸਤ ਨੇ, ਮਤਲਬ ਯਾਨੀ ਕਿ ਪੁਰਾਣੇ ਕਾਲਰ ਨੇ, ਅਤੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਰਹਿੰਦੇ ਨੇ। ਪਿੰਡ ਜਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ, ਵਿਮਲਾ ਦੇਵੀ, ਅਮਰਜੀਤ ਖੱਟਕ, ਸੁੰਦਰ ਲਾਲ ਖੱਟਕ, ਯੋਗੇਸ਼ ਕੁਮਾਰ ਖੱਟਕ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖੱਟਕ ਹੋਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਅਤੇ ਲਓ ਜੀ, ਇਹ ਸਾਡੇ ਦੋਸਤ ਆਏ ਨੇ ਰਾਜੇਸ਼ ਖੋਬਰਖੇੜੇ, ਸ਼ਿਵ ਸਾਗਰ ਖੋਬਰਖੇੜੇ, ਇੰਦਰਾ ਤਾਈ ਖੋਬਰਖੇੜੇ, ਇਹਨਾਂ ਨੇ ਸਾਨੂੰ ਸ਼ਿਵਾਜੀ ਨਗਰ ਬਡਾਲੀ ਦੇਸ਼ਮੁਖ ਤੋਂ ਮੈਸੇਜ ਭੇਜਿਆ। ਖਾਂਡਵੀ ਬੁਡਲਾਣਾ ਤੋਂ ਦੀਪਾਲੀ ਰਾਮ, ਸਵਰਾਜ ਰਾਮ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਸਾਥੀ। ਥਿਓਲੀ ਦੁਰਿਆਪੁਰ ਤੋਂ ਸੁਨਿਆਣਾ ਪਵਨ ਭਾਂਡੇ, ਤਨੂਜ ਪਵਨ ਭਾਂਡੇ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਸਾਥੀ। ਲਓ ਜੀ, ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਇਹ ਖੂਬਸੂਰਤ ਗੀਤ।

0: ਸਾਡੀ ਮਾਤਾ ਜੀ ਸਾਨੂੰ ਸੱਤੂ ਪਿਆਉਂਦੇ ਸੀ।
1: ਆਏ ਹਾਏ ਹਾਏ ਕੀ ਬਾਤ ਹੈ।
0: ਹਾਂਜੀ ਸੱਤੂ ਕਹਿੰਦੇ ਬਹੁਤ ਵਧੀਆ, ਮਤਲਬ ਗਰਮੀ ਵਾਸਤੇ
1: ਪਾਣੀ ਚ ਘੋਲ ਕੇ ਪੀਂਦੇ ਸੀਗੇ।
0: ਹਾਂਜੀ
1: ਪਾਣੀ ਚ ਘੋਲ ਕੇ ਪੀਂਦੇ ਸੀ। ਬਿਲਕੁਲ ਸਹੀ ਕਿਹਾ ਜੀ ਤੁਸੀਂ। ਔਰ ਜਿਹੜੇ ਦੋਸਤਾਂ ਨੂੰ ਪਤਾ ਹੋਏਗਾ ਸੱਤੂ ਬਾਰੇ, ਉਹ ਵੀ ਸਾਨੂੰ ਜ਼ਰੂਰ ਦੱਸਣਗੇ ਜੀ ਕਿਤੇ ਕਾਲਜ ਆਉਂਦੀਆਂ। ਜਿਹੜੇ ਦੋਸਤ ਇਹਨਾਂ ਬਾਰੇ ਚੀਜ਼ਾਂ ਬਾਰੇ ਜਾਣਦੇ ਹੋਣਗੇ ਤੇ ਜ਼ਰੂਰ ਦੱਸਣਗੇ ਕਿ ਸੱਤੂ ਪੀਣ ਦੇ ਨਾਲ ਕਿੰਨੀ ਕੁ ਐਨਰਜੀ ਆ ਜਾਂਦੀ ਹੈ ਇਨਸਾਨ ਨੂੰ।
0: ਅੱਜ ਕੱਲ ਤੇ ਵੈਸੇ ਮਤਲਬ ਪਨੀਰੀ ਨੂੰ ਮਿਹਨਤ ਲਾਉਂਦਾ ਵਾ, ਪਤਾ ਹੀ ਨੀ ਇਹਨਾਂ ਨੂੰ, ਪੁੱਛ ਲਓ ਕੀ।
1: ਚਲੋ ਇਹ ਤਾਂ ਗੱਲ ਠੀਕ ਹੈ ਜੀ, ਲੇਕਿਨ ਵੱਡੇ ਜਿਹੜੇ ਨੇ ਉਹ ਦੱਸਦੇ ਨੇ ਬੱਚਿਆਂ ਨੂੰ ਕਿ ਸੱਤੂ ਜਿਹੜੀ ਹੈ ਉਹ ਉਹਦੇ ਵਿੱਚ ਬਹੁਤ ਐਨਰਜੀ ਵਾਲੀਆਂ ਚੀਜ਼ਾਂ ਪਾਈਆਂ ਹੁੰਦੀਆਂ।
0: ਹਾਂਜੀ ਹਾਂਜੀ।
1: ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
0: ਅੱਜ ਹਰਜੀਤ ਹਰਮਨ ਦਾ ਗੀਤ ਸੁਣਾ ਦੋ। ਇਹਨਾਂ ਝੂਟੇ ਲਾਰਿਆਂ ਚ ਕੀ ਰੱਖਿਆ ਦਿਲ ਗੱਲ ਦੀ ਕਹਿ ਸਕਣਾ, ਕੱਲ ਹੀ ਮਿਲ ਕੇ ਆਏ ਹਨ ਹਰਜੀਤ ਹਰਮਨ, ਸਾਡੇ ਨੇੜੇ ਪਿੰਡ ਆ ਨਾ ਇਹਦਾ ਦੋਦਾ ਪਿੰਡ।
1: ਅੱਛਾ ਚਲੋ ਸੁਣਾਨੇ ਆ ਜੀ ਤੁਹਾਨੂੰ। ਸ਼ੁਕਰੀਆ ਕਾਲ ਕਰਨ ਦੇ ਲਈ। ਗੀਤ ਆ ਰਿਹਾ ਤੁਹਾਡੇ ਕੋਲ ਜੀ।

ਜੀ ਦੋਸਤੋ, ਇਸ ਗੀਤ ਦੇ ਨਾਲ ਨਾਲ ਤੁਹਾਨੂੰ ਕੁਝ ਵਟਸਐਪ ਮੈਸੇਜ ਵੀ ਸ਼ਾਮਿਲ ਕਰ ਲੈਂਦੇ ਹਾਂ ਜਿਨ੍ਹਾਂ ਦੋਸਤਾਂ ਨੇ ਸਾਨੂੰ ਵਟਸਐਪ ਮੈਸੇਜ ਭੇਜੇ ਹੋਏ ਨੇ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਹਰਿਦੁਆਰ, ਉੱਤਰਾਖੰਡ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਸੀ। ਔਰ ਇਹ ਸਾਡੇ ਦੋਸਤ ਨੇ ਜੀ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਅਤੇ ਇਹਨਾਂ ਦੇ ਬਹੁਤ ਸਾਰੇ ਦੋਸਤ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ। ਮਜਨੂੰ ਘਟੀਲਾ ਤੋਂ ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ ਅਤੇ ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ, ਮਾਹੀ ਮਲਿਕ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਦੋਸਤ ਮਿੱਤਰ। ਲਓ ਜੀ, ਹਰਜੀਤ ਹਰਮਨ ਦੀ ਆਵਾਜ਼ਾਂ ਦੇ ਵਿੱਚ ਤੁਹਾਡੇ ਕੋਲ ਗੀਤ ਪਹੁੰਚ ਗਿਆ ਜੀ, ਗੱਲ ਦਿਲ ਦੀ ਦੱਸ ਸੱਜਣਾ।

0: ਬਾਵਾ ਨਿਸ਼ਾਨ ਸਿੰਘ ਅਤੇ ਫੌਜੀ ਅਮਰੀਕ ਪੇਂਟਰ ਹੈ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਬੜਿੰਗ ਖੇੜਾ ਪੰਜਾਬ ਤੋਂ, ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਦੋਸਤ। ਲਓ ਜੀ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਇਹਨਾਂ ਸਭ ਦੀ ਫਰਮਾਇਸ਼ ਅਤੇ ਗੀਤ।
1: ਜਿਸ ਦਿਨ ਮਿਰਜ਼ਾ ਸਾਹਿਬਾਂ ਨੂੰ ਲੈਣ ਵਾਸਤੇ ਗਿਆ, ਉਸ ਦਿਨ ਉਹਦੇ ਘਰੇ ਉਹਦੀ ਭੈਣ ਦੀ ਬਰਾਤ ਟੁੱਕੀ ਹੋਈ ਸੀ। ਉਹਦੀ ਭੈਣ ਕੋਠੇ ਉੱਤੇ ਖੜੀ ਉਡੀਕਾਂ ਕਰਦੀ ਹੈ, ਬਈ ਮੇਰਾ ਵੀਰ ਆਊਗਾ, ਆਪਣੇ ਹੱਥਾਂ ਦੇ ਨਾਲ ਮੈਨੂੰ ਡੋਲੀ ਦੇ ਵਿੱਚ ਪਾਊਗਾ। ਪਰ ਦੂਰੋਂ ਮਿਰਜ਼ੇ ਜੱਟ ਦੀ ਸੱਖਣੀ ਬੱਕੀ ਵੇਖ ਕੇ ਉਡੀਕਾਂ ਕਰਦੀ ਭੈਣ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਜ਼ਰਾ ਗੌਰ ਨਾਲ ਸੁਣਨਾ ਹੈ,

0: जी दोस्तों, खाली घोड़ी हिणक दी उत्ते नी वीरा वीर। क्या बात है जी, प्रोग्राम सौगात दे विच इदां दे सोहणे सोहणे गीत तुसीं सुन सकदे हो। और इस प्रोग्राम च आना किवें, लो जी नंबर नोट करो 0181-2342-1471 यानी कि 0181-2342-171 इस नंबर नूं डायल करके पहुंच सकदे हो जी इस प्रोग्राम सौगात दे विच। और वट्सएप मैसेज 9465536077 इस नंबर दे अपने व्हाट्सएप तुसी मैसेज भेज सकदे हो ते अपने पंजाबी गीतां दी फरमाइश कर सकदे हो। लो जी कॉलर आ गए ने, देखिए जी किहड़े दोस्त नूं। हैलो हैलो
1: जी,
0: सत श्री अकाल जी, कौन बोल रहे हो?
1: देश राज ड्राइवर, तहसील टवाणा, जिला फतेहाबाद, हरियाणा तो।
0: वाह जी वाह, देश राज जी बहुत बहुत स्वागत है प्रोग्राम च।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।
0: ਅੱਜ ਵੀ ਦੇਸ ਰਾਜ ਜੀ ਛੁੱਟੀ ਸੀ ਅੱਜ ਤੇ?
1: ਹਾਂਜੀ ਅੱਜ ਛੁੱਟੀ ਸੀ ਜੀ।
0: ਕੀ ਕੀਤਾ ਅੱਜ ਪੂਰਾ ਦਿਨ ਫਿਰ?
1: ਕੁਛ ਨੀ ਕੀਤਾ ਜੀ, ਘਰੇ ਰਹੇ ਜੀ, ਰੈਸਟ ਕੀਤਾ।
0: ਅੱਛਾ, ਯਾਨੀ ਕਿ 6 ਦਿਨ ਕੰਮ ਕਰਦੇ ਹੋ ਤੇ 1 ਦਿਨ ਪੂਰਾ ਦਿਨ ਰੈਸਟ ਕਰਦੇ ਹੋ ਫਿਰ?
1: ਹਾਂਜੀ ਹਾਂ, ਵੈਸੇ ਵੀ ਰੈਸਟ ਹੁੰਦਾ ਜੀ ਆਪਣਾ ਤਾਂ, 2 ਘੰਟੇ ਸਵੇਰੇ 7-9 ਤੇ 1-3, ਵੈਸੇ ਹੀ ਰੈਸਟ ਹੁੰਦਾ ਜੀ ਆਪਣਾ ਤਾਂ।
0: ਓਹ, ਇਹ ਵੀ ਗੱਲ ਸਹੀ ਹੈ ਜੀ, ਗੇਰ ਹੀ ਪਾਣਾ ਬਸ। ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
1: ਨਿਮਰਤ ਖਹਿਰਾ ਦਾ ਲਾ ਦੋ ਜੀ।
0: ਹੈ ਜੀ, ਨਿਮਰਤ ਖਹਿਰਾ ਦਾ?
1: ਹਾਂਜੀ
0: ਲਓ, ਸੁਣਾਉਂਦੇ ਹਾਂ ਜੀ ਤੁਹਾਨੂੰ ਕੁਝ ਵਟਸਐਪ ਮੈਸੇਜ ਸ਼ਾਮਿਲ ਕਰਕੇ, ਫਿਰ ਮੈਂ ਤੁਹਾਡੇ ਗੀਤ ਸ਼ਾਮਿਲ ਕਰਦੇ ਹਾਂ ਜੀ, ਠੀਕ ਹੈ?
1: ਓਕੇ ਜੀ,
0: ਓਕੇ ਓਕੇ। ਦੇਸਰਾ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ,
1: ਤੁਹਾਡਾ ਜੀ ਧੰਨਵਾਦ।
0: ਓਕੇ ਜੀ ਓਕੇ। ਲਓ ਜੀ, ਸਾਡੇ ਦੋਸਤ ਇਹਨਾਂ ਨੇ ਫਰਮਾਇਸ਼ ਭੇਜੀ ਹੈ ਤੇ ਕੁਝ ਵਟਸਐਪ ਮੈਸੇਜ ਜਿਨ੍ਹਾਂ ਨੇ ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਨ ਕਲ ਪਲਕ ਕਰਨ, ਗੀਤੋ ਨਿਹਾਰਿਕਾ ਦੇ ਹਾਰਦਿਕ ਵੰਸ਼ ਬੱਤਾ ਉਹਨਾਂ ਨੇ ਵੀ ਸਾਨੂੰ ਵਟਸਐਪ ਮੈਸੇਜ ਕੀਤਾ ਸੀ ਤੇ ਇਹ ਸਾਡੇ ਦੋਸਤ ਨੇ ਜੀ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਦੀਆ ਦਿਸ਼ਾਨੀ ਤੇ ਨਿਮਤ ਆਹੂਜਾ ਜਲਾਲਾਬਾਦ ਪੱਛਮੀ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ। ਤੇ ਇਸੇ ਤਰ੍ਹਾਂ ਜੀ ਸਾਡੇ ਦੋਸਤ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜੇ ਨੇ, ਇਹ ਸਾਡੇ ਦੋਸਤ ਨੇ ਜੀ ਨੱਥੂ ਰਾਮ ਸ਼ਰਮਾ ਜੀ, ਲਲਿਤ ਸ਼ਰਮਾ, ਇੰਦਰਾਜ ਸ਼ਰਮਾ, ਸੁਰੇਸ਼ ਸ਼ਰਮਾ, ਮੰਡੀ ਹਰਜੀ ਰਾਮ, ਮਲੋੜ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਲਓ ਜੀ, ਸਾਰਿਆਂ ਦੀ ਫਰਮਾਇਸ਼, ਨਿਮਰਤ ਖੈਰੇ ਦੀ ਆਵਾਜ਼ ਦੇ ਵਿੱਚ ਇਹ ਗੀਤ।

ਸੁਰਿੰਦਰ ਕੋਹਲੀ ਦੀ ਆਵਾਜ਼ ਦੇ ਵਿੱਚ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਲਓ ਜੀ, ਇਹ ਸਾਡੇ ਦੋਸਤ ਹਨ ਜਿਨ੍ਹਾਂ ਨੇ ਇਹ ਫਰਮਾਇਸ਼ ਕੀਤੀ ਸੀ ਅਤੇ ਕੁਝ ਵਟਸਐਪ ਮੈਸੇਜ ਨੇ। ਪੰਕਜ ਅਰੋੜਾ, ਸੰਦੀਪ ਸਿੰਘ, ਅਮਰਜੀਤ ਕੌਰ, ਸਰੋਜ, ਮਾਨਿਕਾ, ਪ੍ਰੀਤਮ ਸਿੰਘ ਫਿਰੋਜ਼ਪੁਰ ਬਸਤੀ ਲਾਦੂਕਾ ਵਾਲੀ ਤੋਂ ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਭੇਜਿਆ ਸੀ, ਅਸੀਂ ਕਰ ਲਿਆ ਸ਼ਾਮਿਲ। ਅਤੇ ਇਹ ਸਾਡੇ ਦੋਸਤ ਨੇ ਜੀ ਫਾਜ਼ਿਲਕਾ ਪੰਜਾਬ ਤੋਂ, ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਨੀ ਖੇੜਾ, ਦਿਵੰਸੀ ਖੇੜਾ, ਪੂਰਾ ਖੇੜਾ ਪਰਿਵਾਰ ਹੈ ਜੀ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਅਤੇ ਇਹ ਸਾਡੇ ਦੋਸਤ ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਜੀ, USA ਤੋਂ ਮੈਸੇਜ ਆਇਆ ਜੀ ਮੋਹਨ ਚੰਦਰ ਹੋਣਾ ਦਾ। ਅਤੇ ਇਹਨਾਂ ਨੇ ਵੀ ਸਾਨੂੰ ਅਕਸਰ ਇਹਨਾਂ ਦੇ ਵਟਸਐਪ ਮੈਸੇਜ ਆਉਂਦੇ ਰਹਿੰਦੇ ਨੇ ਅਤੇ ਇਹਨਾਂ ਦਾ ਵੀ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਕਿ USA 'ਚ ਬੈਠ ਕੇ ਸਾਡਾ ਪ੍ਰੋਗਰਾਮ ਇਸ ਵੇਲੇ ਇੰਜੋਏ ਕਰ ਰਹੇ ਨੇ। ਅਤੇ ਸੁਣਾਉਂਦੇ ਹਾਂ ਜੀ ਤੁਹਾਨੂੰ ਸਾਰਿਆਂ ਦੀ ਫਰਮਾਇਸ਼ 'ਤੇ ਸੁਰਿੰਦਰ ਕੋਹਲੀ ਦੀ ਆਵਾਜ਼ ਦੇ ਵਿੱਚ ਇਹ ਗੀਤ, ਤੈਨੂੰ ਦਿਲ ਦੇ ਵਿੱਚ ਵਸਾਇਆ ਪਰ ਤੂੰ ਕੀ ਜਾਣੇ।

0: ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਵਾਕਿਆ ਜੀ ਪੰਜਾਬ ਭਰੀ ਇਹ ਜਿਹੜਾ ਵਿਰਸਾ ਹੈ ਨਾ ਜੀ ਪੰਜਾਬ ਦਾ, ਇਹ ਵਾਕਿਆ ਜੀ ਬਹੁਤ ਅਮੀਰ ਵਿਰਸਾ ਹੈ ਸਾਡਾ। ਤੇ ਵੈਸੇ ਤੇ ਸਾਡੇ ਦੋਸਤ ਕਿਹੜੇ ਨੇ ਇਹ ਸਾਨੂੰ ਦੱਸੋ ਜੀ ਸਭ ਤੋਂ ਪਹਿਲਾਂ ਤਾਂ।
0: ਹੈਲੋ
1: ਹੈਲੋ, ਮੈਂ ਕਿਹਾ ਆਪਣਾ ਤਾਰੁਫ ਕਰਵਾਓ।
0: ਸੁਖਦੇਵ ਸਿੰਘ ਬੱਸੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਨੋਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਸੁਖਦੇਵ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਚ।
0: ਧੰਨਵਾਦ ਜੀ ਤੁਹਾਡਾ ਵੀ ਬਹੁਤ।
1: ਸੁਖਦੇਵ ਜੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਫਿਰ ਵਧੀਆ ਵਧੀਆ ਸੁਣੀਆਂ ਸੁਣੀਆਂ ਲਫ਼ਜ਼ ਲਾਈਨਸ ਲੈ ਕੇ ਆਉਂਦੇ ਹੋ ਨਾ, ਅਤੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲੱਗ ਜਾਂਦੇ ਨੇ।
0: ਤੁਹਾਡਾ ਆਸ਼ੀਰਵਾਦ ਹੈ ਜੀ,
1: ਕਿਉਂਕਿ ਤੁਸੀਂ ਜਦੋਂ ਆਉਂਦੇ ਹੋ ਪਤਾ ਲੱਗ ਜਾਂਦਾ ਕਿ ਸੁਖਦੇਵ ਜੀ ਆ ਗਏ ਨੇ ਜਲੰਧਰ ਵਾਲੇ। ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
0: ਕਮਲ ਹੀਰ ਦਾ ਗੀਤ ਸੁਣਾ ਰਿਹਾ ਜੀ, ਕਿਹਨੂੰ ਯਾਦ ਕਰ ਕਰ ਹੱਸਦੀ।
1: ਬਿਲਕੁਲ ਠੀਕ ਹੈ ਜੀ, ਇਹ ਗੀਤ ਕਮਲ ਹੀਰ ਦੀ ਆਵਾਜ਼ ਹੈ, ਸੁਣਾਉਂਦੇ ਹਾਂ ਤੁਹਾਨੂੰ ਕੁਝ ਵਟਸਐਪ ਮੈਸੇਜ ਸ਼ਾਮਿਲ ਕਰਕੇ।

0: ਤੱਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਜੀ ਸੁਖਦੇਵ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
0: ਧੰਨਵਾਦ ਜੀ ਤੁਹਾਡਾ ਵੀ ਬਹੁਤ।
1: ਸੁਖਦੇਵ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਫਿਰ ਵਧੀਆ ਵਧੀਆ ਸੁਣੀਆਂ ਸੁਣੀਆਂ ਲਫ਼ਜ਼ ਲਾਈਨਸ ਲੈ ਕੇ ਆਉਂਦੇ ਹੋ ਨਾ, ਅਤੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲੱਗ ਜਾਂਦੇ ਨੇ,
0: ਤੁਹਾਡਾ ਆਸ਼ੀਰਵਾਦ ਹੈ ਜੀ।
1: ਕਿਉਂਕਿ ਤੁਸੀਂ ਜਦੋਂ ਆਉਂਦੇ ਹੋ ਪਤਾ ਲੱਗ ਜਾਂਦਾ ਕਿ ਸੁਖਦੇਵ ਜੀ ਆ ਗਏ ਨੇ ਜਲੰਧਰ ਵਾਲੇ। ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ?
0: ਕਮਲ ਹੀਰ ਦਾ ਗੀਤ ਸੁਣਾ ਰਿਹਾ ਜੀ, ਇਹਨੂੰ ਯਾਦ ਕਰ ਕਰ ਹੱਸਦੀ।
1: ਬਿਲਕੁਲ ਠੀਕ ਹੈ ਜੀ, ਇਹ ਗੀਤ ਕਮਲ ਹੀਰ ਦੀ ਆਵਾਜ਼ ਹੈ, ਸੁਣਾਉਂਦੇ ਹਾਂ ਤੁਹਾਨੂੰ ਕੁਝ ਵਟਸਐਪ ਮੈਸੇਜ ਸ਼ਾਮਿਲ ਕਰਕੇ। ਓਕੇ ਜੀ। ਲਓ ਜੀ, ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ ਹੁਣਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ, ਅਸੀਂ ਕਰ ਲਿਆ ਸ਼ਾਮਿਲ। ਅਤੇ ਇਹ ਸਾਡੇ ਦੋਸਤ ਨੇ ਜੀ, ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ, ਹੈਪੀ ਸਾਗਰ, ਲੱਕੀ ਸਾਗਰ, ਇੰਦਰਜੀਤ ਮੰਗਾ USA ਤੋਂ, ਇਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ। ਅਤੇ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਤੋਂ ਅਵਤਾਰ ਸਿੰਘ, ਅਜੈਬ ਸਿੰਘ, ਅਰਸ਼ਦੀਪ ਕੌਰ, ਅਮਰਜੀਤ ਕੌਰ, ਨਵਪ੍ਰੀਨ, ਕੁਲਬੀਰ ਅਤੇ ਸਿਮਰਨਜੀਤ ਹੁਣਾਂ ਨੇ ਕਮਲ ਹੀਰ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੀ ਫਰਮਾਇਸ਼। ਸੁਣਦਿਆਂ ਜੀ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ।

0: जी दोस्तों, क्या बात है जी। गीत सुन रहे सी, किनू याद कर कर हस दी। ये गल सही है जी। ये जड़े सोहने सोहने बुल ने, वो कहिंदे जी उहनूं चुन्नी छपा के लुको के हस दी। वैसे जदों सुहाणी इदां हसदी है ना, होर भी सोहनी लगदी है। प्रोग्राम सौगात चल रहा जी। तकरीबन 19 मिनट का वक्त रह गया। जिन्हां दोस्तों ने हले तक सानूं कॉल नहीं की है, वो जरूर कॉल करो। लो जी, कॉलर आए ने। देखिए जी कहड़े दोस्त ने। हेलो, आए हाय, सत श्री अकाल जी। तुहानू भी मिठी मिठी, पर ये दोस्त मिठे मिठे केड़े आए ने? वाह जी वाह, बंसी लाल जी आ गए ने। मैं तो हमेशा कहना जो बंसी लाल जी आते ने, साडी बंसी बजा देंगे।
1: परमजीत सिंह बागा परवाह भी सत श्री अकाल भेज रहे हैं।
0: अच्छा जी, तुहानू सत श्री अकाल जी, मेरी वालों भी उन्होंने कह देना जी।
1: अच्छा जी।
0: ਅਤੇ ਵੈਸੇ ਤਾਂ ਬੰਸੀ ਜੀ, ਜਦੋਂ ਵੀ ਤੁਸੀਂ ਆਉਂਦੇ ਹੋ ਨਾ, ਖਿੜੇ ਮੱਥੇ ਪਹੁੰਚਦੇ ਹੋ, ਤਾਂ ਇਨਸਾਨ ਨੂੰ ਹਮੇਸ਼ਾ ਇਸ ਤਰ੍ਹਾਂ ਹੀ ਹਰੇਕ ਨੂੰ ਖਿੜੇ ਮੱਥੇ ਹੀ ਮਿਲਣਾ ਚਾਹੀਦਾ। ਲੈ ਕੇ ਕੀ ਜਾਣਾ ਇੱਥੋਂ ਆਪਾਂ? ਮੇਲਾ ਹੀ ਚਾਰ ਦਿਨਾਂ ਦਾ। ਗੱਲ ਬਿਲਕੁਲ ਸਹੀ ਹੈ, ਪਰ ਜੇ ਤੁਸੀਂ ਹੱਸ ਕੇ ਕਿਸੇ ਨੂੰ ਖਿੜੇ ਮੱਥੇ ਮਿਲੋ ਨਾ, ਤਾਂ ਹਰ ਬੰਦਾ ਕਹਿੰਦਾ ਕਿ ਮੈਂ ਇਹਨੂੰ ਬਾਰ ਬਾਰ ਮਿਲਾਂ। ਪ੍ਰੋਗਰਾਮ ਨੂੰ ਸੁਣਦੇ ਵੀ ਹੋ, ਤੇ ਅੱਜ ਕਿਹੜੀ ਫਰਮਾਇਸ਼ ਲੈ ਕੇ ਆਏ ਹੋ? ਬਾਤ ਹੈ ਜੀ, ਪੇਕੇ ਜਾਣ ਵਾਲੀ ਏ। ਗੱਲ ਸਹੀ ਹੈ ਜੀ। ਜਦੋਂ ਸੁਹਾਣੀ ਪੇਕੇ ਜਾਣ ਲੱਗਦੀ ਆ ਨਾ, ਉਸ ਵੇਲੇ ਫਿਰ ਦਿਲ ਧੱਕ ਧੱਕ ਕਰਦਾ। ਇਸ ਕਰਕੇ ਥੋੜਾ ਜਿਹਾ ਉਹਨੂੰ ਜਾਣ ਤੋਂ ਕੋਈ ਨਾ ਕੋਈ ਬਹਾਨਾ ਮਾਰ ਦਿਆ ਕਰੋ। ਹੈ, ਚਲੋ ਜੀ, ਲਾਨੇ ਆ ਬੰਸੀ ਜੀ। ਸ਼ੁਕਰੀਆ ਕਾਲ ਕਰਨ ਦੇ ਲਈ ਜੀ। ਓਕੇ ਜੀ। ਇਹ ਸਾਡੇ ਦੋਸਤ ਹਨ ਬੰਸੀ ਲਾਲ ਜੀ। ਇਹਨਾਂ ਦਾ ਸਾਨੂੰ ਵਟਸਐਪ ਮੈਸੇਜ ਵੀ ਆਇਆ ਹੋਇਆ, ਉਹ ਵੀ ਸ਼ਾਮਿਲ ਕਰਾਂਗੇ। ਪਰ ਉਸ ਤੋਂ ਪਹਿਲਾਂ ਪਟੇਲ ਨਗਰ ਮਲੋਟ ਤੋਂ ਡਾਕਟਰ ਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਆਰਜੋ ਜਜੋਰੀਆ, ਗੁੱਡੂ ਹੋਣਾ ਨੇ ਸਾਨੂੰ ਮੈਸੇਜ ਭੇਜਿਆ। ਅਤੇ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਿਟੀ ਦੀਵਾਨਾ, ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਬਹੁਤ ਸਾਰੇ ਦੋਸਤ ਨੇ। ਅਤੇ ਬੰਸੀ ਲਾਲ ਜੀ ਸਾਡੇ ਨਾਲ ਗੱਲਬਾਤ ਵੀ ਕਰ ਗਏ, ਅਤੇ ਆਪਣਾ ਵਟਸਐਪ ਮੈਸੇਜ ਜਿਹੜਾ ਹੈ ਉਹ ਵੀ ਸਾਡੇ ਤੱਕ ਪਹੁੰਚ ਗਿਆ। ਕਹਿੰਦੇ ਜੀ, ਕਭੀ ਰਾਮ ਬਣ ਕੇ ਕਭੀ ਸ਼ਾਮ ਬਣ ਕੇ, ਤੁਸੀਂ ਰੇਡੀਓ ਕੋ ਰੇਡੀਓ 'ਤੇ ਆਏ ਭਗਵਾਨ ਬਣ ਕੇ। ਓ ਹੋ ਹੋ ਹੋ ਹੋ, ਕਿਆ ਬਾਤ ਹੈ ਜੀ। ਇਹ ਸਾਡੇ ਦੋਸਤ ਹੁਣੇ ਹੁਣੇ ਸਾਡੇ ਨਾਲ ਗੱਲਬਾਤ ਵੀ ਕਰਕੇ ਗਏ ਨੇ, ਅਤੇ ਇਹਨਾਂ ਦਾ ਸਾਡੇ ਕੋਲ ਮੈਸੇਜ ਆਇਆ ਸੀ, ਅਸੀਂ ਮੈਸੇਜ ਵੀ ਸ਼ਾਮਿਲ ਕਰ ਲਿਆ। ਲਓ ਜੀ, ਇਹਨਾਂ ਨੇ ਕਿਹਾ ਸਾਰਿਆਂ ਨੇ ਕਿ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ, ਪੇਕੇ ਜਾਣ ਵਾਲੀ ਏ। ਸੁਣਾਈਏ ਜੀ ਤੁਹਾਨੂੰ ਸਾਰਿਆਂ ਨੂੰ। ਲਓ ਜੀ ਸੁਣੋ, ਅਤੇ ਫਿਰ ਦੱਸੋ ਕਿ ਤੁਹਾਡੇ ਨਾਲ ਤਾਂ ਨਹੀਂ ਇੱਦਾਂ ਹੋਇਆ?

0: ਜੀ ਦੋਸਤੋ, ਪੰਜੇਬਾਂ ਜਾਣ ਕੇ ਖਣਕਾ ਕੇ ਲੰਘਦੀ ਹੈ ਜੀ, ਅਤੇ ਜਦੋਂ ਪੰਜੇਬਾਂ ਇੱਦਾਂ ਛਣਕਾਵੇ ਨਾ, ਉਦੋਂ ਫਿਰ ਸੁਹਾਣੀ ਦੀ ਪਤਾ ਲੱਗ ਜਾਂਦਾ ਕਿ ਸੁਹਾਣੀ ਆ ਗਈ ਹੈ, ਪਰ ਸਾਡੇ ਕਾਲਰ ਆ ਗਏ ਨੇ, ਸਾਨੂੰ ਵੀ ਪਤਾ ਲੱਗ ਗਿਆ। ਹੈਲੋ,
1: ਹੈਲੋ,
0: ਸਵਾਗਤ ਹੈ ਜੀ ਪ੍ਰੋਗਰਾਮ 'ਚ। ਕੌਣ ਬੋਲ ਰਹੇ ਹੋ?
1: ਜਰਗਰਾਜ ਬੋਲਦੇ ਜੀ, ਗੁਰਦਾਸਪੁਰ ਤੋਂ।
0: ਜੀ ਜੀ ਜਨਕ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹੋਰ ਜਨਕ ਜੀ, ਠੀਕ ਠਾਕ ਹੋ? ਚਲੋ ਜੀ, ਪਰਮਾਤਮਾ ਦੀ ਕਿਰਪਾ ਚਾਹੀਦੀ ਹੈ। ਤੇ ਅੱਜ ਫਰਮਾਇਸ਼ ਕਿਹੜੀ ਲੈ ਕੇ ਆਏ ਹੋ?
1: ਸਰ ਜੀ, ਦੋ ਲੱਛੀਆਂ ਦਾ ਸ਼ਮਸ਼ਾਨ ਦੇ ਗਣ, ਭਾਵੇਂ ਬੋਲ ਤੇ ਭਾਵੇਂ ਨਾ ਬੋਲ।
0: ਅੱਛਾ,
1: ਲੱਛੀਆਂ ਦੇ ਕੋਲ
0: ਆਏ? ਹਾਏ ਹਾਏ, ਕਿਆ ਹੀ ਬਾਤ ਹੈ ਜੀ, ਭਾਵੇਂ ਬੋਲ ਤੇ ਚਾਹੇ ਨਾ ਬੋਲ, ਏਦਾਂ ਹੋ ਸਕਦਾ ਹੈ?
1: ਹਾਂਜੀ
0: ਹਾਂਜੀ, ਲਓ ਸੁਣਾਉਣੇ ਆ ਗੀਤ ਤੁਹਾਨੂੰ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਬਹੁਤ ਬਹੁਤ ਥੈਂਕ ਯੂ ਸਰ।
0: ਓਕੇ ਜੀ, ਓਕੇ।

ਜੀ ਦੋਸਤੋ, ਇਸੇ ਤਰ੍ਹਾਂ ਤੁਸੀਂ ਵੀ ਹੱਸਦੇ ਰਹੋ ਤੇ ਹੱਸਦੇ ਨੇ ਦਿਲ ਮੰਗਿਆ ਤੇ ਇਸੇ ਤਰ੍ਹਾਂ ਦਿਲ ਵੀ ਮੰਗਦੇ ਰਹੋ ਤੇ ਦਿੰਦੇ ਵੀ ਰਹੋ। ਪਰ ਹੁਣ ਆਪਣੇ ਦੋਸਤ ਸ਼ਾਮ ਸ਼ਰਮਾ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦੇ ਦਿਓ ਇਜਾਜ਼ਤ। ਇਸੇ ਤਰ੍ਹਾਂ ਜੀ ਆਪਣਾ ਤੇ ਆਪਣੇ ਗੁਆਂਢੀਆਂ ਦਾ ਰੱਖਣਾ ਧਿਆਨ ਤੇ ਆਪਣੀਆਂ ਦੁਆਵਾਂ ਦੇ ਵਿੱਚ ਆਪਣੇ ਦੋਸਤ ਸ਼ਾਮ ਸ਼ਰਮਾ ਨੂੰ ਹਮੇਸ਼ਾ ਯਾਦ ਰੱਖ ਲਿਆ ਕਰੋ। ਲਓ ਜੀ ਦੇ ਦਿਓ ਇਜਾਜ਼ਤ। ਵੰਦੇ ਮਾਤਰਮ, ਜੈ ਹਿੰਦ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ। ਸੌਗਾਤ ਪ੍ਰੋਗਰਾਮ ਰੋਜ਼ 11 ਵਜ ਕੇ 10 ਮਿੰਟ ਤੋਂ ਲੈ ਕੇ 1 ਵਜੇ ਤੱਕ ਤੁਹਾਡੀ ਨਜ਼ਰ ਕੀਤਾ ਜਾਂਦਾ, ਔਰ ਇਸ ਪ੍ਰੋਗਰਾਮ 'ਚ ਤੁਹਾਡੀਆਂ ਫੋਨ ਕਾਲਸ ਦੇ ਨਾਲ ਤੁਹਾਡੀਆਂ ਫਰਮਾਇਸ਼ਾਂ ਸ਼ਾਮਿਲ ਕੀਤੀਆਂ ਜਾਂਦੀਆਂ ਨੇ। ਅਤੇ ਲਓ ਜੀ, ਪ੍ਰੋਗਰਾਮ ਦਾ ਵੇਲਾ ਇੱਥੇ ਉਹ ਖਤਮ ਹੋ ਗਿਆ। ਹੁਣ ਚੱਲਦੇ ਜੀ ਪ੍ਰੋਗਰਾਮ ਦੇ ਅਗਲੇ ਮਰਹਲੇ 'ਚ। ਪ੍ਰੋਗਰਾਮ ਹੋਏਗਾ ਜੀ ਪੰਜਾਬੀ ਮੈਲੋਡੀਅਸ ਗੀਤ, ਉਸ ਤੋਂ ਬਾਅਦ ਹੋਣਗੇ ਪੰਜਾਬੀ ਡਿਊਟ ਮਿਊਜ਼ਿਕ, ਸ਼ਬਦ ਸਰਵਣ ਕਰੋਗੇ, ਭਜਨ ਸਰਵਣ ਕਰੋਗੇ, ਪੂਰੀ ਰਾਤ ਅਸੀਂ ਤੁਹਾਡਾ ਇਸੇ ਤਰ੍ਹਾਂ ਮਨੋਰੰਜਨ ਕਰਾਂਗੇ। ਤੁਸੀਂ ਜਾਣਾ ਕਿਤੇ ਨਹੀਂ ਹੈ, ਸਾਡੇ ਪ੍ਰੋਗਰਾਮ ਨਾਲ ਇਵੇਂ ਜੁੜੇ ਰਹਿਣਾ। ਚੱਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ ਪੰਜਾਬੀ ਮੈਲੋਡੀਅਸ ਗੀਤ।
1: ਤੁਸੀਂ ਸੁਣ ਰਹੇ ਹੋ ਪੰਜਾਬੀਅਤ ਦੀ ਆਵਾਜ਼, AIR ਪੰਜਾਬ।

ਹੁਣੇ ਤੁਸੀਂ ਭਜਨ ਸਰਵਣ ਕਰ ਰਹੇ ਸੀ। ਡੀ ਟੀ ਐੱਸ ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਜਿਨਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤ, ਅਕਾਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਾਹਮਣਾ ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ, ਪ੍ਰਾਕ੍ਰਿਤ ਹੈ। ਸਰਵ ਸ਼ਬਦੰ ਏਕ ਸ਼ਬਦੰ, ਜੇ ਕੋ ਜਾਣੈ ਪਿਓ, ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਵ ਮਹੱਲਾ ਦੂਜਾ। ਏਕ

0: ਦਾਸ ਹੈ ਸੋਈ ਨਿਰੰਜਣ ਦਿਓ ਮਹਲਾ ਪਹਿਲਾ।
1: ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋਵੇ ਗੁਣਗਾਰ
0: ਤਾਂ ਓਮੀ ਸਾਧਨ ਮਾਰੀਏ ਜਿਹਾ ਕਾਲੇ।

ਪਰ ਧਨ ਪਰ ਅਪਵਾਦ ਨਾਰ ਨਿੰਦਾ ਯਹ ਮੀਠੀ ਜੀ ਮਾਹੇ ਹਿਤਾਨੀ ਬਲ ਬੰਤ ਛਪ ਕਰ ਤੂੰ ਉਪਾਵਾ ਪੇਖਤ ਸੁਣਤ ਪ੍ਰਭ ਅੰਤਰ ਜਾਮੀ ਸ਼ੀਲ ਧਰਮ।

ਰੇਤ ਖੇਤ ਧਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਣ ਪਾਨ ਸੌਦੇ ਸੁਖ ਪੁੰਚਿਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਪ ਬੂਜਣ ਕੀ ਸਭ ਸੂਝ ਪਰੀ ਵਰਦਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗੇ ਲਿਓ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾਮੈ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ ਤਾਂ ਸਿਓ ਮੋਹ ਬਡੋ ਸੋਕਣਾ ਬੋਇਓ ਬੀਜ ਅੰਕ ਮਮ ਅੰਕਰ ਬੀਤਤ ਔਧ ਕਰਤ ਅਗਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਿਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਣਤ ਸੁਪਨਾ ਮਿਰਤ ਮਜਾਰ ਪਸਾਰ ਮੁਖ ਨਿਰਖਤ ਪੁੰਚਿਤ ਭੁਗਤ ਭੁਖ ਭੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ।

ਸੈਨ ਮੀ ਸੁਤ ਪਾਈ ਤਾਹੂ ਤੇ ਲੈ ਰੱਖੀ ਨਿਰਾਰੇ ਪਾਵਨ ਪਾਵਨ ਪੂਰਕ ਮਾਵਨ ਏ ਵਿਦ ਕਰਤ ਔ ਚੰਜਾਰੇ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਵਿਦਹਾਰੇ ਪਸ ਪੰਖੇ ਬਿਰਖ ਸਥਾਵਰ ਬਹੁ ਵਿਦ ਜੋਨ ਪਰਮਿਓ ਅਤ ਪਾਰੀ ਖਿਨ ਪਲ ਚਸਾ ਨਾਮ ਨੀ ਸਿਮਰਿਓ ਦੀਨਾ ਨਾਥ ਪ੍ਰਾਣ ਪਸਾਰੀ ਖਾਨ ਪਾਨ ਮੀਰਥਸ ਭੋਜਨ ਅੰਤ ਕੀ ਬਾਰ।

ਪ੍ਰੇਮ ਭਗਤ ਉਦਰੇ ਸੇ ਨਾਨਕ ਕਰ ਕਿਰਪਾ ਸੰਤ ਆਪ

0: ਨਾ ਸਾਕਸ ਬੋਰ ਚਲੇ ਹਰ ਪੰਥ ਪੱਗ ਨਾਨਕ ਰੋਗ ਦੋਖ ਅੱਗ ਮੋਹ ਸਿਧੇ ਹਰ ਨਾਮ ਖੱਗ।
1: ਉੱਦਮ ਕਰ ਲਾਗੇ ਬੋ ਪਾਤੀ ਵਿਚਰੇ ਅਨੇਕ ਸ਼ਾਸਤਰ ਬੋ ਖਟੁਆ ਪਸਮ ਲਗਾਏ ਤੀਰਥ ਬੋ ਭ੍ਰਮ ਤੇ ਸੂਖਮ ਦੇ ਬੰਦੇ ਬੋ ਜਟੁਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਡਾਏ ਸੂਤ ਕੇ ਹਟੁਆ ਪੂਜਾ ਚੱਕਰ ਕਰਤ ਸੋਮ ਪਾਕਾ।

ਖੁਰ ਗਿਆਨ ਅਰਤਿਆਨ ਤਤ ਸੋ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿੱਤੇ ਲਿਵਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਤਾਵੈ ਨਿਰੰਕਾਰ ਕੈ ਵਸੇ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਪਿਖਾ ਕਹੈ ਸਹਿਜ ਰੰਗ ਦਰਸ਼ਨ।

ਗਾਵੇ ਅਸ਼ਦ ਸ਼ਲਾ ਗਾਵੇ ਗੁਣ ਤੋਮ ਅਟਦ ਮੰਡਲ ਵੈ ਭਗਤ ਪਾਏ ਦੱਸ ਜਾਣਿਓ ਕਬ ਕਲਸ ਜਸ ਗਾਵੋ ਗੁਰੂ ਨਾਨਕ ਰਾਜ।

ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾ।

ਗੁਰਮੁਖ ਭ੍ਰਮ ਭਉ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਹ ਫਿਰ ਫਿਰ ਮਿਲਣ ਨਾ ਪਾਏ ਨੀ ਜੰਮ ਹੈ ਤੈ ਮਰ ਜਾਹੇ ਰਾਗ ਸੋਰਠ ਦੀ ਪੌੜੀ ਸਤਵੀਂ।

ਆਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।

ਵਾਹਿਗੁਰੂ ਬਾਲਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ

ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

सिखानो सिखी दान केस दान रहत दान बबेक दान विसाह दान भरोसा दान।

ਨਿਉ ਟਿਆਂ ਦਿਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਣ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ

ਪਾਤਸ਼ਾਹ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ।

0: ਲੋਕ ਮਹੱਲਾ ਪਹਿਲਾ ਨਾਨਕ ਮੇ ਸਰੀਰ ਕਾ ਇੱਕ ਰੱਥ ਇੱਕ ਰਥਵਾ ਜੁਗ ਜੁਗ ਫੇਰ ਵਟਾਹੀਐ ਗਿਆਨੀ ਬੁਝੇ ਤਾਹੇ ਸਤ ਜੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ ਤ੍ਰੇਤੇ ਰਥ ਜਥੇ ਕਾ ਜੋਰ ਅਗੇ ਰਥਵਾ ਦੁਆਪਰ ਰਥ ਤੱਪੇ ਕਾ ਸਤ ਅਗੇ ਰਥਵਾ ਕਲ ਯੁਗ ਰਥ ਅਗਨ ਕਾ ਕੋੜ ਅਗੇ ਰਥਵਾਓ ਮਹਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਆਛੈ ਸਾਚ ਰਹੇ ਸਭ ਕੋ ਸੱਚ ਸਮਾਵੈ ਰਿਗ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਚਲ ਜਾਏ ਨਾਨਕ ਤੋ ਮੁਖੰਤਰ ਪਾਏ ਦੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਹਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਮਣ ਹੁਆ ਨਾ ਖੁਦਾਈ ਅਲੋਹ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਓ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤਰ

ਆਏ ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜੇ ਕਰ ਉਪਦੇਸ਼ ਗਿਆਨ ਅੰਜਨ ਦੀਆ ਇਹਨੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ।

ਸਤਿਗੁਰੂ ਦੋਹਾਰੇ ਜਿਸ ਮਿਲਿਆ ਕਿਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆਂ ਨੀ ਨੇਤਰੀ ਜਗਤ ਨਿਹਾਲਿਆ, ਕਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ, ਸਤਿਗੁਰੂ ਹੈ ਕੋਈ ਥਾ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ, ਕਰ ਕਿਰਪਾ ਪਾਰ ਉਤਾਰਿਆ।

0: ਸਲੋਕ ਮਹਲਾ ਪਹਿਲਾ ਸਿਮਰ ਰੁਖ ਸਰਾਇਰਾ ਅਤ ਦੀਰਗ ਆਤਮਾਚਨ ਹੋਏ ਜਿਆ ਵਹਿ ਆਸ ਕਰ ਜਾਹਿ ਨਿਰਾ ਸਿਖਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਯਾ ਵਹਿ ਪਤ ਮਿੱਠਤ ਨੇਵੇ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨ ਕੋਏ ਧਰ ਤਰਾ ਜੋ ਤੋਲੀਏ ਨਿਵੇ ਸੁਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ
1: ਜੇ ਜਾਣਸ ਬ੍ਰਹਮ ਕਰਮ ਸਫੋਕਟ ਨਿਸ਼ਚਉ ਕਰਮ ਕਹੋ ਨਾਨਕ ਨਿਸ਼ਚਉ ਧਿਆਵੈ ਵਿਣ ਸਤਿਗੁਰ ਵਾਟ ਨ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ।

0: ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਪੜ ਮਲ ਅਨਾਇਆ ਬਹਿ ਚੁੱਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਆ ਚੜ ਪਿਆ ਵੇ ਤਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈ ਨਾਮੀਆਂ ਰਾਤ ਦਿਨ ਸਜੇ ਨਾਲ ਤੱਕ ਕਹੋ ਕੱਤੀਏ ਬਾਮਣ ਵੱਟਿਆ ਕੋਹ ਬਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੂਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮਨੈ ਪਤ ਉਪਜੈ ਸਾਲਾਹੀ ਸੱਚ ਸੋਤ ਦਰ ਕਹੈ ਅੰਦਰ ਪਾਈਐ ਤਗ ਨਾ ਟੁੱਟਸ ਕੋਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ

0: ਵਾਤਾ ਗਨਾਖੀ ਵੇ ਤਗਾ ਪੇ ਵੱਤੈ ਵਟਧਾਗੈ ਵਰਾ ਕੱਤੈ ਲੈ ਪਹਾੜ ਕਰੇ ਵੇ ਆਹੋ ਕੜਕਾ ਗਲ ਦੱਸੈ ਰਾਹ ਸੁਣ ਵੇਖੋ ਲੋਕਾਂ ਵਿਡਾਣ ਮਨ ਅੰਧਾ ਨਾ ਸੋ ਜਾਣ ਪੌੜੀ ਸਾਹਿਬ ਹੋ ਦਿਆ ਕਿਰਪਾ ਕਰੀ ਕਸਾਈ ਕਾਰ ਕਰਾਇ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਇ ਸੀ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੈ ਤਾਂ ਮਹਿਲ ਪਾਏ ਸੀ ਖਸਮੈ ਪਾਵੇ ਸੋ ਕਰੇ ਮਨ ਹੁ ਚਿੰਦਿਆ ਸੋ ਫਲ ਪਾਏ ਸੀ ਤਾਂ ਦਰ ਕਹੇ ਪੈਦਾ ਜਾਏ ਸੀ ਪੈਦਾ ਜਾਏ ਸੀ ਪੈਦਾ ਜਾਏ ਸੀ
1: ਕੋਈ
0: ਗਾਵੇ ਰਾ ਕੀ ਨਾ ਦਿਵੇ।

0: ਸਤਿਗੁਰ ਕਾ ਭਾਈ ਛੋਡੀ ਲੈ ਪਖੰਡਾ ਨਾਮ ਲੈ ਜਾਹੇ ਤਰਨ ਦਾ ਮਹਲਾ ਪਹਿਲਾ।
1: ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਹਮਣ ਪੂਰੇ ਨਾਦ, ਉਹਨਾਂ ਪਿਆ ਵੈ ਉਹੀ ਸਾਧ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਮੱਥੇ ਟਿੱਕਾ ਤੀੜ ਧੋਤੀ ਕਖਾਈ, ਹੱਥ ਛੂਰੀ ਜਗਤ ਕਾ ਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਣ, ਮਲੇਛ ਧਾਨ ਲੈ ਪੂਜੈ ਪੁਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਦੇਖੈ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਪਿੱਟੈ, ਤਨ ਪਿੱਟੈ ਪੀੜ ਕਰੀਨ, ਮਨ ਜੁੱਠੈ ਚੁਲੀ ਭਰੀਨ, ਕਹੋ ਨਾਨਕ ਸੱਚ ਧਿਆਈ ਐ। ਸੁੱਚ ਹੋਵੇ ਤਾਂ ਸੱਚ ਪਾਈਐ, ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ, ਹੇਠ ਚਲਾਂਦਾ ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਂਦਾ ਵੱਡ ਹੋ ਵੱਡਾ ਵੱਡ ਮੇਦਨੀ।

0: ਮੰਗਣ ਭਿੱਖ ਨਾ ਪਾਇਦਾ, ਭਿੱਖ ਨਾ ਪਾਇਦਾ, ਭਿੱਖ ਨਾ ਪਾਇਦਾ।
1: ਸੌੜੀ ਚਿੱਟੇ ਅੰਦਰ ਸਭ ਤੋਂ ਵੇਖ ਨਦਰੀ ਹੇਠ ਚਲਾਏਦਾ, ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਏਦਾ। ਵੱਡੋ ਵੱਡਾ ਬਦਮੇਜ ਨੇ ਸਿਰੇ ਸਿਰ ਧੰਦੇ ਲਾਏਦਾ, ਨਦਰ ਉਪੱਠੀ ਜੇਕਰ ਸੁਲਤਾਨਾ ਘਾਓ ਕਰਾਏਦਾ, ਦਰ ਮੰਗਣ ਭਿੱਖ ਨਾ ਪਾਇਦਾ।